ਰਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ।

ਦਾਉ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਣਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੁੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ।

ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆ ਵਹੇ ਸਭ ਧਿਆ ਵਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ

क्या गुण आख बखाना। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ। ਹਰ ਧਿਆਵਹੇ ਹਰ ਧਿਆਵਹੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਾਮ ਕੀ ਫਾਸੀ।

ਇਹ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹੇ ਹਰ ਪੂਜਾ ਜੀ ਤਾਪ ਤਾਪ ਹੇ ਜਪ ਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਿਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ

ਆਪੇ ਸਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ

ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਾਣ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਾ ਹੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚਾਉ ਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪੰਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਵਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਆਖਲ ਹਮਨ ਕੇ ਸਿਰਜਨ ਹਾਰੇ ਦਾਹ ਜਾਲ ਮੁਹਲੇ ਹੋ ਬਾਰੇ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਸ ਦਿਆ ਮੋਹੇ ਬਚਾਵਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕਉ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੇ ਚੁਣ ਚੁਣ ਸਤਰ ਹਮਾਰੇ ਮਾਰੀਐ ਹੇ ਆਪ ਹਾਥ ਦਿਆ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰੀਐ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਖੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਮਨ ਕਾਲ ਸਭ ਜਗਤ ਬਨਾਇਓ ਦੇਵ ਦਿਆ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਧੇ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾ ਕਾ ਮੂੜ ਵਿਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਂਦੇਵ ਕਾਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਦੇਰਜ ਸਿਦ ਜਕੀਨੀ ਉਤਪੁਜ ਖਾਨ ਬਾਹੁਰ ਰਚਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰ ਭਾਵ ਆਦਿ ਜੁਗ ਆਦਿ ਸਰੂਪ ਸਵਯੰ ਭਾਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਧ ਉਤਪਾਤਾ ਸਕਲ ਮਲੇਛ ਕਰੋ ਰਣਕਾਤਾ ਜੇ ਅਸ ਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦੁਖ ਤੁਹੋਐ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇ ਸੁੱਟ ਟਾਰ ਹੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾ।

ਦੁਸ਼ਟ ਦੋਖ ਤੇ ਰਹਾ। ਖੜਕ ਏਤ ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋਹੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਗਿਲ ਬਿਗ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੋਜ ਜਪ ਹੈ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਹਿ ਬਿਆਪਤ ਕੋਈ ਅਡਿਲ। ਸੁਣੈ ਗੂੰਗ ਜੋ ਆਹੇ ਸੋ ਰਸ ਨਾ ਪਾਵਈ, ਸੁਣੈ ਮੂਢ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਆ ਕੀ ਏਕ ਬਾਰ, ਚਾਉ ਪਈ ਕੋ ਕਹੈ ਚਾਉ ਪਈ। ਸੰਬਤ ਸਤਰਹਿ ਸਹਿਸ ਭਣਿਜੈ, ਅਰਧ ਸਹਿਸ ਪੁਣਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਪੂਹਬ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਅਫਜੂ ਦੋਹਰਾ। ਦਾਸ ਜਾਨ ਕਰ ਦਾਸ ਪਾਰ, ਕੀਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹੇ, ਮਨ ਕਰਾਮ ਬਚਨ ਵਿਚਾਰ ਚਾਉ ਪਈ। ਮੈਂ ਨਾ ਗਣੇਸ਼ਾ ਹੇ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨਸੋ, ਲਿਵ ਲਾਗੀ ਮੋਰੀ ਪਾਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹੀ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝਿਆ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰਹੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰਹੋ ਮੋਹੇ, ਹਾਰ ਪਰਾ ਮੈਂ ਆਣ ਦੁਆਰ ਤੁਹੇ, ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰੀ ਨ ਸੰਘਾਰੋ। ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੋਂ ਕਵਿਤਾ ਬਿਦਨਾਨਾ, ਕ੍ਰਿਸ਼ਨ ਜਥਾ ਮਾਤ ਚਰਿਤ੍ਰ ਉਚਾਰੋ, ਚੂਕ ਹੋਏ ਕਾਬਲੇ ਹੋ ਸੁਧਾਰੋ, ਕਬਿਓ ਬਾਜ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹਉ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉਂ, ਜਲ ਹੀ ਵੇਖੈ ਸੁਮਾਹੇ ਦੋਹਰਾ। ਜਬ ਆਏ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਛਿਪਤੇ, ਸਭੂ ਕੈਦ ਸੁਣਾਏ ਕਬ ਬਾਚ ਦੋਹਰਾ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ, ਅੰਤ ਲਹੇਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇਹ ਮੋ ਕੋਟ ਕਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇ ਰਵ ਸਸ ਕਰੋਰ ਜਲੇਸ ਦੋਹਰਾ।

ਨਾ ਮਾਨਿਓ। ਸਿਮਰਿਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੀ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ

ਤੂੰ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀ ਆਏ ਹੈ ਵਡਿਆਈ ਆ ਕਹਿ ਨਾਨਕ ਸੁਣੋ ਸੰਤਾ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਚਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਰ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਚਿਤ ਕਰ ਅਨਾਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਪੂਰੇ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ

ਪੰਜਵਾ ਥਾਰ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ।

ਪਾਈ ਹੋਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ

ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਾਉ ਜਲ ਬਿਖ ਮੈਂ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਾਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ।

ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉੱਤਮ ਕਾਢੀ ਆਹੇ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਉਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈਨ ਧਿਆਏ ਫਿਰੇ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀ ਹੈ ਘਰ ਨਾ ਉਹਨੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਬਾਲੀ ਲੋਕ ਪ੍ਰਲੋਕ ਕੇ ਸਹਾਏ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋ ਤਾਕਤ ਚਬਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੋਗੀ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਰਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜ੍ਹ ਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਹੀ ਤਿੰਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਰੇ ਆਏ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈਂ ਖੁੱਲ੍ਹੇ ਦਰਸ਼ਨ ਦੀਦਾਰ ਨਾਮ ਗੁਰਬਾਣੀ ਕਥਾ ਗੁਰ ਇਤਿਹਾਸ ਮਹਾਰਾਜ ਜੀ ਬਾਣੀ ਦੇ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਨਿਹਾਲ ਕਰਤਾਰਥ ਕੀਤਾ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਲ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰਵਾਦ ਘਾਟ ਭੁੱਲ ਚੁੱਕ ਦੀ ਮਾਫੀ ਬਖਸ਼ੋ ਅੱਗੇ ਵਾਸਤੇ ਸਮਤ ਸੋਝੀ ਬਖਸ਼ੋ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ
ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਆਪ ਜੀ ਦਾ ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਸ਼ੁਕਰਾਨਾ ਹੈ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੱਗੀ ਜੌਹਲ ਆਪ ਜੀ ਨੇ ਜ਼ਮਾਨਤ 'ਤੇ ਰਿਹਾਈ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਹੈ ਬੰਦੀ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਹ ਰੋਗਤਾ ਚੜ੍ਹਦੀ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਕਾਕਾ ਹਰਜਿੰਦਰ ਸਿੰਘ ਦੇ ਜਨਮ 'ਤੇ ਸ਼ੁਕਰਾਨਾ ਕਰਦਿਆਂ ਹੋਇਆਂ ਦੇਗ ਦੀ ਸੇਵਾ 'ਤੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ ਆਪ ਜੀ ਕਿ ਹਜ਼ੂਰ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰੋ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰੋ ਕਾਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਭੋਗ ਲਾਓ ਲੱਗਿਆ ਭੋਗ ਸੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੇ ਮਾਣ ਮੁਖਾਰ ਬਿੰਤੋ ਮੁੱਖ ਵਾਕ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ ਜੀ ਮੁੱਖ ਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਉਪਰੰਤ ਸੰਧਿਆ ਸਮੇਂ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਜੀਅੜਾ ਬਲ ਬਲ ਕੀਨਾ ਸੁਕਾਹੁ ਟਲ ਗੁਰ ਸੇਵੀਐ ਅਹਨਸੁ ਸਹਿਜ ਸੁਭਾਏ। ਦਰਸ਼ਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸਹੁ ਕੁਰਸਹੁ ਚਟੀਐ। ਤੁਧ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਐ।

पुनः पुनः नमस्कार जन्म मरण काटे गुर बचनी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤ ਰੂਪ ਗੁਰਬਾਣੀ ਸ੍ਰੀ ਰਾਹ ਰਾਸ ਸਾਹਿਬ ਜੀ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀਵਾਨ ਦੀ ਅੰਮ੍ਰਿਤ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ 4 ਤਰੀਕ ਨੂੰ ਸਾਧ ਸੰਗਤ ਦਿਨ ਐਤਵਾਰ ਸਵੇਰ 10 ਵਜੇ ਨਿਸ਼ਾਨ ਸਾਹਿਬ ਦੀ ਚੋਲੇ ਸਾਹਿਬ ਦੀ ਸੇਵਾ ਹੋਵੇਗੀ। ਆਪ ਸੰਗਤਾਂ ਨੇ ਤਨ ਮਨ ਧਨ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਅੱਜ ਸਾਰੇ ਦਿਨ ਦੇ ਦੀਵਾਨ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਨਾਂ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਦੀਵਾਨ ਸਜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭੁੱਲਾ ਚੁੱਕਾਂ ਦੀ ਖਿਮਾ ਦਿਓ ਅਸੀਸ ਬੁਲਾਓ ਫਤਿਹ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਿਨ੍ਹਾਂ ਦੀ ਰਸਨਾ ਪਾਸੋਂ ਆਪ ਜੀ ਨੇ ਹਰੀ ਜਸ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਐਸੀ ਕੀਰਤਨ ਦੀ ਦਾਤ ਜੋ ਸਤਿਗੁਰ ਮਹਾਰਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਬਖਸ਼ੀ ਹੈ। ਪਹਿਲਾਂ ਗੁਰੂ ਘਰਾਂ ਦੇ ਵਿੱਚ ਕੀਰਤਨ ਕੇਵਲ ਤਾਂ ਕੇਵਲ ਮਰਦਾਨਾ ਜੀ ਦੇ ਅੰਸ ਬੰਸ਼ ਕਰਦੀ ਸੀ, ਪਰ ਸਤਿਗੁਰ ਮਹਾਰਾਜ ਗੁਰਬਾਣੀ ਦਾ ਫਰਮਾਨ ਹੈ ਮਤ ਥੋੜ੍ਹੀ ਸੇਵ ਗਵਾਈ ਹੈ। ਕਿਸੇ ਵੇਲੇ ਥੋੜ੍ਹੀ ਮਤ ਹੋਣ ਕਰਕੇ ਜੀਵ ਜਿਹੜੀ ਹੈ ਉਹ ਸੇਵਾ ਜਿਹੜੀ ਉਹ ਆਪਣੀ ਗਵਾ ਲੈਂਦਾ। ਐਸਾ ਹੀ ਇਹਨਾਂ ਦੇ ਨਾਲ ਸੱਤਾ ਔਰ ਬਲਵੰਡਾ ਇਹ ਦੋ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਹੋ ਗਿਆ ਕੀਰਤਨ ਕਰਨ ਵਾਸਤੇ ਨਾ ਆਏ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵੀ, ਇੱਥੋਂ ਤੱਕ ਸਤਿਗੁਰ ਮਹਾਰਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਔਰ ਰੱਖ ਦਿਓ ਉੱਥੇ ਸਤਿਗੁਰ ਮਹਾਰਾਜ ਇਹਨਾਂ ਦੇ ਪਾਸ ਗਏ, ਪਰ ਇਹਨਾਂ ਦਾ ਐਸਾ ਹੰਕਾਰ ਸਿਰ ਚੜ੍ਹ ਕੇ ਬੋਲਿਆ ਵੀ ਸਤਿਗੁਰ ਨਾਨਕ ਦੇਵ ਮਹਾਰਾਜ ਜੀਆਂ ਦੀ ਨਿੰਦਿਆ ਕਰ ਦਿੱਤੀ। ਉਸ ਵੇਲੇ ਸਤਿਗੁਰ ਮਹਾਰਾਜ ਜੀਆਂ ਨੇ ਇਹਨਾਂ ਨੂੰ ਇਹ ਬਚਨ ਕਹਿਤੇ, ਜਿਨ੍ਹਾਂ ਰਸਨਾਂ ਦੇ ਨਾਲ ਤੁਸੀਂ ਸਤਿਗੁਰ ਮਹਾਰਾਜ ਜੀਆਂ ਦੀ ਵਡਿਆਈ ਕਰਦੇ ਸੀ ਉਸ ਜ਼ਬਾਨ ਦੇ ਨਾਲ ਨਿੰਦਿਆ ਕਰ ਜੇ ਤੁਹਾਡੀ ਜ਼ਬਾਨ ਫਿੱਟ ਜਾਵੇ, ਅਤੇ ਕੋਈ ਵੀ ਸਿੱਖ ਜਿਹੜਾ ਤੁਹਾਨੂੰ ਬਖਸ਼ਾਵੇਗਾ ਉਹਦਾ ਮੂੰਹ ਕਾਲਾ ਜਿਹੜਾ ਉਹ ਕੀਤਾ ਜਾਵੇਗਾ। ਤੋਂ ਭਾਈ ਲੱਦਾ ਜੀਆਂ ਨੇ ਇਹ ਪਰਉਪਕਾਰ ਜਿਹੜਾ ਹੈ ਇਹਨਾਂ ਨੂੰ ਸਤਿਗੁਰ ਮਹਾਰਾਜ ਜੀ ਦੇ ਪਾਸੋਂ ਬਖਸ਼ਵਾਇਆ। ਬਖਸ਼ਾਉਣ ਦੇ ਨਾਲ ਸਤਿਗੁਰ ਮਹਾਰਾਜ ਨੇ ਉਸ ਵੇਲੇ ਇਹ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਦਿੱਤੀ ਹੈ ਵੀ ਸਾਡੇ ਗੁਰਸਿੱਖ ਜਿਹੜੇ ਆ ਉਹ ਕੀਰਤਨ ਕਰਨਗੇ। ਸੋ ਐਸੀ ਕੀਰਤਨ ਦੀ ਹਾਜ਼ਰੀ ਆਪ ਸਰਵਣ ਕਰ ਰਹੇ ਸੀ। ਇਸ ਹੁਣ ਸਮਾਂ ਹੈ ਜੋ ਗੁਰ ਇਤਿਹਾਸ ਦਾ ਵੱਖ ਵੱਖ ਸੰਪਰਦਾਵਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇਹ ਲੜੀਵਾਰ ਕਥਾ ਜਿਹੜੀ ਆ ਗੁਰ ਇਤਿਹਾਸ ਦੀ ਕੀਤੀ ਜਾਂਦੀ ਹੈ। ਸੋ ਸੰਧਿਆ ਸਮੇਂ ਦੇ ਸਮੇਂ ਇਹ ਕਥਾ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸੋ ਕਥਾ ਦੀ ਹਾਜ਼ਰੀ ਭਰ ਰਹੇ ਨੇ ਗਿਆਨੀ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ, ਜੋ ਕਿਸੇ ਕਹਿਣ ਸੁਣਨ ਦੇ ਮੁਹਤਾਜ ਨਹੀਂ, ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪੋਤਰੇ ਮਹਾਂਪੁਰਖ ਨੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪ੍ਰਚਾਰ ਦੀ ਸੇਵਾ ਜਿਹੜੀ ਕੀਤੀ ਹੈ। ਸੋ ਹੁਣ ਉਹਨਾਂ ਨੇ ਇਹ ਗੁਰ ਇਤਿਹਾਸ ਦੀ ਹਾਜ਼ਰੀ ਜਿਹੜੀ ਹੈ ਉਹ ਕਥਾ ਰਾਹੀਂ ਭਰਨੀ ਹੈ। ਸੋ ਆਪ ਸਾਰੀਆਂ ਸੰਗਤਾਂ ਨੇ ਇਕਾਗਰਤਾ ਸਹਿਤ ਕਥਾ ਸਰਵਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਏਕ ਅਦੁੱਤੀ ਗੁਰੂ ਨਾਨਕ ਦੇਵਾ

ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸੰਗਤਾਂ, ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਸਰਵਣ ਕਰਵਾ ਰਹੇ ਸਨ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸਮੂਹ ਜਥਾ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਇਹ ਪਾਵਨ ਪਵਿੱਤਰ ਇਤਿਹਾਸ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਾਰੰਭ ਹੈ, ਜੋ ਆਪ ਸੰਗਤਾਂ ਨੇ ਸਰਵਣ ਕਰਨਾ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਵੇਂ ਸੇਵਾ ਕਰਵਾ ਰਹੇ ਹਨ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ। ਇੱਕ ਪਾਸੇ ਸ਼ਹਿਰ ਵੀ ਅੰਮ੍ਰਿਤਸਰ ਸੇਫਤੀ ਦਾ ਘਰ ਉਹ ਬਣਵਾ ਰਹੇ ਨੇ, ਇਸ ਤਰ੍ਹਾਂ ਸੇਵਾ ਦਾ ਕੁੰਭ ਲੱਗਿਆ ਹੋਇਆ। ਕਿਵੇਂ ਕਿਵੇਂ ਸਿੱਖ ਦੂਰ ਦੁਰਾਡੇ ਤੋਂ ਆ ਕੇ ਸੇਵਾ ਕਰ ਰਹੇ ਹਨ, ਉਹ ਪ੍ਰਸੰਗ ਚੱਲ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਇਤਿਹਾਸ ਦੀ ਕਥਾ ਸਰਵਣ ਕਰੋ।

0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਗੁਰਮਤਿ ਦਾ ਉਪਦੇਸ਼ ਦਿੱਤਾ ਲੋਕਾਂ ਨੂੰ, ਅਤੇ ਬਹੁਤ ਸਾਰੇ ਜਿਹੜੇ ਲੋਕ ਨਗੋਰੇ ਸਨ ਜਾਂ ਹੋਰ ਪਾਸੇ ਮੜੀਆਂ ਮਸਾਣੀਆਂ ਨੂੰ ਕਬਰਾਂ ਨੂੰ ਮੰਨਦੇ ਸਨ ਉਹਨਾਂ ਨੂੰ ਸਿੱਖ ਬਣਾਇਆ, ਭਾਵ ਗੁਰੂ ਘਰ ਦੇ ਸ਼ਰਧਾਲੂ ਬਣਾਇਆ।
1: ਸਿਮਰਤ ਹੈ ਸਤਨਾਮ ਕੋ ਮੇਟਤ ਸਕਲ ਕਲੇਸ਼।
0: ਫਿਰ ਉਹ ਸੱਚੇ ਨਾਮ ਨੂੰ ਸਿਮਰਦੇ ਨੇ, ਅਤੇ ਸੱਚੇ ਨਾਮ ਨੂੰ ਸਿਮਰ ਕੇ ਅਤੇ ਜਿੰਨੇ ਵੀ ਕਲਪਨਾ ਕਲੇਸ਼ ਨੇ, ਪੰਜ ਪ੍ਰਕਾਰ ਦੇ ਕਲੇਸ਼ ਵਿਦਵਾਨਾਂ ਨੇ ਮੰਨੇ ਹਨ, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ, ਦੁਵੈਸ਼, ਪੰਜ ਕਲੇਸ਼, ਇਹਨਾਂ ਕਲੇਸ਼ਾਂ ਨੂੰ ਮੇਟ ਰਹੇ ਹਨ।
1: ਚੌਪਈ ਸੁਣ ਸੁਣ ਸ਼੍ਰੀ ਅਰਜਨ ਕੀ ਕੀਰਤ।
0: ਲਓ ਜਿਵੇਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਰਤੀ ਮਹਿਮਾ ਵਡਿਆਈ ਨੂੰ ਸੁਣਦੇ ਹਨ,
1: ਨਿਤ ਪ੍ਰਤ ਹੋਤ ਅਧਿਕ ਬਿਸ ਤੀਰਤ,
0: ਤੇ ਉਹ ਦਿਨੋਂ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਵੀ ਤੇ ਨਾਲ ਗੁਰਸਿੱਖੀ ਫੈਲ ਰਹੀ ਹੈ।
1: ਸ਼੍ਰੀ ਗੁਰ ਅਮਰਦਾਸ ਕੇ ਆਗੇ।
0: ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਜਿਹੜੇ ਗੁਰਸਿੱਖ ਸਜੇ ਹੋਏ ਸਨ।
1: ਭਏ ਜੋ ਸਿੱਖ ਮਹਾ ਵੱਡ ਭਾਗੇ।
0: ਤੇ ਜਿਹੜੇ ਪਹਿਲੇ ਸਤਿਗੁਰੂ ਸਾਹਿਬਾਨ ਦੇ ਸਮੇਂ ਸਿੱਖ ਬਣੇ ਸਨ, ਗੁਰਸਿੱਖੀ ਧਾਰਨ ਕੀਤੀ ਸੀ, ਤੇ ਉਹ ਵੀ ਗੁਰਸਿੱਖ ਜਦੋਂ ਪਤਾ ਲੱਗਦਾ ਹੈ ਹੁਣ ਕਾਰ ਸੇਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸਰੋਵਰ ਦੀ ਚੱਲ ਰਹੀ ਹੈ, ਉਹ ਵੀ ਸਾਰੇ ਆ ਰਹੇ ਹਨ।
1: ਆਰ ਸ਼੍ਰੀ ਰਾਮਦਾਸ ਤੇ ਕੇਈ।
0: ਤੇ ਫਿਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰਿਆ। ਜਿਨ੍ਹਾਂ ਨੇ ਉਹਨਾਂ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ,
1: ਪਾਏ ਸੁਮਤ ਹੋਏ ਸਿੱਖ ਜੇਈ।
0: ਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਕੋਲੋਂ ਸ੍ਰੇਸ਼ਟ ਮਤ ਗੁਰੂ ਦੀ ਮਤ ਪ੍ਰਾਪਤ ਕੀਤੀ, ਗੁਰੂ ਦੇ ਸਿੱਖ ਸਜੇ।
1: ਸ਼੍ਰੀ ਅੰਮ੍ਰਿਤਸਰ ਕੀ ਸੁਨਕਾਰ।
0: ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ,
1: ਜਿਹ ਸੇਵੇ ਫਲ ਪਾਏ ਉਦਾਰ,
0: ਜਿਸ ਦੀ ਸੇਵਾ ਕਰਕੇ ਬਹੁਤ ਭਾਰੀ ਫਲ ਪ੍ਰਾਪਤ ਹੁੰਦੇ ਨੇ, ਭਾਵ ਸੁਕਾਮੀਆਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ।
2: You're listening to KRPI 1550 Radio, Ferndale, Washington.
3: 1550 KRPI Radio ਤੇ ਚੱਲ ਰਿਹਾ ਹੈ Live from Guru Nanak Sikh Gurdwara Sahib, Scott Road, Surrey.
0: ਅੰਮ੍ਰਿਤਸਰ ਸਾਹਿਬ ਸਤਿਗੁਰੂ ਦੇ ਪਾਸ ਆ ਰਹੇ ਹਨ।
1: ਖਨਹਿ ਮ੍ਰਿਤਕਾ ਸੇਵਾ ਲਾਗੇ।
0: ਤੇ ਉੱਥੇ ਆ ਕੇ ਮਿੱਟੀ ਪੁੱਟਦੇ ਨੇ ਤੇ ਜੋ ਕਾਰ ਸੇਵਾ ਆਰੰਭ ਹੈ ਉਹਦੇ ਵਿੱਚ ਹਿੱਸਾ ਪਾ ਰਹੇ ਹਨ।
1: ਕੇਤਿਕ ਕਰਹਿ ਪੁਜਾਵਨ ਕਾਰ।
0: ਉਹਨਾਂ ਵਿੱਚੋਂ ਕਈ ਗੁਰਸਿੱਖ ਜਿਹੜੇ ਆਵੇ ਨੇ ਪੱਠੇ ਨੇ ਉੱਥੇ ਵੀ ਸੇਵਾ ਨਿਭਾ ਰਹੇ ਹਨ।
1: ਮਾਟੀ ਚੀਕਣ ਲੈ ਸੁਧਾਰ।
0: ਤੇ ਫਿਰ ਉਹ ਜਿਹੜੀ ਮਿੱਟੀ ਹੈ ਉਹਨੂੰ ਪਹਿਲਾਂ ਭਿਉਂਕੇ ਰੱਖਦੇ ਨੇ, ਫਿਰ ਉਹਨੂੰ ਗੁੰਨਦੇ ਨੇ, ਤੇ ਫਿਰ ਅੱਗੇ ਇੱਟਾਂ ਤਿਆਰ ਹੁੰਦੀਆਂ ਹਨ।
1: ਸੰਚੇ ਮਾਹੇ ਈਂਟ ਕਾ ਢਾਰੈ।
0: ਫਿਰ ਉਹ ਗਿੱਲੀ ਮਿੱਟੀ ਨੂੰ ਸੰਚਿਆਂ ਵਿੱਚ ਪਾ ਕੇ ਤੇ ਉਹਨਾਂ ਦੀਆਂ ਇੱਟਾਂ ਨੂੰ ਢਾਲਦੇ ਹਨ।
1: ਸ਼ੁਸ਼ਕ ਕਰਨ ਕੋ ਇਤ ਉਤ ਧਾਰੈ।
0: ਫਿਰ ਉਹਨਾਂ ਨੂੰ ਸੁਕਾਉਣ ਦੇ ਵਾਸਤੇ ਇੱਧਰ ਉੱਧਰ ਜਿੱਥੇ ਜ਼ਿਆਦਾ ਧੁੱਪ ਪੈਂਦੀ ਹੋਵੇ ਉਸ ਜਗ੍ਹਾ 'ਤੇ ਉਹਨਾਂ ਕੱਚੀਆਂ ਇੱਟਾਂ ਨੂੰ ਸੁਕਾਉਣ ਵਾਸਤੇ ਧੁੱਪੇ ਰੱਖਦੇ ਹਨ।
1: ਕੇਤਕ ਸਿਰ ਧਾਰ ਢੋਵਨ ਕਰਹੀ।
0: ਤੇ ਕਈ ਗੁਰਸਿੱਖ ਉਹ ਜਿਹੜੀਆਂ ਸੁੱਕੀਆਂ ਇੱਟਾਂ ਨੇ ਤੇ ਉਹਨਾਂ ਨੂੰ ਸਿਰ 'ਤੇ ਢੋ ਢੋ ਕੇ ਤੇ ਫਿਰ ਜਿੱਥੇ ਪੱਠੇ ਲੱਗੇ ਨੇ ਆਵੇ ਚੜ੍ਹੇ ਨੇ ਉੱਥੇ ਪਹੁੰਚਦੇ ਹਨ।
1: ਕੇਤਕ ਜਹਾਂ ਪਜਾਵੇ ਤਹਾਂ ਲੈ ਧਰਹੀ।
0: ਲਓ ਜਿੱਥੇ ਆਵੇ ਲੱਗੇ ਨੇ ਪੱਠੇ ਲੱਗੇ ਹੋਏ ਨੇ ਉੱਥੇ ਲਿਆ ਲਿਆ ਕੇ ਕੱਚੀਆਂ ਇੱਟਾਂ ਦੇ ਢੇਰ ਲਾਉਂਦੇ ਹਨ।
1: ਕੇਤਿਕ ਗਹਿ ਕਰ ਨਿਜ ਮਤ ਸੰਗ।
0: ਲੋ ਕਈ ਜਿਹੜੇ ਇਹੋ ਜਿਹੇ ਵੀ ਗੁਰਸਿੱਖ ਮਾਈ ਭਾਈ ਨੇ ਤੇ ਉਹ ਆਪਣੀ ਮਤ ਅਨੁਸਾਰ ਤੇ ਉਹਨਾਂ ਨੂੰ ਲੈਂਦੇ ਹਨ।
1: ਚਿਨਹੈ ਸੋ ਈਂਧਨ ਕਰਹਿ ਉਤੰਗ।
0: ਉਹਨਾਂ ਇੱਟਾਂ ਦੀ ਆਵੇ ਦੇ ਵਿੱਚ ਚਿਣਾਈ ਕਰਦੇ ਨੇ ਜਿਸ ਢੰਗ ਦੇ ਨਾਲ ਵੀ ਸਾਰੀਆਂ ਇੱਟਾਂ ਪੱਕ ਸਕਣ, ਇਸ ਢੰਗ ਦੇ ਨਾਲ ਕੁਛ ਕੱਚੀਆਂ ਇੱਟਾਂ ਤਿਆਰ ਹੁੰਦੀਆਂ ਨੇ, ਫਿਰ ਉਹਨਾਂ ਨੂੰ ਸੁਕਾ ਕੇ ਪੱਠੇ ਵਿੱਚ ਆ ਕੇ ਚਿਣਦੇ ਨੇ, ਆਵਿਆਂ ਨੂੰ ਅੱਗ ਲਾ ਕੇ ਉਹਨਾਂ ਨੂੰ ਪਕਾਉਣ ਦੀ ਸੇਵਾ ਕਰ ਰਹੇ ਹਨ।
1: ਕੇਤਕ ਕੂੜਾ ਕਰੈ ਸਕੇਲਨ,
0: ਤੇ ਬਹੁਤ ਸਾਰੇ ਸਿੱਖ ਅਜਿਹੇ ਵੀ ਹਨ ਤੇ ਜਿਹੜਾ ਕੂੜਾ ਹੈ ਇਹਦਾ ਮਤਲਬ ਉਹਦੇ ਨਾਲ ਵਧੀਆ ਇੱਟਾਂ ਪੱਕਦੀਆਂ ਸਨ, ਜਿਵੇਂ ਪਾਥੀਆਂ ਹੋ ਗਈਆਂ ਜਾਂ ਹੋਰ ਕਾਫੂਸ ਹੋ ਗਿਆ, ਕੂੜਾ ਕਰਕਟ ਉਹ ਵੀ ਇਕੱਠਾ ਕਰਦੇ ਹਨ।
1: ਈਂਟ ਪਕਾਵਨ ਹਿਤ ਕਰ ਮੇਲਨ,
0: ਤੇ ਬੜੇ ਪ੍ਰੇਮ ਦੇ ਨਾਲ ਇੱਟਾਂ ਪਕਾਉਣ ਦੇ ਲਈ ਤੇ ਬਹੁਤ ਸਾਰਾ ਬਾਲਣ ਇੰਧਨ ਇਕੱਤਰ ਕਰ ਰਹੇ ਹਨ।
1: ਕੋ ਭੋਜਨ ਨਿਜ ਘਰ ਤੇ ਖਾਏ,
0: ਲੋ ਜਿਹੜੇ ਸੇਵਾ ਕਰਨ ਵਾਲੇ ਗੁਰਸਿੱਖ ਮਾਈ ਭਾਈ ਨੇ, ਕਈ ਤਾਂ ਆਪਣੇ ਘਰ ਤੋਂ ਭੋਜਨ ਛਕਦੇ ਨੇ, ਭਾਵ ਜਿਹੜੇ ਲੋਕਲ ਗੁਰਸਿੱਖ ਨੇ ਉਹ ਕਹਿੰਦੇ ਵੀ ਬਾਹਰਲੀਆਂ ਸੰਗਤਾਂ ਗੁਰੂ ਕਾ ਲੰਗਰ ਛਕਣ ਤੇ ਅਸੀਂ ਆਪਣੇ ਘਰੋਂ ਹੀ ਛਕ ਕੇ ਸੇਵਾ ਕਰਨੀ ਹੈ।
1: ਸਭ ਦਿਨ ਗੁਰ ਕੀ ਸੇਵਕ ਮਾਏ,
0: ਤੇ ਫਿਰ ਉਹ ਦਿਨ ਰਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਮਾਉਂਦੇ ਰਹਿੰਦੇ ਹਨ।
1: ਕੇਤਕ ਦਰਬ ਅਰਪ ਹੈ ਆਏ,
0: ਕਈ ਗੁਰਸਿੱਖ ਮਾਈ ਭਾਈ ਜਿਹੜੇ ਸਵੰਨ ਦੀ ਮਾਇਆ ਹੈ ਜਾਂ ਕਾਰ ਸੇਵਾ ਲਈ ਹੋਰ ਵੀ ਮਾਇਆ ਆਪਣੇ ਕੋਲੋਂ ਆ ਕੇ ਗੁਰੂ ਮਹਾਰਾਜ ਨੂੰ ਭੇਟ ਕਰਦੇ ਹਨ।
1: ਬ੍ਰਿੰਦ ਮਿਹਨਤੀ ਦੇਤ ਲਗਾਏ,
0: ਫਿਰ ਉਹ ਦਿਹਾੜੀਏ ਵੀ ਕਈ ਰੱਖਣੇ ਪੈਂਦੇ ਨੇ, ਜਿਵੇਂ ਰਾਜ ਮਿਸਤਰੀ ਜਾਂ ਕੋਈ ਹੋਰ ਦਿਹਾੜੀਦਾਰ ਬੰਦੇ, ਉਹਨਾਂ ਨੂੰ ਉਹ ਆਪਣੇ ਕੋਲੋਂ ਤਨਖਾਹ ਦੇ ਕੇ ਉਹਨਾਂ ਨੂੰ ਦਿਹਾੜੀ ਦੇ ਕੇ ਉਹਨਾਂ ਨੂੰ ਸੇਵਾ ਚਲਾਉਂਦੇ ਹਨ।
1: ਕੇਤਕ ਦੇਗ ਆਹਾਰ ਕਰੰਤੇ,
0: ਐਸੇ ਗੁਰਸਿੱਖ ਮਾਈ ਭਾਈ ਵੀ ਹਨ ਜਿਹੜੇ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਟਹਿਲ ਕਰ ਰਹੇ ਹਨ, ਭਾਵ ਆਈਆਂ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕਰਦੇ ਹਨ।
1: ਸਰ ਕੀ ਸੇਵਾ ਲੱਗੇ ਰਹੰਤੇ,
0: ਬਸ ਗੱਲ ਕੀ ਦਿਨ ਰਾਤ ਉਹ ਗੁਰਸਿੱਖ ਮਾਈ ਭਾਈ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਹਨ।
1: ਕੇਤਕ ਅਜਮਤ ਕੇ ਜੁਤ ਭਾਰੀ,
0: ਇਹ ਸੇਵਾ ਦਾ ਫਲ ਹੈ, ਕਈ ਗੁਰਸਿੱਖ ਸੇਵਾ ਕਰਕੇ ਤੇ ਰੂਹਾਨੀ ਸ਼ਕਤੀਆਂ ਦੇ ਮਾਲਕ ਵੀ ਬਣ ਗਏ ਹਨ।
1: ਜਾਏ ਨਿਸਾ ਨਿਜ ਸਦਨ ਮਜਾਰੀ,
0: ਇਹੋ ਜਿਹੇ ਵੀ ਗੁਰਸਿੱਖ ਸਨ ਵੀ ਜਿਹੜੇ ਦੂਰੋਂ ਆ ਕੇ ਆਪਣੀ ਇੱਛਾ ਅਨੁਸਾਰ ਸੇਵਾ ਵੀ ਕਰਦੇ ਜਦੋਂ ਰਾਤ ਪੈਂਦੀ, ਤੇ ਆਪਣੀ ਸ਼ਕਤੀ ਨਾਲ ਹੀ ਰੂਹਾਨੀ ਸ਼ਕਤੀ ਨਾਲ ਆਪਣੇ ਦੂਰ ਨਗਰਾਂ ਪਿੰਡਾਂ ਵਿੱਚ ਜਾ ਕੇ ਰਾਤ ਨੂੰ ਰਹਿੰਦੇ ਨੇ, ਸਵੇਰੇ ਆ ਜਾਂਦੇ ਹੈ, ਕਿਉਂਕਿ ਉੱਥੇ ਉਹਨਾਂ ਰਹਿਣ ਦਾ ਪ੍ਰਬੰਧ ਨਹੀਂ ਸੀ ਉਸ ਵੇਲੇ ਹੋ ਸਕਦਾ, ਤੇ ਘਰਾਂ ਤੋਂ ਰੋਜ਼ ਆਉਣਾ ਤੇ ਘਰਾਂ ਨੂੰ ਫਿਰ ਵਾਪਸ ਮੁੜ ਜਾਣਾ।
1: ਹੋਤ ਭੋਰ ਕੋ ਆਵਤ ਸੋਈ,
0: ਸੇਵਾ ਦੇ ਸਮੇਂ ਤੋਂ ਪਹਿਲਾਂ ਪਹਿਲਾਂ ਸੁਬਾਹ ਉਹ ਸਿੱਖ ਸੇਵਾ ਲਈ ਉੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੇ।
1: ਸਰ ਕੀ ਸੇਵ ਲੱਗੇ ਸਭ ਕੋਈ,
0: ਬਸ ਗੱਲ ਕੀ ਸਾਰੇ ਚਾਉ ਦੇ ਨਾਲ ਇਹ ਸਾਰੇ ਸਰੋਵਰ ਦੀ ਸੇਵਾ ਕਰਨ ਲੱਗੇ ਹੋਏ ਹਨ।
1: ਸਫਲ ਜਨਮ ਆਪਣੇ ਕੋ ਜਨ ਹੈ,
0: ਤੇ ਉਹ ਆਪਣੇ ਜਨਮ ਨੂੰ ਸਫਲਾ ਸਮਝਦੇ ਨੇ, ਸਾ ਸੇਵਾ ਕੀਤੀ ਸਫਲ ਹੈ, ਜਦ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਜਿਹਨੇ ਗੁਰਸਿੱਖ ਮਾਈ ਪਾਈ ਕੋਈ ਸਕਾਮ ਸੇਵਾ ਕੋਈ ਨਿਸਕਾਮ ਸੇਵਾ ਕਰਕੇ ਜੀਵਨ ਨੂੰ ਸਫਲਾ ਕਰ ਰਹੇ ਹਨ।

0: ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਦੋ ਵੀ ਇੱਛਾ ਲੈ ਕੇ ਸਿੱਖ ਸੇਵਾ ਕਰਦੇ ਹਨ
1: ਜੋ ਸੇਵ ਹੈ ਸੋ ਜਨ ਹੈ ਸਵਾਮੀ
0: ਜਿਹੜੀ ਇੱਛਾ ਨੂੰ ਲੈ ਕੇ ਗੁਰਸਿੱਖ ਸੇਵਾ ਕਰਦੇ ਨੇ ਤੇ ਅੰਤਰਜਾਮੀ ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਦੇ ਹਨ
1: ਮਹਾ ਮਹਾਤਮ ਚਹਿਤ ਬਿਥਾਰਾ
0: ਤੇ ਗੁਰੂ ਮਹਾਰਾਜ ਇਸ ਪਾਵਨ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਮਹਾਤਮ ਪ੍ਰਤਾਪ ਬਹੁਤ ਵੱਡਾ ਪ੍ਰਗਟ ਕਰਨਾ ਚਾਹੁੰਦੇ ਨੇ ਫੈਲਾਉਣਾ ਚਾਹੁੰਦੇ ਹਨ
1: ਜੋ ਸਿੱਖ ਹੋਏ ਕਾਮਨਾ ਵਾਰਾ
0: ਜੇ ਕੋਈ ਇੱਛਾ ਲੈ ਕੇ ਕੋਈ ਗੁਰਸਿੱਖ ਸੇਵਾ ਕਰਨ ਵਾਸਤੇ ਆਉਂਦਾ ਹੈ
1: ਇਸ ਜੱਗ ਕੇ ਸੁਖ ਸਭ ਬਿਧ ਦੀਨ
0: ਤੇ ਉਹਨਾਂ ਨੂੰ ਇਸ ਦੁਨੀਆਂ ਦੇ ਵੀ ਸਾਰੇ ਸੁਖ ਬਖਸ਼ਿਸ਼ ਕਰ ਦਿੱਤੇ ਨੇ ਦੁੱਧ ਵਾਲਿਆਂ ਨੂੰ ਦੁੱਧ ਪੁੱਤਾਂ ਵਾਲਿਆਂ ਨੂੰ ਪੁੱਤ ਜੋ ਧਨ ਵਾਲਿਆਂ ਨੂੰ ਗਰੀਬਾਂ ਨੂੰ ਧਨ ਜੋ ਚਾਹੁੰਦੇ ਨੇ ਉਹੀ ਕੁਛ ਬਖਸ਼ਿਸ਼ ਕਰ ਰਹੇ ਹਨ
1: ਪੁੰਨ ਪ੍ਰਲੋਕ ਮਹਿ ਸ਼ੁਭ ਗਤ ਕੀਨ
0: ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਪ੍ਰਲੋਕ ਦੀ ਵੀ ਉਹਨਾਂ ਦੀ ਸਦਗਤੀ ਕਰ ਦਿੱਤੀ ਹੈ ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਇਸ ਢੰਗ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸਭ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ
1: ਇਸ ਪ੍ਰਕਾਰ ਸਰ ਕੀ ਨਿਤਕਾਰ
0: ਇਸ ਪ੍ਰਕਾਰ ਜਿਹੜੀ ਸਰੋਵਰ ਦੀ ਸੇਵਾ ਨਿਤਾ

0: ਲੰਮੇ ਦੇਸ਼ ਦਾ ਨਾਮ ਹੈ। ਲੰਮੇ ਦੇਸ਼ ਦੇ ਅੰਦਰ ਕੋਈ ਗੁਰਸਿੱਖ ਰਹਿੰਦਾ ਸੀ।
1: ਧੰਨੀ ਕੇਪ ਕੇ ਪੋਠੋ ਹਾਰ,
0: ਕਿਹੜਾ ਦੇਸ਼ ਹੈ ਲੰਮੇ ਦੇਸ਼ ਦੇ ਵਿੱਚ? ਧੰਨੀ ਕੇਪ ਪੋਠੋ ਹਾਰ, ਇਹ ਉੱਥੋਂ ਸ਼ਹਿਰਾਂ ਦੇ ਇਲਾਕਿਆਂ ਦੇ ਨਾਮ ਸਨ।
1: ਤਖ਼ਤ ਹਜ਼ਾਰਾ ਛੱਛ ਹਜ਼ਾਰਾ,
0: ਤਖ਼ਤ ਹਜ਼ਾਰਾ ਤੇ ਨਾਲ ਛੱਛ ਹਜ਼ਾਰਾ, ਇਹ ਪੁਰਾਣੇ ਸ਼ਹਿਰਾਂ ਦੇ ਨਾਮ ਹਨ।
1: ਕਾਬਲ ਨਗਰ ਪਿਸੌਰ ਕੰਧਾਰਾ,
0: ਇੱਧਰ ਕਾਬਲ ਤੇ ਕੰਧਾਰ ਤੇ ਪਿਸ਼ੌਰ ਤੱਕ, ਜਿਹੜੇ ਅਫਗਾਨਿਸਤਾਨ ਦੇ ਵਿੱਚ ਨੇ ਵੱਡੇ ਵੱਡੇ ਸ਼ਹਿਰਾਂ ਤੱਕ, ਗੁਰੂ ਮਹਾਰਾਜ ਦੇ ਸਿੱਖ ਸੇਵਕ ਵੱਸਦੇ ਸਨ।
1: ਬਲਖ ਬੁਖਾਰਾ ਅਰ ਮੁਲਤਾਨ,
0: ਬਲਖ ਬੁਖਾਰਾ ਵੀ ਸ਼ਹਿਰਾਂ ਦੇ ਨਾਮ ਨੇ, ਜਿਹੜੇ ਪੱਛਮੀ ਦੇਸ਼ਾਂ ਦੇ ਸ਼ਹਿਰ ਨੇ, ਤੇ ਮੁਲਤਾਨ ਸ਼ਹਿਰ ਹੈ।
1: ਇੱਥੇ ਆਦਿਕ ਪੱਛਮ ਦਿਸ ਜਾਨ,
0: ਇਸ ਨੂੰ ਆਦ ਲੈ ਕੇ ਜਿਹੜਾ ਪੱਛੋਂ ਦੀ ਤਰਫ ਬਹੁਤ ਸ਼ਹਿਰ ਨੇ ਤੇ ਬੜੇ ਬੜੇ ਵੱਡੇ ਇਲਾਕੇ ਦੇਸ਼ ਹਨ।
1: ਛਠੇ ਮਾਸ ਕੈ ਸੰਮਤ ਮਾਹੀ,
0: ਉਹ ਜਾਂ ਤੇ ਛੇ ਮਹੀਨੇ ਬਾਅਦ ਤੇ ਜਾਂ ਸਾਲ ਬਾਅਦ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ।
1: ਦਰਸ਼ਨ ਕਰਨ ਆਏ ਗੁਰ ਪਾਹੀ,
0: ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਉਹਨਾਂ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦੀਪਮਾਲਾ ਦਾ ਜੋੜ ਮੇਲਾ, ਦੂਸਰਾ ਵਿਸਾਖੀ ਦਾ ਪੁਰਬ, ਇਹ ਦੋ ਦਿਹਾੜੇ ਨਿਯਤ ਕੀਤੇ ਸਨ। ਕਰੀਬ ਕਰੀਬ ਛੇ ਕੁ ਮਹੀਨੇ ਦਾ ਇਹਨਾਂ ਦਾ ਗੈਪ ਵੀ ਹੈ। ਕੋਈ ਛੇ ਮਹੀਨੇ ਬਾਅਦ ਦੀਪਮਾਲਾ ਦੇ ਸਮੇਂ, ਕੋਈ ਵਿਸਾਖੀ ਦੇ ਦਿਹਾੜੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਹਨ।
1: ਰਹਿ ਕਿਤੇ ਕੁ ਦਿਨ ਸੇਵਾ ਸਰ ਕੀ,
0: ਤੇ ਕਿੰਨੇ ਕੁ ਦਿਨ ਉੱਥੇ ਰਹਿ ਕੇ ਜਿਹੜੀ ਚੱਲ ਰਹੀ ਸਕਾਰ ਸੇਵਾ ਅੰਮ੍ਰਿਤਸਰ ਸਾਹਿਬ ਸਰੋਵਰ ਦੀ, ਉਹਦੇ ਵਿੱਚ ਸਰ ਪਾਉਂਦੇ ਹਨ।
1: ਕਰਹਿ ਪ੍ਰੇਮ ਧਰ ਸ਼ਰਧਾ ਔਰ ਕੀ,
0: ਤੇ ਮਨ ਦੇ ਵਿੱਚ ਹਿਰਦੇ ਵਿੱਚ ਸ਼ਰਧਾ ਧਾਰਨ ਕਰਕੇ ਬੜੇ ਪ੍ਰੇਮ ਦੇ ਨਾਲ ਉਹ ਸੇਵਾ ਕਰਦੇ ਹਨ।
1: ਬਹਰੋ ਸਤਿਗੁਰ ਕੇ ਢਿਗਾਏ,
0: ਫਿਰ ਇਹ ਗੁਰੂ ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰਦੇ ਹਨ।
1: ਜਚ ਹੈ ਬਿਦਾ ਸਦਨ ਕੋ ਜਾਏ,
0: ਪਾਤਸ਼ਾਹ ਨੂੰ ਆਗਿਆ ਦਿਓ, ਖੁਸ਼ੀਆਂ ਬਖਸ਼ੋ, ਹੁਣ ਅਸੀਂ ਆਪਣੇ ਨਗਰ ਨੂੰ ਪਿੰਡ ਨੂੰ ਜਾਣਾ ਚਾਹੁੰਦੇ ਹਾਂ।
1: ਸ਼੍ਰੀ ਅਰਜਨ ਤਿੰਨ ਸੂ ਤਬ ਕਹੈ,
0: ਲਓ ਗੁਰੂ ਮਹਾਰਾਜ, ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਸੇ ਜਿਹੜੇ ਸਿੱਖ ਜਾਣਾ ਚਾਹੁੰਦੇ ਹਨ।
1: ਹੇ ਸਿੱਖ ਤੁਬ ਨੰਦਨ ਕਹਿ ਅਹੈ,
0: ਤੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਉਹਨਾਂ ਨੂੰ ਪੁੱਛਦੇ ਨੇ ਵੀ ਤੁਹਾਡੇ ਕਿੰਨੇ ਪੁੱਤਰ ਨੇ, ਤੁਹਾਡੀ ਸੰਤਾਨ ਕਿੰਨੀ ਹੈ, ਕਿੰਨੇ ਪਚੰਗੀ ਨੇ, ਇਸ ਬਾਰੇ ਪੁੱਛਦੇ ਹਨ।
1: ਕਹਿ ਭਰਾਤਾ ਮਿਲ ਬਨਜ ਕਰੰਤੇ,
0: ਤੇ ਜਿਹੜੇ ਨੌਜਵਾਨ ਨੇ ਉਹਨਾਂ, ਤੁਸੀਂ ਕਿੰਨੇ ਭਰਾ ਹੋ? ਵੱਡਿਆਂ ਬਜ਼ੁਰਗਾਂ ਨੇ ਤੇ ਪੁੱਤਰਾਂ ਬਾਰੇ ਪੁੱਛਦੇ ਨੇ ਤੁਹਾਡੇ ਕਿੰਨੇ ਪੁੱਤਰ ਨੇ, ਜਿਹੜੇ ਨੌਜਵਾਨ ਸਿੱਖ ਆਉਂਦੇ ਨੇ ਉਹਨਾਂ ਨੂੰ ਪੁੱਛਦੇ ਨੇ ਭਾਈ ਤੁਸੀਂ ਕਿੰਨੇ ਭਰਾ ਹੋ?
1: ਕਬ ਕੇ ਸਿੱਖੀ ਆਪ ਤਰੰਤੇ,
0: ਤੁਸੀਂ ਕਦੋਂ ਤੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਕੀਤਾ, ਸਿੱਖ ਬਣੇ ਹੋ?
1: ਹੱਥ ਜੋੜ ਸੋ ਬਾਕ ਭਨੀ ਹੈ,
0: ਉਹ ਜਿਹੜੇ ਗੁਰਸਿੱਖ ਨੇ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੜੀ ਹਲੀਮੀ ਸ਼ਰਧਾ ਦੇ ਨਾਲ ਬੇਨਤੀ ਕਰਦੇ ਹਨ।
1: ਪਿਤਾ ਪਿਤਾਮਾ ਸਿੱਖ ਬਣੀ ਹੈ,
0: ਕੀ ਕਹਿੰਦੇ ਨੇ ਮਹਾਰਾਜ? ਸਾਡੇ ਪਿਓ ਦਾਦੇ, ਪਿਤਾ ਪਿਤਾਮਾ, ਸਾਡੇ ਪਿਤਾ ਦਾਦੇ ਭਾਵ ਸਾਡੇ ਕਦੀਮੀ ਸਿੱਖ, ਅਸੀਂ ਪਹਿਲਾਂ ਤੋਂ ਗੁਰੂ ਦੀ ਸਿੱਖੀ ਧਾਰਨ ਕੀਤੀ ਤੇ ਸਿੱਖ ਬਣੇ ਹੋਏ ਹਾਂ।
1: ਪੁੱਤਰ ਚਾਰ ਹੈ ਰਾਵਰ ਕਰੁਣਾ,
0: ਤੇ ਫਿਰ ਉਹ ਸਿੱਖ ਕਹਿੰਦੇ ਨੇ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੇਰੇ ਘਰ ਚਾਰ ਪਚੰਗੇ ਨੇ, ਚਾਰ ਪੁੱਤਰ ਹਨ।
1: ਬੈਠ ਦੁਕਾਨ ਬਨਜ ਕੋ ਕਰਨਾ,
0: ਤੇ ਮਹਾਰਾਜ ਉਹ ਸਾਰੇ ਬਿਜਨਸ ਕਰਦੇ ਨੇ, ਵਪਾਰ ਕਰਦੇ ਹਨ।
1: ਸੁਣ ਸਤਿਗੁਰ ਤਹੀ ਸੋ ਫੁਰਮਾਏ,
0: ਫਿਰ ਅੱਗੋਂ ਗੁਰੂ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਕਹਿੰਦੇ ਨੇ ਭਾਈ ਤੁਹਾਡੇ ਚਾਰ ਪੁੱਤਰ ਨੇ, ਕੋਈ ਬਿਜਨਸ ਕਰਦੇ ਨੇ? ਹਾਂ ਮਹਾਰਾਜ ਕਰਦੇ ਹਨ।
1: ਦੁਆ ਸੁੱਤ ਦੇਹੋ ਹਮ ਕੋ ਇਸ ਥਾਂ,
0: ਗੁਰੂ ਮਹਾਰਾਜ ਕਹਿੰਦੇ ਭਾਈ ਦੋ ਪੁੱਤਰ ਸਾਨੂੰ ਦਿਓ, ਫਿਰ ਉਹ ਇੱਥੇ ਅਸੀਂ ਸ਼ਹਿਰ ਵਸਾਉਣਾ, ਉਹਦੇ ਵਿੱਚ ਆ ਕੇ ਆਪਦਾ ਬਿਜਨਸ ਸ਼ੁਰੂ ਕਰਨ, ਦੁਕਾਨਾਂ ਬਣਾ ਲੈਣ, ਅਤੇ ਕੋਈ ਵੀ ਬਿਜਨਸ ਕਰਨਾ, ਦੁਕਾਨਦਾਰੀ ਕਰਨੀ, ਸਟੋਰ ਖੋਲ੍ਹਣਾ, ਖੋਲ੍ਹ ਸਕਦੇ ਹਨ।
1: ਗੋਰਪੁਰ ਮਹਿ ਬਸ ਕਰਹਿ ਦੁਕਾਨ,
0: ਅਤੇ ਫਿਰ ਉਹ ਨਾਲ ਗੁਰੂ ਮਹਾਰਾਜ ਨੂੰ ਚੇਤੇ ਕਰਦੇ ਨੇ ਅਤੇ ਨਾਲ ਬਿਜਨਸ ਵੀ ਕਰਦੇ ਨੇ, ਨਾਲ ਗੁਰੂ ਦਾ ਨਾਮ ਜਪਣ ਲੱਗ

0: ਗੱਲ ਕੀ ਆ ਵੀ ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਉਹ ਪ੍ਰੇਮ ਦੇ ਨਾਲ ਇਸ ਤਰ੍ਹਾਂ ਉਹ ਸੇਵਾ ਕਰਦੇ ਹਨ ਅਤੇ ਗੁਰੂ ਮਹਾਰਾਜ ਦੇ ਬਚਨ ਮੰਨ ਕੇ ਜਿਹੜੇ ਹੋਰ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵਸਣ ਲੱਗ ਜਾਂਦੇ ਹਨ।
1: ਜਿਸ ਕੇ ਜੁਗ ਸੁੱਤ ਇੱਕ ਤਹਿ ਆਵੈ,
0: ਜਿਨ੍ਹਾਂ ਦੇ ਦੋ ਪੁੱਤਰ ਨੇ ਉਹਨਾਂ ਦਾ ਇੱਕ ਪੁੱਤਰ ਸਿੱਖਾਂ ਦਾ ਅੰਮ੍ਰਿਤਸਰ ਸਾਹਿਬ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ।
1: ਇੱਕ ਦਿਸ਼ ਆਪਣੋ ਸਦਨ ਚਨਾਏ,
0: ਇੱਕ ਪਾਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਰਹਿਣ ਲਈ ਮਹਿਲ ਤਿਆਰ ਕਰਵਾਏ ਜਿੱਥੇ ਗੁਰੂ ਕੇ ਮਹਿਲ ਹਨ।
1: ਦਿਸ ਦੂਸਰ ਸਰ ਸੁਧਾ ਬਣਾਏ,
0: ਦੂਸਰੇ ਪਾਸੇ ਗੁਰੂ ਕੇ ਮਹਿਲਾਂ ਤੋਂ ਕੁਛ ਦੂਰੀ ਦੇ ਉੱਤੇ ਬਾਹਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਆਰੰਭ ਕੀਤੀ ਹੋਈ ਹੈ। ਸ਼ਹਿਰ ਤੇ ਉਸ ਵੇਲੇ ਹੈ ਨਹੀਂ ਸੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਗੁਰੂ ਕੇ ਮਹਿਲਾਂ ਦੇ ਨੇੜੇ ਤੇੜੇ ਘਰ ਸਨ ਤੇ ਬਾਕੀ ਇਹ ਜਿਹੜਾ ਬਾਜ਼ਾਰ ਬਾਅਦ ਵਿੱਚ ਬਣਾਇਆ ਗਿਆ ਹੈ।
1: ਦੋਨੋ ਬੀਚ ਬਾਜ਼ਾਰ ਪਵਾਇਓ,
0: ਹੁਣ ਉਧਰ ਗੁਰੂ ਕੇ ਮਹਿਲ ਨੇ ਤੇ ਦੂਜੇ ਪਾਸੇ ਸਰੋਵਰ ਹੈ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਕਹਿ ਕੇ ਜਿਹੜੇ ਗੁਰਸਿੱਖ ਸਨ ਤੇ ਜਿਹੜੇ ਕਈ ਕਿੱਤੇ ਕਰਨ ਵਾਲੇ ਸਨ ਤੇ ਉਹਨਾਂ ਨੂੰ ਬੁਲਾ ਬੁਲਾ ਕੇ ਉੱਥੇ

0: ਤੇ ਉੱਥੇ ਬਾਜ਼ਾਰ ਤੇ ਮਾਰਕੀਟਾਂ ਬਣਾਈਆਂ ਗਈਆਂ।
1: ਦਿਨ ਪ੍ਰਾਤ ਗੁਰ ਕੀ ਖੁਸ਼ੀ ਬੇਲੋਕ।
0: ਤੇ ਜਿਹੜੇ ਗੁਰਸਿੱਖ ਨੇ ਉੱਥੇ ਬੇਅੰਤ ਸੰਗਤਾਂ ਸੇਵਾ ਵਾਸਤੇ ਆਉਂਦੀਆਂ ਸਨ ਅਤੇ ਵਧੀਆ ਬਿਜ਼ਨਸ ਚੱਲਣ ਲੱਗ ਪਿਆ। ਹੁਣ ਵੀ ਲੱਖਾਂ ਸੰਗਤਾਂ ਰੋਜ਼ ਜਾਂਦੀਆਂ ਨੇ ਅਤੇ ਉੱਥੇ ਬਹੁਤ ਤਕੜੇ ਉਹਨਾਂ ਦੇ ਬਿਜ਼ਨਸ ਚੱਲ ਰਹੇ ਨੇ ਲੋਕਾਂ ਦੇ। ਇਹ ਗੁਰੂ ਮਹਾਰਾਜ ਦੇ ਬਚਨ ਹੀ ਸਨ ਵੀ ਇਹ ਸ਼ਹਿਰ ਨੂੰ ਅਸੀਂ ਵੱਧ ਤੋਂ ਵੱਧ ਆਬਾਦ ਕਰਨਾ ਹੈ। ਅਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੋਵਰ ਅਤੇ ਗੁਰੂ ਕੇ ਮਹਿਲਾਂ ਦੇ ਵਿਚਕਾਰ ਅਤੇ ਇਹ ਬਾਜ਼ਾਰ ਬਣਾ ਦਿੱਤਾ ਹੈ।
1: ਆਵਹਿ ਸਿੱਖ ਕਰਹਿ ਨਿਜ ਓਕ।
0: ਲਓ ਗੁਰਸਿੱਖ ਇੱਥੇ ਆਉਂਦੇ ਨੇ ਅਤੇ ਇੱਥੇ ਜਿੱਥੇ ਗੁਰੂ ਮਹਾਰਾਜ ਨੇ ਨਗਰ ਵਸਾਇਆ ਉੱਥੇ ਆ ਕੇ ਆਪਣਾ ਘਰ ਬਣਾਉਂਦੇ ਨੇ, ਬਾਜ਼ਾਰ ਵਿੱਚ ਆ ਕੇ ਆਪਣੀਆਂ ਦੁਕਾਨਾਂ ਮਾਰਕੀਟਾਂ ਬਣਾ ਲੈਂਦੇ ਹਨ।
1: ਆਪਣ ਬੀਚ ਬਾਜ਼ਾਰ ਬਣਾਵੇ।
0: ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਉੱਥੇ ਹੀ ਘਰ ਬਣਾ ਕੇ ਉੱਥੇ ਹੀ ਆਪਣੇ ਬਿਜ਼ਨਸ ਚਲਾ ਰਹੇ ਹਨ।
1: ਬਸਨ ਹੇਤ

0: ਉੱਥੇ ਰਹਿੰਦੇ ਨੇ ਤੇ ਉੱਥੇ ਆਪਣਾ ਵਪਾਰ ਕਰਨ ਲੱਗ ਪਏ।
1: ਤਹਿ ਤੇ ਆਪ ਬੁਲਾਵੇ ਨਾਥ,
0: ਗੁਰੂ ਮਹਾਰਾਜ ਆਪ ਖੜ ਕੇ ਉਹ ਸਰੋਵਰ ਦੀ ਸੇਵਾ ਵੀ ਕਰਵਾ ਰਹੇ ਹਨ।
1: ਲਾਗਹਿ ਸੇਵ ਜੋ ਸ਼ਰਧਾ ਸਾਥ,
0: ਤੇ ਗੁਰਸਿੱਖ ਸ਼ਰਧਾ ਦੇ ਨਾਲ ਅੰਮ੍ਰਿਤਸਰ ਸਾਹਿਬ ਜੀ ਦੀ ਸਰੋਵਰ ਦੀ ਸੇਵਾ ਚੱਲ ਰਹੀ ਹੈ ਨਾ। ਮਿੱਟੀ ਪੁੱਟ ਕੇ ਬਾਹਰ ਸੁੱਟਣ ਦੀ ਸੇਵਾ ਪਹਿਲਾਂ ਸ਼ੁਰੂ ਕੀਤੀ ਗਈ ਹੈ ਤੇ ਬੜੇ ਪ੍ਰੇਮ ਦੇ ਨਾਲ ਸਾਰੇ ਗੁਰਸਿੱਖ ਇਹ ਸੇਵਾ ਨਿਭਾ ਰਹੇ ਹਨ।
1: ਕੇਤਕ ਸਿੱਖ ਆਪ ਤੇ ਆਏ,
0: ਕਈ ਸਿੱਖ ਆਪਣੇ ਆਪ ਵੀ ਚੱਲ ਕੇ ਸੇਵਾ ਲਈ ਉੱਥੇ ਹਾਜ਼ਰ ਹੋ ਗਏ ਹਨ।
1: ਕਿਨਹੂ ਢਿੱਗ ਨਰ ਪਠੇ ਬੁਲਾਏ,
0: ਤੇ ਕਈ ਦੂਰ ਸਨ, ਉਸ ਵੇਲੇ ਕੋਈ ਫੋਨ ਜਾਂ ਹੋਰ ਇਹੋ ਜਿਹੇ ਪ੍ਰਬੰਧ ਘੱਟ ਹੀ ਸਨ ਤੇ ਕਈਆਂ ਨੂੰ ਸਿੱਖ ਭੇਜ ਕੇ ਤੇ ਹੁਕਮਨਾਮੇ ਭੇਜ ਕੇ ਗੁਰੂ ਮਹਾਰਾਜ ਨੇ ਸਪੈਸ਼ਲ ਤੌਰ ਤੇ ਵੀ ਬੁਲਾਇਆ।
1: ਪੂਰਨ ਹੋਤ ਜਾਤ ਨਾ ਜਿਉ ਜਿਉ,
0: ਲਓ ਜਿਵੇਂ ਜਿਵੇਂ ਲੋਕਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਕਿਉਂਕਿ ਲੋਕ ਕਰਜ਼ਾਂ ਦੇ ਮਾਰੇ ਆਉਂਦੇ ਨੇ ਨਾ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ। ਕੋਈ ਦੁੱਧ, ਕੋਈ ਪੁੱਤ, ਕੋਈ ਧਨ, ਕੋਈ ਜੋਬ, ਕੋਈ ਕੁਛ ਮੰਗਦਾ। ਤੇ ਜਿਵੇਂ ਜਿਵੇਂ ਲੋਕਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਹਨ,
1: ਸੁਣ ਸੁਣ ਜਸ ਆਵੇ ਸਭ ਤਿਉਂ ਤਿਉਂ,
0: ਉਹਨਾਂ ਤੋਂ ਸੁਣ ਸੁਣ ਕੇ ਫਿਰ ਅੱਗੇ ਹੋਰ ਸੰਗਤ ਨੂੰ ਉਤਸ਼ਾਹ ਪੈਦਾ ਹੁੰਦਾ। ਦਿਨੋ ਦਿਨ ਇਸ ਤਰ੍ਹਾਂ ਰੌਣਕ ਵੱਧਦੀ ਜਾ ਰਹੀ ਹੈ।
1: ਦੋਹਰਾ ਫਫਰੇ ਗ੍ਰਾਮ ਬਿਖੈ ਬਸੈ ਬਹਿਲੋ ਸ਼੍ਰੇਸ਼ਟ ਜਾਟ,
0: ਲਓ ਇੱਕ ਫਫੜੇ ਨਾਮ ਦਾ ਪਿੰਡ ਹੈ। ਉਸ ਫਫੜੇ ਪਿੰਡ ਦੇ ਵਿੱਚ ਇੱਕ ਸ਼ੇਖ ਜਾਤੀ ਵਾਲਾ ਸ਼ੇਖ, ਇੱਕ ਮੁਸਲਮਾਨਾਂ ਦੀ ਬਿਰਧ ਜਾਤੀ ਮੰਨੀ ਗਈ ਹੈ, ਅਤੇ ਉਹ ਉੱਥੇ ਇੱਕ ਕੋਈ ਸੱਜਣ, ਕੋਈ ਇਹੋ ਜਿਹਾ ਕੋਈ ਵਿਅਕਤੀ ਰਹਿੰਦਾ ਸੀ।
1: ਖੂੰਡੀ ਕਰ ਮਹਿ ਧਾਰ ਕੈ ਕਰਹਿ ਸ਼ੇਖ ਕੋ ਠਾਟ,
0: ਉਹ ਆਪਣੇ ਗਲ ਦੇ ਵਿੱਚ ਖੂੰਡੀ ਪਾ ਲੈਂਦਾ ਅਤੇ ਸਾਰਾ ਸ਼ੇਖਾਂ ਵਾਲਾ ਲਿਬਾਸ ਧਾਰਨ ਕਰਕੇ, ਅਤੇ ਉਹ ਸਰਵ ਜਿਹੜਾ ਸਖੀ ਸਰਵਰ, ਇੱਕ ਇਹਨਾਂ ਦਾ ਪੀਰਨ ਲਾਲਾਂ ਵਾਲਾ ਵੀ ਕਹਿੰਦੇ ਨੇ, ਅਤੇ ਉਹਦਾ ਇਹ ਉਪਾਸ਼ਕ ਸੀ, ਉਹਦਾ ਇਹ ਸੇਵਕ ਸੀ, ਤੇ ਉਹਦੀ ਸੇਵਾ ਕਰਿਆ ਕਰਦਾ।
1: ਚੌਪਈ ਬਹੁਤੇ ਮਾਨੁਖ ਸੰਗ ਲਗਾਏ,
0: ਇਹਦੇ ਨਾਲ ਬਹੁਤ ਸਾਰੇ ਹੋਰ ਵੀ ਜਿਹੜੇ ਬੰਦੇ ਨੇ ਉਹ ਇਹਦੇ ਸੇਵਕ ਤੇ ਇਹਦੇ ਪੈਰੋਕਾਰ ਬਣ ਗਏ ਹਨ।
1: ਪਰਸਹ ਜਾਏ ਨਿਗਾਹੇ ਥਾਏ,
0: ਤੇ ਜਿੱਥੇ ਉਹ ਸਖੀ ਸਰਵਰ ਦੀ ਜਗ੍ਹਾ ਨਗਾਹੀਆ ਕਹਿੰਦੇ ਨੇ, ਤੇ ਉੱਥੇ ਜਾ ਕੇ ਤੇ ਉੱਥੇ ਉਹ ਜਾ ਕੇ ਉਹਨਾਂ ਦੀ ਪੂਜਾ ਉਪਾਸ਼ਨਾ ਸਾਰਥ ਯਾਤਰਾ ਕਰਦੇ ਹਨ।
1: ਸਰਵਰ ਕੋ ਮੁਰੀਦ ਨਿਤ ਰਹੇ,
0: ਕਿਉਂਕਿ ਉਹ ਸਖੀ ਸਰਵਰ ਦੇ ਮੁਰੀਦ ਬਣ ਕੇ ਸਾਰੇ, ਇਹ ਆਪ ਵੀ ਅਤੇ ਭਾਈ ਬਹਿਲੋ ਜੀ ਦਾ ਪ੍ਰਸੰਗ ਸ਼ੁਰੂ ਹੋਇਆ ਹੈ, ਅਤੇ ਉਹ ਜਿਹੜਾ ਸ਼ੇਖ ਬਿਰਧ ਜਾਤੀ ਵਿੱਚੋਂ ਸੀ ਭਾਈ ਬਹਿਲੋ, ਇਹਦੇ ਨਾਲ ਦੇ ਜਿੰਨੇ ਸਿੱਖ ਸੇਵਕ ਸਨ ਉਹ ਨਗਾਹੀਏ ਪੀਰ ਨੂੰ ਮੰਨਦੇ ਸਨ, ਉੱਥੇ ਜਾ ਕੇ ਉਹਦੀ ਯਾਤਰਾ ਕਰਦੇ।
1: ਸੁਲਤਾਨੀ ਤਿਸ ਕੋ ਸਭ ਕਹੇ,
0: ਤੇ ਸਾਰੇ ਉਹਨੂੰ ਪੁੱਤਰਾਂ ਦਾ ਦਾਨੀ ਕਹਿ ਕੇ ਬੁਲਾਇਆ ਕਰਦੇ, ਲਾਲਾਂ ਵਾਲਾ ਪੀਰ ਹੈ।
1: ਗੁਰੂ ਹੁਕਮ ਨਾਮਾ ਸੋ ਪਠਾਇਓ,
0: ਤੇ ਗੁਰੂ ਮਹਾਰਾਜ ਨੇ ਭਾਈ ਬਹਿਲੋ ਨੂੰ ਆਪਣੇ ਵੱਲੋਂ ਇੱਕ ਹੁਕਮਨਾਮਾ ਲਿਖ ਕੇ ਕਿਸੇ ਸਿੱਖ ਦੇ ਰਾਹੀਂ ਭੇਜਿਆ।
1: ਗਇਓ ਸਿੱਖ ਨੇ ਸਕਲ ਸੁਣਾਇਓ,
0: ਸਿੱਖ ਨੇ ਭਾਈ ਬਹਿਲੋ ਪਾਸ ਜਾ ਕੇ ਤੇ ਗੁਰੂ ਮਹਾਰਾਜ ਦੀ ਆਗਿਆ ਸੁਣਾਈ, ਵੀ ਗੁਰੂ ਮਹਾਰਾਜ ਨੇ ਤੁਹਾਡੇ ਲਈ ਹੁਕਮਨਾਮਾ ਭੇਜਿਆ ਤੇ ਤੁਹਾਨੂੰ ਬੁਲਾਇਆ ਹੈ।
1: ਗੁਰੂ ਹੁਕਮ ਕੋ ਸੁਣ ਕਰ ਤਦਾ,
0: ਉਹ ਜਿਹੜਾ ਭਾਈ ਬਹਿਲੋ ਹਾਲੇ ਪਹਿਲੀ ਵਾਰੀ ਆਉਣਾ ਸੀ, ਦਰਸ਼ਨ ਨਹੀਂ ਸੀ ਕੀਤੇ, ਜਦੋਂ ਉਹਨੇ ਸਿੱਖ ਦਾ ਬਚਨ ਸੁਣਿਆ,
1: ਕਹਿਓ ਨਾ ਮੇਲ ਤੈਨੂੰ ਸੋ ਕਦਾ,
0: ਕਹਿੰਦਾ ਵੀ ਮੇਰਾ ਤੇ ਕਦੇ ਉਹਨਾਂ ਨਾਲ ਕੋਈ ਮੇਲ ਜੋਲ ਹੋਇਆ ਹੀ ਨਹੀਂ ਕਦੇ, ਤੇ ਨਾ ਹੀ ਮੈਂ ਹੁਣ ਉਹਨਾਂ ਨੂੰ ਮਿਲ ਸਕਦਾ ਹਾਂ।
1: ਹਮ ਕਬ ਮਿਲੇ ਨਹੀਂ ਕਬ ਗਏ,
0: ਇਹ ਭਾਈ ਬਹਿਲੋ ਸਿੱਖ ਨੂੰ ਕਹਿੰਦਾ ਵੀ ਅਸੀਂ ਤਾਂ ਪਹਿਲਾਂ ਕਦੇ ਮਿਲੇ ਹੀ ਨਹੀਂ, ਤੇ ਗੁਰੂ ਮਹਾਰਾਜ ਨੇ ਕਿਵੇਂ ਹੁਕਮਨਾਮਾ ਮੈਨੂੰ ਭੇਜ ਦਿੱਤਾ, ਕਿਉਂ ਮੈਨੂੰ ਬੁਲਾ ਰਹੇ ਨੇ। ਕਈ ਤਰ੍ਹਾਂ ਦੇ ਮਨ ਦੇ ਵਿੱਚ ਖਿਆਲ ਉੱਠਣ ਲੱਗ ਪਏ।
1: ਲਿਖਣ ਪੜ੍ਹਨ ਕੋ ਪ੍ਰਥਮ ਨਾ ਪਏ,
0: ਨਾ ਕਦੀ ਸਾਨੂੰ ਪਹਿਲਾਂ ਕਦੇ ਉਹਨਾਂ ਨੇ ਲਿਖ ਕੇ ਕੁਛ ਭੇਜਿਆ ਤੇ ਨਾ ਹੀ ਅਸੀਂ ਕੁਛ ਪੜ੍ਹਿਆ, ਇਸ ਤਰ੍ਹਾਂ ਦਾ ਕੋਈ ਪਹਿਲਾਂ ਤਾਂ ਕੋਈ ਇਹੋ ਜਿਹਾ ਗੱਲਬਾਤ ਹੋਈ ਨਹੀਂ ਵੀ ਸਾਨੂੰ ਕੋਈ ਉਹਨਾਂ ਦਾ ਚਿੱਠੀ ਪੱਤਰ ਆਇਆ ਹੋਵੇ, ਕੋਈ ਜਾਣ ਪਛਾਣ ਵਾਕਫੀਅਤ ਬਣੀ ਹੋਵੇ।
1: ਤਿੰਨ ਸਮੀਪ ਕਿਮ ਜਾਵਨ ਬਣੈ,
0: ਲਓ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਤੇ ਮੈਂ ਉਹਨਾਂ ਦੇ ਕੋਲ ਕਿਵੇਂ ਜਾ ਸਕਦਾ, ਨਹੀਂ ਜਾ ਸਕਦਾ।
1: ਦੇਖੋ ਕਰ ਵਿਚਾਰ ਨਿਜ ਮਨੈ,
0: ਕਿਉਂਕਿ ਤੁਸੀਂ ਆਪਣੇ ਖੁਦ ਮਨ ਵਿੱਚ ਵਿਚਾਰ ਕੇ ਦੇਖੋ, ਜਿਹਨੂੰ ਜਾਣਦੇ ਨਹੀਂ ਕਿਸੇ ਬੰਦੇ ਨੂੰ, ਉਹਦੇ ਕੋਲ ਕਿਵੇਂ ਜਾ ਸਕਦਾ ਹਾਂ।
1: ਭੇਖ ਭਰਾਈ ਕੋ ਤਨ ਕਰੋ,
0: ਕਿਉਂਕਿ ਮੈਂ ਤੇ ਭਰਾਈਆਂ ਵਾਲਾ ਭੇਖ, ਵੀ ਜਿਹੜੇ ਸਖੀ ਸਰਵਰ ਨੂੰ ਮੰਨਣ ਵਾਲੇ ਉਹਨੂੰ ਭਰਾਈ ਵੀ ਕਹਿੰਦੇ ਨੇ, ਮੈਂ ਉਹਨਾਂ ਵਾਲਾ ਹਮੇਸ਼ਾ ਭੇਖ ਧਾਰਨ ਕਰਦਾ, ਮੈਂ ਕੋਈ ਸਿੱਖੀ ਤੇ ਧਾਰਨ ਨਹੀਂ ਕੀਤੀ।
1: ਖੁੰਡੀ ਖਲਰਾ ਗੱਲ ਮੈਂ ਧਰੋ,
0: ਇੱਕ ਖੁੰਡੀ ਤੇ ਇੱਕ ਖਲ, ਉਹ ਚਮੜੇ ਦੀ ਕੋਈ ਕੋਈ ਪੁਸ਼ਾਕ ਉਹ ਮੈਂ ਆਪਣੇ ਗਲ ਵਿੱਚ ਪਾ ਕੇ ਰੱਖਦਾ ਹਾਂ।
1: ਇਸੀ ਦੇਸ਼ ਕੇ ਨਰ ਗਨ ਸਾ

0: ਤੇ ਇਸ ਦੇਸ਼ ਦੇ ਮਾਲਵੇ ਦੇ ਜਿੰਨੇ ਵੀ ਲੋਕ ਹਨ
1: ਮੋਜ ਸਨਮਾਨ ਹੈ ਚੱਲਹਿ ਪਿਛਾਰੇ
0: ਤੇ ਉਹ ਸਾਰੇ ਮੈਨੂੰ ਮੰਨਦੇ ਪੂਜਦੇ ਨੇ। ਇਹਦੀ ਸਿੱਖੀ ਸੇਵਕੀ ਬਣੀ ਹੋਈ ਹੈ, ਪੀਰ ਮਰੀਦੀ ਚੱਲਦੀ ਸੀ, ਇਹ ਉਹਨਾਂ ਦਾ ਲੀਡਰ ਆਗੂ ਬਣਿਆ ਹੋਇਆ ਸੀ।
1: ਮੁੱਖ ਸਭਿਨ ਮਹਿ ਮੁਰ ਵਡਿਆਈ,
0: ਕਿਉਂਕਿ ਮੈਂ ਸਾਰਿਆਂ ਦਾ ਜਥੇਦਾਰ ਹਾਂ, ਲੀਡਰ ਹਾਂ, ਅਤੇ ਸਾਰੇ ਲੋਕ ਮੇਰੀ ਗੱਲ ਮੰਨਦੇ ਨੇ, ਜੋ ਮੈਂ ਕਹਿਣਾ ਤੇ ਉਹੀ ਕਰਦੇ ਨੇ, ਇਸ ਲਈ ਮੇਰੀ ਇੱਥੇ ਬੜੀ ਮੰਨਤਾ ਪੂਜਾ ਵਡਿਆਈ ਹੋ ਰਹੀ ਹੈ।
1: ਰਹਿ ਸੈਂ ਕਰੇ ਨਾਰ ਚਹੁਕਾਈ,
0: ਤੇ ਹਜ਼ਾਰਾਂ ਲੋਕ ਮੇਰੇ, ਸੈਂਕੜੇ ਲੋਕ ਮੇਰੇ ਆਲੇ ਦੁਆਲੇ ਮਰੀਦ ਬਣ ਕੇ ਸੇਵਾ ਕਰਦੇ ਹਨ।
1: ਮੈਂ ਆਗੇ ਥਿਤ ਹੋਏ ਸੁਲਤਾਨ,
0: ਮੈਂ ਸਾਰਿਆਂ ਦਾ ਮੋਢੀ ਜਥੇਦਾਰ ਬਣ ਕੇ ਤੇ ਉਹਨਾਂ ਦੀ ਅਗਵਾਈ ਕਰਦਾ ਹਾਂ।
1: ਜਾਰਤ ਕੋ ਕਰਵਾਏ ਮਹਾਨ,
0: ਉਹਨਾਂ ਸਾਰਿਆਂ ਨੂੰ ਲਿਜਾ ਕੇ ਨਗਾਹੀਏ ਪੀਰ ਦੇ ਜਾ ਕੇ ਮੈਂ ਜਾਰਤ ਤੋਂ ਪਾਵ ਯਾਤਰਾ ਕਰਵਾਉਣਾ ਤੇ ਮੈਂ ਉਹਨਾਂ ਨੂੰ ਦਰਸ਼ਨ ਕਰਵਾਉਣਾ ਹਾਂ।

0: ਕਿਵੇਂ ਆਪਣੀ ਇਸ ਜਿਹੜੀ ਆਪਣੀ ਪੀਰੀ ਨੂੰ ਫਕੀਰੀ ਨੂੰ ਤੇ ਆਪਣੀ ਇਸ ਪਦਵੀ ਨੂੰ ਛੱਡ ਸਕਦਾ ਹਾਂ
1: ਬਿਨਾਂ ਲਾਭ ਦੇਖੇ ਕਿਸ ਥਾਨ।
0: ਪਹਿਲੋਂ ਕਹਿੰਦਾ ਵੀ ਜਿਹਨੂੰ ਕਦੀ ਵੇਖਿਆ ਹੀ ਨਹੀਂ, ਕਦੇ ਸੁਣਿਆ ਨਹੀਂ, ਕਦੇ ਮਿਲੇ ਵੀ ਨਹੀਂ, ਤੇ ਮੈਂ ਉੱਥੇ ਕਿਵੇਂ ਜਾਵਾਂ।
1: ਮੂਰਖ ਭੀਨ ਪ੍ਰਵਿਰਤ ਹੈ ਜਾਨ।
0: ਲਓ ਜਿਹੜੇ ਮੂਰਖ ਲੋਕ ਨੇ ਵੀ ਜਿਹੜੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਮੈਂ ਇਹ ਕਰ ਨਹੀਂ ਸਕਦਾ।
1: ਇਹ ਸੁਣ ਕੇ ਸਿੱਖ ਚੱਲਿਓ ਸੋ ਗਯੋ।
0: ਤੇ ਇਹ ਸੁਣ ਕੇ ਜਿਹੜਾ ਸਿੱਖ ਸੀ ਵੀ ਉਹਨੇ ਤੇ ਕੋਈ ਗੱਲ ਨਹੀਂ ਮੰਨੀ, ਉਹ ਵਾਪਸ ਚਲਿਆ ਗਿਆ।
1: ਗੁਰ ਸੋ ਸਰਬ ਬਤਾਵਨ ਪਯੋ।
0: ਤੇ ਉਸ ਗੁਰਸਿੱਖ ਨੇ ਸਾਰਾ ਬਿਰਤਾਂਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਾ ਕੇ ਸੁਣਾ ਦਿੱਤਾ।
1: ਸਤਿਗੁਰ ਘਰ ਕੋ ਨਾਹਿਨ ਮੇਲੀ।
0: ਕਹਿੰਦਾ ਮਹਾਰਾਜ ਤੁਸੀਂ ਜਿੱਥੇ ਮੈਨੂੰ ਭੇਜਿਆ ਨਾ ਭਾਈ ਬਹਿਲੋ ਕੋਲ ਫਫੜੇ ਪਿੰਡ ਦੇ ਵਿੱਚ, ਉਹ ਕੋਈ ਗੁਰੂ ਘਰ ਦਾ ਸੰਗੀ ਸਾਥੀ ਤੇ ਹੈ ਨਹੀਂ ਹੈ।
1: ਭੇਦ ਨਾ ਜਾਣ ਹੈ ਆ ਇਸ ਪੇਲੀ।
0: ਤੇ ਉਹਨੇ ਤੁਹਾਡਾ ਭੇਦ ਨਹੀਂ ਜਾਣਿਆ, ਗੁਰੂ ਘਰ ਦੀ ਵਡਿਆਈ ਦਾ ਉਸਨੂੰ ਬਿਲਕੁਲ ਨਹੀਂ ਪਤਾ, ਤੇ ਉਹਨੇ ਤੁਹਾਡੀ ਆਗਿਆ ਨੂੰ ਮੋੜ ਦਿੱਤਾ। ਉਹ ਕਹਿੰਦਾ ਮੈਂ ਨਹੀਂ ਜਾਵਾਂਗਾ, ਮੈਂ ਜਦੋਂ ਜਾਣਦਾ ਹੀ ਨਹੀਂ, ਮੈਂ ਤੇ ਸਰਵਰ ਨੂੰ ਮੰਨਦਾ, ਨਗਾਈਏ ਪੀਰ ਨੂੰ ਮੰਨਦਾ, ਗੁਰੂ ਨਾਲ ਮੇਰਾ ਕੋਈ ਸੰਬੰਧ ਹੀ ਨਹੀਂ। ਉਹਨੇ ਜਵਾਬ ਦੇ ਦਿੱਤਾ ਹੈ।
1: ਸੁਣ ਸਿੱਖ ਤੇ ਸਗਰੀ ਤਿਸ ਬਾਤ।
0: ਗੁਰੂ ਮਹਾਰਾਜ ਨੇ ਫਿਰ ਉਹ ਗੁਰਸਿੱਖ ਦੇ ਕੋਲੋਂ ਸਾਰੀ ਗੱਲਬਾਤ ਸੁਣੀ।
1: ਸ੍ਰੀ ਅਰਜਨ ਬੋਲੇ ਮੁਸਕਾਤ।
0: ਫਿਰ ਮੁਸਕਰਾ ਕੇ ਹੁਣ ਜਾਣੀ ਜਾਣ ਸਤਿਗੁਰੂ ਜੋ ਤਰਕਾਲ ਦਰਸ਼ੀ ਸਨ ਸਿੱਖ ਨੂੰ ਕਹਿਣ ਲੱਗੇ।
1: ਬਹੁਰ ਜਾਏ ਕਹੋ ਹੁਕਮ ਹਮਾਰਾ।
0: ਕਹਿੰਦੇ ਫਿਰ ਜਾਣਾ ਪੈਣਾ ਤੈਨੂੰ, ਤੂੰ ਦੁਬਾਰਾ ਜਾ ਤੇ ਜਾ ਕੇ ਸਾਡੇ ਵੱਲੋਂ ਉਹਨੂੰ ਫਿਰ ਆਖ।
1: ਸੁਧ ਨਾ ਰਹੀ ਤੁਮਰ ਦੇ ਮਜਾਰਾ।
0: ਕਹਿੰਦੇ ਤੂੰ ਭੁੱਲ ਗਿਆ, ਗੁਰੂ ਮਹਾਰਾਜ ਸਭ ਕੁਝ ਜਾਣਦੇ ਨੇ, ਪਿਛਲੇ ਜਨਮਾਂ ਦੀਆਂ ਗੱਲਾਂ ਵੀ, ਹੁਣ ਦੀਆਂ ਵੀ, ਅਗਲੀਆਂ ਵੀ, ਉਹ ਭਵਿੱਖ ਵਰਤਮਾਨ ਦੇ ਗਿਆਤਾ ਨੇ। ਤੂੰ ਭੁੱਲ ਗਿਆ, ਭਾਵੇਂ ਤੈਨੂੰ ਨਹੀਂ ਕੁਛ ਵੀ ਪਤਾ, ਪਰ ਗੁਰੂ ਮਹਾਰਾਜ ਤਾਂ ਤੈਨੂੰ ਜਾਣਦੇ ਹੀ ਹਨ।
1: ਯਾਂਤੇ ਜਾਤ ਤੁਰਕ ਕੀ ਗੋਰ।
0: ਇਸੇ ਲਈ ਤੂੰ ਗੁਰੂ ਮਹਾਰਾਜ ਨੂੰ ਛੱਡ ਕੇ ਜਿਹੜੀ ਆ ਤੁਰਕਾਂ ਦੀਆਂ ਕਬਰਾਂ ਨੇ, ਨਗਾਈਏ ਪੀਰ ਦੀ ਦਰਗਾਹ ਹੈ, ਉੱਥੇ ਜਾਣਾ ਹੈ।
1: ਮਨ ਹੈ ਬਿਨ ਬੁੱਧ ਤੇ ਕਰ ਜੋਰ।
0: ਤੇ ਤੂੰ ਹੱਥ ਜੋੜ ਕੇ ਉਹਨਾਂ ਪੀਰਾਂ ਫਕੀਰਾਂ ਨੂੰ ਜਾ ਕੇ ਮੰਨਦਾ ਤੇ ਹੱਥ ਜੋੜ ਕੇ ਉਹਨਾਂ ਨੂੰ ਡੰਡੋਤ ਬੰਦਨਾ ਵੀ ਕਰਦਾ ਹੈ।
1: ਭੇੜ ਚਾਲ ਨਰ ਮੰਦਨ ਕੇਰੀ।
0: ਜਿਹੜੀ ਖੋਟੀ ਮਤ ਵਾਲੇ ਲੋਕ ਨੇ, ਜਿਹੜੀਆਂ ਕਬਰਾਂ ਨੂੰ, ਮੜੀਆਂ ਨੂੰ ਮੰਨਣ ਵਾਲੇ ਨੇ, ਤੇ ਤੇਰੀ ਭੇੜ ਚਾਲ ਪਿੱਛੇ ਪੈ ਕੇ ਤੂੰ ਵੀ ਉਹਨਾਂ ਦੇ ਮਗਰ ਤੁਰ ਪਿਆ।
1: ਹੋਤ ਪ੍ਰਵਿਰਤ ਅਪਰ ਕੋ ਹੇਰੀ।
0: ਇੱਕ ਨੂੰ ਦੂਜਾ ਦੇਖ ਕੇ, ਦੂਜਾ ਤੀਜੇ ਨੂੰ ਦੇਖ ਕੇ ਸਾਰੇ ਭੇੜ ਚਾਲ ਵਿੱਚ ਪੈ ਕੇ ਪੀਰਾਂ ਫਕੀਰਾਂ ਮੜੀਆਂ ਮਸਾਣੀਆਂ ਤੇ ਤੁਰੇ ਫਿਰਦੇ ਹਨ।
1: ਬੁਰੀ ਭਲੀ ਨਹਿ ਕਰਤ ਵਿਚਾਰ।
0: ਉਹਨਾਂ ਨੂੰ ਕੋਈ ਕੀ ਚੰਗਾ ਕੀ ਮਾੜਾ, ਕਿਹੜਾ ਰਸਤਾ ਸਹੀ ਹੈ, ਕਿਹੜਾ ਗਲਤ ਹੈ, ਇਸ ਦੀ ਕੋਈ ਵਿਚਾਰ ਨਹੀਂ ਕਰਦੇ।
1: ਮਨ ਹੈ ਤੁਰਕ ਜਨਮ ਕੋ ਹਾਰ।
0: ਤੇ ਕਹਿੰਦੇ ਤੁਰਕਾਂ ਨੂੰ ਮੰਨਦੇ ਨੇ ਗੁਰੂ, ਆਪਦੇ ਗੁਰੂ ਨੂੰ ਛੱਡ ਕੇ ਤੇ ਆਪਣੇ ਜਨਮ ਨੂੰ ਹਾਰ ਕੇ, ਭਾਵ ਜੀਵਨ ਦੀ ਬਾਜੀ ਨੂੰ ਹਾਰ ਕੇ ਦੁਨੀਆਂ ਤੋਂ ਜਾਂਦੇ ਹਨ।
1: ਦੋਹੇ ਲੋਕਨ ਮਹਿ ਨਹਿਨ ਸਹਾਈ।
0: ਕੋਈ ਦੋਨਾਂ ਲੋਕਾਂ ਵਿੱਚ ਗੁਰੂ ਤੋਂ ਬਿਨਾਂ ਸਹਾਇਤਾ ਕਰਨ ਵਾਲਾ ਨਹੀਂ ਹੈ।
1: ਪੂਜਹਿ ਗੋਰ ਨਰਕ ਪੁਨ ਪਾਈ।
0: ਲਓ ਜਿਹੜੇ ਲੋਕ ਕਬਰਾਂ ਨੂੰ ਪੂਜਦੇ ਨੇ, ਜਿੰਨੇ ਪੀਰ ਫਕੀਰ ਨੇ, ਆਉਂਦੇ ਸਮੇਂ ਕੋਈ ਕਿਸੇ ਦੀ ਸਹਾਇਤਾ ਨਹੀਂ ਕਰਦਾ।
1: ਤੂੰ ਗੁਰ ਘਰ ਕੋ ਦਾਸ ਸਦੀਵਾ।
0: ਤੂੰ ਪਹਿਲਾਂ ਤੋਂ ਗੁਰੂ ਮਹਾਰਾਜ ਦਾ ਸੇਵਕ ਬਣ ਕੇ ਰਿਹਾ ਹੈ, ਭਾਵੇਂ ਤੈਨੂੰ ਨਹੀਂ ਪਤਾ, ਪਰ ਤੂੰ ਕਦੀਮੀ ਗੁਰੂ ਦਾ ਸਿੱਖ ਸੀ, ਹੁਣ ਤੂੰ ਸਖੀ ਸਰਵਰ ਦਾ ਮਰੀਦ ਬਣਿਆ ਹੋਇਆ ਤੇ ਗੁਰੂ ਮਹਾਰਾਜ ਨੂੰ ਇਹਨਾਂ ਗੱਲਾਂ ਦਾ ਪਤਾ, ਤੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਲੱਗ ਸਕਦਾ।
1: ਸੇਵਾ ਕਰਤ ਮਹਾ ਮਨ ਨੀਵਾ।
0: ਤੇ ਤੂੰ ਨੀਵਾ ਮਨ ਕਰਕੇ ਹੁਣ ਉਹ ਨਗਾਹੀਏ ਪੀਰ ਦੀ ਸੇਵਾ ਕਰਦਾ, ਗੁਰੂ ਘਰ ਦੀ ਹਾਲੇ ਤੈਨੂੰ ਲਾਗ ਨਹੀਂ ਲੱਗੀ।
1: ਜਹਿ ਜਹਿ ਭਾਵ ਅਵਤਾਰ ਹਮਾਰਾ।
0: ਲਓ ਗੁਰੂ ਮਹਾਰਾਜ ਕਹਿੰਦੇ ਉਹਨੂੰ ਜਾ ਕੇ ਕਹਿ ਵੀ ਜਿੱਥੇ ਜਿੱਥੇ ਸਾਡਾ ਪਹਿਲੇ ਯੁੱਗਾਂ ਦੇ ਵਿੱਚ ਅਵਤਾਰ ਹੁੰਦਾ ਰਿਹਾ ਹੈ,
1: ਤਹਾਂ ਤਹਾਂ ਤੈਂ ਸਾਥ ਸਭਾਰਾ,
0: ਉੱਥੇ ਉੱਥੇ ਤੂੰ ਸਾਡੇ ਨਾਲ ਰਿਹਾ, ਤੂੰ ਸਾਡਾ ਕਦੀਮੀ ਸਿੱਖ ਹੈ, ਪਿਛਲੇ ਜਨਮਾਂ ਤੋਂ ਸਿੱਖ ਚੱਲਿਆ ਆ ਰਿਹਾ, ਪਰ ਹੁਣ ਪਤਾ ਨਹੀਂ ਕੋਈ ਤੇਰਾ ਐਸਾ ਕਰਮ ਆ ਗਿਆ, ਤੂੰ ਇਹ ਪੀਰਾਂ ਦੇ ਮਗਰ ਲੱਗ ਗਿਆ ਹੈ।
1: ਜਨਮ ਮਰਨ ਕੋ ਕਸ਼ਟ ਮਿਟਾਏ।
0: ਹੁਣ ਗੁਰੂ ਮਹਾਰਾਜ ਤੇਰੇ ਜਨਮ ਮਰਨ ਦੇ ਦੁੱਖ ਨੂੰ ਮਿਟਣਾ ਚਾਹੁੰਦੇ ਹਨ।
1: ਸਮਾਂ ਭਾਇਓ ਪ੍ਰਾਪਤ ਅਬ ਆਏ।
0: ਸਮਾਂ ਹੁਣ ਆ ਕੇ ਪ੍ਰਾਪਤ ਹੋ ਗਿਆ, ਮੈਨੂੰ ਗੁਰੂ ਮਹਾਰਾਜ ਨੇ ਦੁਬਾਰਾ ਤੇਰੇ ਕੋਲ ਇਸ ਲਈ ਭੇਜਿਆ ਹੈ ਵੀ ਤੈਨੂੰ ਪਿਛਲੇ ਜਨਮ ਦਾ ਗਿਆਨ ਨਹੀਂ। ਤੇ ਗੁਰੂ ਮਹਾਰਾਜ ਕਹਿੰਦੇ ਤੂੰ ਪਿਛਲੇ ਜਨਮਾਂ ਦਾ ਵੀ ਸਾਡਾ ਸਿੱਖ ਸੀ, ਹੁਣ ਤੂੰ ਪੀਰਾਂ ਦੇ ਮਗਰ ਲੱਗਿਆ ਹੋਇਆ, ਤੇਰਾ ਹੁਣ ਜਨਮ ਮਰਨ ਕੱਟਣਾ ਤੇ ਸਾਡੇ ਕੋਲ ਆਉਣਾ ਪਵੇਗਾ।
1: ਅਨੇਕ ਜਨਮ ਮਹਿ ਘਾਲੀ ਘਾਲ।
0: ਕਿਉਂਕਿ ਤੂੰ ਕਈ ਪਿਛਲੇ ਜਨਮਾਂ ਤੋਂ ਘਾਲਣਾ ਘਾਲਦਾ ਆਇਆ, ਤੂੰ ਬੜੀ ਤਪੱਸਿਆ ਭਗਤੀ ਕੀਤੀ ਹੈ,
1: ਤਿਸ ਕੋ ਫਲ ਅਬ ਮਿਲਹਿ ਵਿਸਾਲ।
0: ਫਲ ਪ੍ਰਾਪਤ ਕਰਨ ਦਾ ਸਮਾਂ ਆ ਗਿਆ, ਆ ਜਾ ਹੁਣ, ਟਿਲ ਨਾ ਕਰ। ਹੁਣ ਜਿਹੜੀ ਤੂੰ ਪਿਛਲੇ ਜਨਮਾਂ ਵਿੱਚ ਕੋਈ ਭਗਤੀ ਬੰਦਗੀ ਕੀਤੀ ਹੈ, ਉਹਦਾ ਫਲ ਦੇਣ ਲਈ ਅਸੀਂ ਤਿਆਰ ਹੋ ਗਏ ਹਾਂ।
1: ਜਿਸ ਅੰਮ੍ਰਿਤ ਕੋ ਜਾਤ ਜਬੈ,
0: ਲਓ ਜਿਸ ਅੰਮ੍ਰਿਤ ਦੀ ਦਾਤ ਨੂੰ, ਅਮਰ ਪਦਵੀ ਨੂੰ ਸਭ ਦੇਵੀ ਦੇਵਤੇ ਵੀ ਲੋਚਦੇ ਹਨ।
1: ਸਮਾਂ ਜਾਨ ਪ੍ਰਾਪਤ ਸੋ ਅਬੈ,
0: ਉਹ ਹੁਣ ਸਮਾਂ ਆ ਗਿਆ ਤੈਨੂੰ ਪ੍ਰਾਪਤ ਹੋਣ ਵਾਲੀ ਅਮਰ ਪਦਵੀ, ਕੇਵਲ ਮੁਕਤੀ ਲੈਣੀ ਹੈ ਤੇ ਆ ਜਾ, ਨਹੀਂ ਤੇਰੀ ਮਰਜ਼ੀ ਹੈ।
1: ਇਮ ਸੁਣ ਕੇ ਸਿੱਖ ਪੁਨਹਿ ਸਿਧਾਇਓ,
0: ਤੇ ਜਦੋਂ ਇਉਂ ਦੁਬਾਰਾ ਸਿੱਖ ਦੇ ਕੋਲੋਂ ਬਚਨ ਸੁਣੇ ਨਾ, ਤੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਕੇ ਹੈਰਾਨ ਹੋਇਆ। ਕਹਿੰਦਾ ਵੀ ਇਹ ਜਿਹੜੀਆਂ ਗੱਲਾਂ ਗੁਰੂ ਮਹਾਰਾਜ ਕਹਿ ਰਹੇ ਨੇ, ਇਹ ਤੇ ਕਦੀ ਮੈਂ ਸੁਣੀਆਂ ਹੀ ਨਹੀਂ, ਕਦੇ ਮੈਨੂੰ ਪਤਾ ਵੀ ਨਹੀਂ ਇਹਨਾਂ ਦੇ ਬਾਰੇ, ਤੇ ਇਉਂ ਸੋਚ ਕੇ ਮਨ ਦੇ ਵਿੱਚ ਹੈਰਾਨ ਹੋ ਰਿਹਾ ਹੈ।
1: ਸ਼੍ਰੀ ਗੁਰ ਕੋ ਫੁਰਮਾਨ ਬਤਾਇਓ,
0: ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਤੇ ਗੁਰੂ ਮਹਾਰਾਜ ਦੇ ਕੋਲ ਜਾਣ ਲਈ ਇਹ ਤਿਆਰ ਹੋ ਗਿਆ।
1: ਅਨੇਕ ਜਨਮ ਕੋ ਮੇਲੀ ਹੈ,
0: ਕਿਉਂਕਿ ਜਿਹੜੀ ਗੁਰੂ ਮਹਾਰਾਜ ਨੇ ਗੱਲ ਕੀਤੀ, ਤੂੰ ਪਿਛਲੇ ਜਨਮਾਂ ਦਾ ਸਾਡਾ ਸਿੱਖ ਜੀ ਸਾਡੇ ਨਾਲ ਸੰਗਤ ਕਰਦਾ ਰਿਹਾ ਹੈ।
1: ਮੁਕਤ ਹੋਣ ਕੋ ਜਾਚਤ ਰਹੇ,
0: ਤੂੰ ਉਸ ਵੇਲੇ ਚਾਹੁੰਦਾ ਸੀ ਮਹਾਰਾਜ ਮੇਰੀ ਕਲਿਆਣ ਕਰ ਦਿਓ, ਮੈਨੂੰ ਮੁਕਤੀ ਦੀ ਦਾਤ ਦਿਓ। ਕਈ ਜਨਮਾਂ ਤੋਂ ਲੈ ਕੇ ਤੂੰ ਮੁਕਤੀ ਦੀ ਦਾਤ ਮੰਗਦਾ ਸੀ,
1: ਸੋ ਅਬ ਸਮਾਂ ਪਹੁੰਚਿਓ ਆਏ,
0: ਸਮਾਂ ਮੁਕਤੀ ਦਾ ਕਲਿਆਣ ਪ੍ਰਾਪਤ ਕਰਨ ਦਾ ਆ ਕੇ ਪਹੁੰਚ ਗਿਆ ਹੈ।
1: ਗੁਰ ਢਿਗ ਚੱਲੋ ਲੇਹੋ ਸੋ ਪਾਏ,
0: ਚੱਲ ਹੁਣ ਗੁਰੂ ਮਹਾਰਾਜ ਦੇ ਕੋਲ ਜਾ ਕੇ ਹੁਣ ਜਨਮ ਮਰਨ ਮੇਟ ਕੇ ਮੁਕਤੀ ਦੀ ਦਾਤ ਪ੍ਰਾਪਤ ਕਰ ਲੈ।
1: ਸੁਣ ਬਹਿਲੋ ਚੱਕਰਿਤ ਹੋਏ ਰਹੇ ਹੋ,
0: ਇਹ ਗੱਲਾਂ ਸੁਣ ਕੇ ਪਿਛਲੇ ਜਨਮਾਂ ਦੀਆਂ ਤੇ ਬਹਿਲੋ ਚੱਕਰਿਤ ਹੋ ਗਿਆ। ਹੁਣ ਇਹਨੂੰ ਆਪਣੀ ਹੁਣ ਪੀਰ ਮੁਰੀਦਾਂ ਵਾਲੀ ਜਿਹੜੀ ਇਹਦੀ ਬਣੀ ਹੋਈ ਸੀਗੀ ਸੰਗਤ, ਉਹਨੂੰ ਵੀ ਨਹੀਂ ਛੱਡਣਾ ਚਾਹੁੰਦਾ ਸੀ।
1: ਕਿਤੀ ਬਾਰ ਸੋਚਤ ਪੁਨ ਕਹਿਓ,
0: ਬਾਰ ਬਾਰ ਇਹਨਾਂ ਗੱਲਾਂ ਨੂੰ ਸੋਚਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਬਚਨ ਕਹਿ ਰਹੇ ਨੇ। ਮੈਂ ਉਹਨਾਂ ਦਾ ਸਿੱਖ ਸੀ, ਕਈ ਜਨਮਾਂ ਤੋਂ ਮੈਂ ਉਹਨਾਂ ਦਾ ਸੰਗੀ ਸਾਥੀ ਰਿਹਾ ਹਾਂ, ਇਹ ਗੱਲ ਕਿਵੇਂ ਹੋ ਸਕਦੀ ਹੈ। ਹੁਣ ਇਹਦੀ ਮਾਥੇ ਤੇ ਗਿਆਨ ਦਾ ਪਰਦਾ ਪਿਆ ਹੋਇਆ ਸੀ, ਖੁਦ ਇਸ ਨੂੰ ਕੁਛ ਪਤਾ ਨਹੀਂ ਸੀ ਚੱਲ ਰਿਹਾ, ਬਾਰ ਬਾਰ ਉਸ ਗੱਲ ਨੂੰ ਸੋਚ ਰਿਹਾ ਹੈ।
1: ਮੈਂ ਅਗਿਆਨੀ ਜਾਣਤ ਨਾਹੀ,
0: ਮੈਨੂੰ ਅਹਿਸਾਸ ਹੋਇਆ ਵੀ ਮੈਂ ਤੇ ਅਗਿਆਨੀ ਹਾਂ, ਮੈਨੂੰ ਪਿਛਲੇ ਜਨਮ ਦਾ ਪਤਾ ਨਹੀਂ, ਕਿਸੇ ਨੂੰ ਨਹੀਂ ਪਤਾ ਸਾਡਾ ਪਿਛਲਾ ਜਨਮ ਕਿਹੜਾ ਸੀ, ਅੱਗੇ ਕਿੱਥੇ ਜਾਣਾ, ਕਿਸੇ ਨੂੰ ਪਤਾ ਹੈ ਨਹੀਂ ਪਤਾ, ਇਸ ਲਈ ਮੈਂ ਤੇ ਅਗਿਆਨੀ ਹਾਂ, ਮੈਂ ਇਸ ਗੱਲ ਨੂੰ ਨਹੀਂ ਜਾਣ ਸਕਦਾ।
1: ਹੁਤੋ ਜਨਮ ਕਿਤ ਜਾਚਤ ਆਹੀ,
0: ਕਿੱਥੇ ਮੇਰਾ ਜਨਮ ਸੀ, ਮੈਂ ਕਦੋਂ ਗੁਰੂ ਦਾ ਸਿੱਖ ਬਣਿਆ, ਕਦੋਂ ਮੈਂ ਮੁਕਤੀ ਮੰਗੀ, ਮੈਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ।
1: ਸਤਿਗੁਰ ਪਤਾ ਕੋਈ ਦਿਖਰਾਵੈ,
0: ਫਿਰ ਮਨ ਵਿੱਚ ਸੋਚਦਾ ਵੀ ਜੇ ਗੁਰੂ ਮਹਾਰਾਜ ਸੱਚ ਕਹਿੰਦੇ ਨੇ, ਫਿਰ ਕੋਈ ਨਾ ਕੋਈ ਪ੍ਰਤਿਆਵਾ, ਕੋਈ ਦ੍ਰਿਸ਼ਟਾਂਤ, ਕੋਈ ਕ੍ਰਿਸ਼ਮਾ ਮੈਨੂੰ ਜ਼ਰੂਰ ਦਿਖਾ ਦੇਣ।
1: ਨਿਜ ਸ਼ਕਤੀ ਕਰ ਮੋਹੇ ਬੁਲਾਵੇ,
0: ਤੇ ਮੈਨੂੰ ਆਪਣੀ ਸ਼ਕਤੀ ਦੇ ਨਾਲ, ਆਪਣੀ ਰੂਹਾਨੀਆਂ ਦੇ ਨਾਲ ਮੈਨੂੰ ਆਪਣੇ ਪਾਸ ਬੁਲਾ ਲੈਣ।
1: ਇਹ ਕਹਿ ਸਿੱਖ ਕੀ ਸੇਵਾ ਠਾਨੀ,
0: ਇਉਂ ਕਹਿ ਕੇ ਫਿਰ ਉਹ ਜਿਹੜਾ ਸਿੱਖ ਦੁਬਾਰਾ ਗਿਆ ਸੀ, ਭਾਈ ਬਹਿਲੋ ਦੀ ਸਿੱਖੀ ਸੇਵਕੀ ਤਾਂ ਬਥੇਰੀ ਸੀ ਜਿਹੜੀ ਪੀਰ ਮਰੀਦਾਂ ਵਾਲੀ, ਤੇ ਇਹਨੇ ਬੜੀ ਪ੍ਰੇਮ ਦੇ ਨਾਲ ਸੇਵਾ ਟਹਿਲ ਕੀਤੀ।
1: ਨਿਮਿਓ ਗੁਰੂ ਦਿਸ਼ ਮਨ ਕ੍ਰਮ ਬਾਣੀ,
0: ਮਨ ਬਾਣੀ ਸਰੀਰ ਕਰਕੇ ਗੁਰੂ ਮਹਾਰਾਜ ਦੇ ਵਾਲੇ ਦਾ ਮਾਨਸਿਕ ਚੁਕਾਓ ਬਣ ਗਿਆ, ਅੰਦਰੋਂ ਸ਼ਰਧਾ ਪੈਦਾ ਹੋ ਗਈ ਹੈ।
1: ਭੋਰ ਭਇਓ ਸਿੱਖ ਕਰਿਓ ਬਿਸਰਜਨ,
0: ਜਦੋਂ ਸੁਬਹਾ ਸਵੇਰ ਹੋਈ ਤੇ ਉਹਨੇ ਉਸ ਗੁਰਸਿੱਖ ਨੂੰ ਵਿਦਾ ਕਰ ਦਿੱਤਾ।
1: ਹੱਥ ਬੰਦ ਕੇ ਬਹੁ ਬੇਨਤੀ ਭਾਨ,
0: ਫਿਰ ਹੱਥ ਜੋੜ ਕੇ ਉਹਦੇ ਗੁਰਸਿੱਖ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਿਆ।
1: ਸਤਿਗੁਰ ਪਤਾ ਦੇਹ ਜਬ ਮੋਹੀ,
0: ਕਹਿੰਦਾ ਵੀ ਮੈਂ ਗੁਰੂ ਅਰਜਨ ਸਾਹਿਬ ਨੂੰ ਤਾਂ ਗੁਰੂ ਮੰਨਾਂਗਾ ਜੇ ਕੋਈ ਮੈਨੂੰ ਕੋਈ ਪਤਾ, ਕੋਈ ਪ੍ਰਤਿਆਵਾ, ਕੋਈ ਜਲਵਾ, ਕੋਈ ਕ੍ਰਿਸ਼ਮਾ ਮੈਨੂੰ ਵਿਖਾ ਦੇਣਗੇ।
1: ਤਬ ਆਵਨ ਨਿਸ਼ਚੈ ਤਿਤ ਹੋਹੀ,
0: ਯਕੀਨਨ ਤੌਰ ਤੇ ਮੈਂ ਗੁਰੂ ਮਹਾਰਾਜ ਦੇ ਕੋਲ ਆਉਣ ਲਈ ਤਿਆਰ ਹਾਂ।
1: ਯੋਂ ਸੁਣ ਗਇਓ ਸਿੱਖ ਗੁਰ ਪਾਸ,
0: ਇਹ ਸੁਣ ਕੇ ਉਹ ਜਿਹੜਾ ਸਿੱਖ ਸੀ ਉਹ ਫਿਰ ਗੁਰੂ ਮਹਾਰਾਜ ਦੇ ਕੋਲ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ।
1: ਸਰਬ ਭਾਂਤ ਕੀਨਸ ਅਰਦਾਸ,
0: ਜਾ ਕੇ ਸਭ ਤਰ੍ਹਾਂ ਦੇ ਨਾਲ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਮੈਂ ਦੁਬਾਰਾ ਤੁਹਾਡਾ ਉਹਨੂੰ ਸੰਦੇਸ਼ ਦੇ ਦਿੱਤਾ ਹੈ, ਉਹ ਹੁਣ ਆਉਣ ਲਈ ਤਿਆਰ ਹੈ, ਉਹ ਕੁਛ ਪ੍ਰਤਿਆਵਾ ਕਰਨਾ ਚਾਹੁੰਦਾ, ਕੋਈ ਪ੍ਰੀਖਿਆ ਕਰਨੀ ਚਾਹੁੰਦਾ, ਕੋਈ ਇਮਤਿਹਾਨ ਲੈਣਾ ਚਾਹੁੰਦਾ ਹੈ।
1: ਪਤਾ ਚਹਿਤ ਕਹਿ ਮੈਂ ਅਗਿਆਨੀ,
0: ਕਹਿੰਦਾ ਮੈਂ ਤੇ ਅਗਿਆਨੀ, ਮੈਨੂੰ ਪਿਛਲੇ ਜਨਮਾਂ ਦਾ ਕੋਈ ਪਤਾ ਨਹੀਂ, ਕੋਈ ਗਿਆਨ ਨਹੀਂ ਹੈ, ਮੈਂ ਇਸ ਗੱਲ ਦਾ ਪ੍ਰਤਿਆਵਾ ਕਰਨਾ ਚਾਹੁੰਦਾ ਹਾਂ।
1: ਭਾ ਅਧੀਨ ਕਹਿ ਬਿਨਦੀ ਬਾਣੀ,
0: ਮਹਾਰਾਜ ਹੁਣ ਬੜਾ ਉਹ ਨਿਮਾਣਾ ਹੋਇਆ ਹੈ, ਤੇ ਬੜੇ ਪ੍ਰੇਮ ਦੇ ਨਾਲ ਉਹ ਬੇਨਤੀ ਕੀਤੀ ਹੈ ਵੀ ਜੇ ਗੁਰੂ ਮਹਾਰਾਜ ਸਰਬਕ ਸਤਿਗੁਰੂ ਨੇ, ਤੇ ਕੋਈ ਨਾ ਕੋਈ ਮੈਨੂੰ ਪਤਾ, ਕੋਈ ਨਿਸ਼ਾਨੀ ਕੋਈ ਕੌਤਕ ਮੈਨੂੰ ਦਿਖਾ ਦੇਣ, ਫਿਰ ਮੈਂ ਉਹਨਾਂ ਨੂੰ ਗੁਰੂ ਮੰਨਾਂਗਾ। ਇੱਥੋਂ ਤੱਕ ਕਿ ਹੁਣ ਭਾਈ ਬਹਿਲੋ ਆਉਣ ਲਈ ਤਿਆਰ ਹੋ ਗਿਆ ਅਤੇ ਹੁਣ ਉਹ ਅੱਗੇ ਕਿਵੇਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪੁੱਜੇਗਾ, ਉਹ ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਅਗਲਾ ਪ੍ਰਸੰਗ ਸ਼ੁਰੂ ਕਰਾਂਗੇ। ਹੁਣ ਇੱਥੇ ਕਥਾ ਦੀ ਸਮਾਪਤੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ, ਗਿਆਨੀ ਰਵੇਲ ਸਿੰਘ ਜੀ ਨੇ ਦਰਸ਼ਨ ਦਿੱਤੇ ਨੇ, ਬਹੁਤ ਬਹੁਤ ਧੰਨਵਾਦ। ਹੁਣ ਇੱਥੇ ਸਮਾਪਤੀ।

ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਹੈ ਜੀ ਦਾ, ਜਿਨ੍ਹਾਂ ਨੇ ਆਪ ਜੀ ਨੂੰ ਗੁਰ ਪ੍ਰਤਾਪ ਸੂਰਜ ਗ੍ਰੰਥ, ਜੋ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ, ਜਿਨ੍ਹਾਂ ਦਾ ਇਤਿਹਾਸ ਸਤਿਗੁਰ ਮਹਾਰਾਜ ਜੀ ਦਾ ਜਸ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਸੋ ਸਤਿਸੰਗਤ ਜੀ, ਗੁਰੂ ਘਰ ਦੇ ਵਿੱਚ ਸਮੇਂ ਸਮੇਂ ਅਨੁਸਾਰ ਬਹੁਤ ਪਰਉਪਕਾਰ ਦੇ ਕਾਰਜ ਗੁਰ ਇਤਿਹਾਸ ਦੀ ਕਥਾ, ਗੁਰਬਾਣੀ ਕੀਰਤਨ, ਜਿੱਥੇ ਆਪ ਜੀ ਨੇ ਉਹ ਵਾਗ ਵਿੱਦਿਆ ਸਿੱਖ ਸਕਦੇ ਹੋ, ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਸੰਥਿਆ, ਤੰਤੀ ਸਾਜ਼ਾਂ ਦੇ ਨਾਲ ਕੀਰਤਨ ਦੀ ਸਿਖਲਾਈ ਜਿਹੜੀ ਹੈ ਇਸ ਗੁਰੂ ਘਰ ਵਿਖੇ ਦਿੱਤੀ ਜਾਂਦੀ ਹੈ। ਸੋ 4 ਤਰੀਕ ਨੂੰ ਨਿਸ਼ਾਨ ਸਾਹਿਬ ਜੀ ਦੀ ਸੇਵਾ ਜਿਹੜੀ ਹੈ ਉਹ ਬੜੇ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਆਪ ਸਾਰੀਆਂ ਸੰਗਤਾਂ ਨੇ ਸਮੇਤ ਪਰਿਵਾਰਾਂ ਦੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ। ਸੋ ਹੁਣ ਸਮਾਂ ਹੈ ਕਵੀਸ਼ਰੀ ਦਾ। ਕਵੀਸ਼ਰ ਭਾਈ ਜੋਗਾ ਸਿੰਘ ਜੀ ਭਾਗੋਵਾਲੀਆਂ ਨੇ ਆਪ ਜੀਆਂ ਨੂੰ ਗੁਰੂ ਜਸ ਦੇ ਨਾਲ ਜੋੜਨਾ ਹੈ। ਸੋ ਇਸੇ ਤਰ੍ਹਾਂ ਕਰਕੇ ਇਕਾਗਰਤਾ ਦੇ ਨਾਲ ਆਪ ਜੀ ਨੇ ਕਵੀਸ਼ਰੀ ਸਰਵਣ ਕਰਨੀ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ।

ਬਣਾ ਖਿੜਦੇ ਸੰਗ ਚਾਵਾਂ ਦੇ ਮਹਿਕਦੀ ਫੁੱਲਾਂ ਚੋਂ ਕੈਸ਼ ਬੋਈ ਲਗੀਆਂ ਨਿਭ ਜਾਣ ਪਰੀਤਾਂ ਉਮਰਾਂ ਤੱਕ।

ਤਾਤਾ ਤੇਰੇ ਦਰ ਤੇ ਨਾ ਕੋਈ ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਭਗਤ ਵਸ਼ਲ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸ਼ਾਮ ਦੇ ਦੀਵਾਨ ਵਿੱਚ ਬੜੇ ਅਦਬ ਔਰ ਸਤਿਕਾਰ ਨਾਲ ਜੁੜ ਕੇ ਬੈਠੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਜ਼ਿੰਦਗੀ ਦੀ ਦੌੜ ਭੱਜ ਵਿੱਚੋਂ ਸਮਾਂ ਕੱਢ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਰ ਕਰਕੇ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਆਪਣੇ ਭਾਗਾਂ ਨੂੰ ਸਫਲ ਬਣਾ ਰਹੇ ਹੋ। ਆਓ, ਤੁਹਾਡੇ ਦਰਸ਼ਨ ਦਰ ਕਰਨ ਵਾਸਤੇ ਜਿਹੜਾ ਸਮਾਂ ਮਿਲਿਆ ਬੇਹੱਦ ਕੀਮਤੀ ਹੈ। ਜਿਤਨੇ ਵੀ ਤੁਸੀਂ ਬੈਠੇ ਹੋ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਆਪਣੀ ਝੋਲੀ ਵਿੱਚ ਪਵਾਓ। ਕਿਰਪਾ ਕਰੋ, ਸਰਬੱਤ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਕਥਾਵਾਚਕ ਗਿਆਨੀ ਅਵਤਾਰ ਸਿੰਘ ਜੀ, ਉਹਨਾਂ ਨੇ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਆਪ ਜੀ ਨੂੰ ਸਰਵਣ ਕਰਵਾਈ ਹੈ। ਕਿਉਂਕਿ ਸਾਡੇ ਗੁਰੂ ਘਰਾਂ ਦਾ ਇੱਕ ਵਿਧਾਨ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਨੁੱਖ ਨੂੰ ਮੁਕੰਮਲ ਜੀਵਨ ਦੇਣ ਵਾਸਤੇ ਇੱਕ ਤਾਂ ਗੁਰੂ ਕੇ ਸ਼ਬਦ ਦਾ ਲੰਗਰ ਚਲਾਇਆ, ਇੱਕ ਸਰੀਰ ਨੂੰ ਬਲਵਾਨ ਕਰਨ ਵਾਲਾ ਲੰਗਰ ਚਲਾਇਆ। ਜਦੋਂ ਤੁਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਤਸੰਗਤ ਵਿੱਚ ਸਮਾਂ ਬਤੀਤ ਕਰਦੇ ਹੋ, ਉਦੋਂ ਉਹ ਲੰਗਰ ਚੱਲ ਰਿਹਾ ਹੁੰਦਾ ਜਿਹੜਾ ਤੁਹਾਡੀ ਆਤਮਾ ਨੂੰ ਬਲਵਾਨ ਕਰਦਾ, ਤੁਹਾਡੀ ਆਤਮਾ ਵਾਸਤੇ ਜਿਹੜਾ ਲਾਭਦਾਇਕ ਹੈ। ਇਹਦੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦਾ ਕਿੱਡਾ ਵੱਡਾ ਖਜ਼ਾਨਾ ਸਾਡੇ ਕੋਲ ਹੈ। ਫਿਰ ਗੁਰਬਾਣੀ ਨੂੰ ਸਮਝਣ ਵਾਸਤੇ ਗੁਰ ਇਤਿਹਾਸ ਦੀਆਂ ਸਾਖੀਆਂ, ਉਹਨਾਂ ਸਿੱਖਾਂ ਦੇ ਕੌਤਕ, ਉਹਨਾਂ ਸਿੱਖਾਂ ਦੇ ਇਤਿਹਾਸ ਜਿਨ੍ਹਾਂ ਨੇ ਗੁਰੂ ਦੀ ਕਲਾ ਨੂੰ ਸਮਝਿਆ ਕਿ ਗੁਰੂ ਨੂੰ ਕਿਸ ਤਰ੍ਹਾਂ ਰਜਾਇਆ ਜਾ ਸਕਦਾ, ਧਨ ਦੌਲਤ ਨਾਲ, ਹੱਠ ਨਾਲ, ਤਪ ਨਾਲ, ਜਪ ਨਾਲ, ਜਾਂ ਤਰਲੇ ਨਾਲ, ਪ੍ਰੇਮ ਨਾਲ। ਔਰ ਇਹ ਉਹਨਾਂ ਸਾਖੀਆਂ ਵਿੱਚੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਕਿਉਂਕਿ ਜਿਹੜਾ ਮਨੁੱਖੀ ਮਨ ਹੈ ਨਾ, ਇਹਦਾ ਸੁਭਾਅ ਬੜਾ ਚੰਚਲ ਹੈ, ਇਹ ਹਮੇਸ਼ਾ ਨੀਵੇਂ ਬੰਨੇ ਨੂੰ ਜ਼ਿਆਦਾ ਤੁਰਦਾ। ਜਿਵੇਂ ਪਾਣੀ ਦਾ ਸੁਭਾਅ ਹੈ, ਨੀਵੇਂ ਬੰਨੇ ਨੂੰ ਭੱਜਣ ਦੀ ਕੋਸ਼ਿਸ਼ ਕਰਦਾ, ਇਹ ਵੀ ਦੁਨੀਆਂ ਵਿੱਚ ਜਦ ਵੇਖਦਾ ਤਾਂ ਇਹਦਾ ਇੱਕ ਇਸ ਤਰ੍ਹਾਂ ਦਾ ਕਰਮ ਸਿਧਾਂਤ ਹੈ, ਵਿਕਾਰਾਂ ਵਾਲੇ ਪਾਸੇ ਨੂੰ ਬੜੀ ਜਲਦੀ ਤੁਰਦਾ ਹੈ। ਔਰ ਇਸ ਨੂੰ ਗੁਰੂ ਵਾਲੇ ਪਾਸੇ ਲਿਆਉਣਾ ਹੋਵੇ ਤਾਂ ਫਿਰ ਸਤਿਗੁਰਾਂ ਦੀ ਗੁਰਬਾਣੀ, ਸ਼ਬਦ ਕੀਰਤਨ, ਸਾਖੀਆਂ, ਇਹਨਾਂ ਰਾਹੀਂ ਇਸ ਨੂੰ ਪ੍ਰੇਰਨਾ ਦੇ ਕੇ ਆਪਣੇ ਗੁਰਦੇਵ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਡੇ ਸਿੱਖ ਜਗਤ ਦੇ ਉਹ ਮਹਾਨ ਕਵੀ ਹੋਏ ਨੇ ਜਿਨ੍ਹਾਂ ਨੇ ਇਸ ਵੱਡੇ ਗ੍ਰੰਥ ਵਿੱਚ ਬ੍ਰਿਜ ਭਾਸ਼ਾ, ਸੰਸਕ੍ਰਿਤ ਅਤੇ ਕਈ ਬੋਲੀਆਂ ਨੂੰ ਵਰਤ ਕੇ ਔਰ ਸੁੰਦਰ ਅਲੰਕਾਰ, ਸੁੰਦਰ ਸ਼ਬਦ, ਇਸ ਤਰ੍ਹਾਂ ਦੀਆਂ ਉਪਮਾ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਵਾਸਤੇ, ਗੁਰੂ ਸਾਹਿਬਾਨਾਂ ਵਾਸਤੇ, ਗੁਰੂ ਕੇ ਸਿੱਖਾਂ ਵਾਸਤੇ ਵਰਤੀਆਂ ਨੇ। ਪੜ੍ਹਨ ਵਾਲੇ ਦਾ ਅਤੇ ਸੁਣਨ ਵਾਲੇ ਦਾ ਜਿਹੜਾ ਸਿਰ ਹੈ ਉਹ ਸ਼ਰਧਾ ਨਾਲ ਮੱਲੋ ਮੱਲੀ ਗੁਰਦੇਵ ਨੂੰ ਝੁਕਦਾ, ਤਾਂ ਸਤਸੰਗਤ ਵਿੱਚੋਂ ਇਹ ਸਾਨੂੰ ਖੁਰਾਕ ਪ੍ਰਾਪਤ ਹੁੰਦੀ ਹੈ। ਇੱਕ ਵਾਰੀ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ, ਤੁਸੀਂ ਹਰ ਗੁਰੂ ਕੇ ਸਿੱਖ ਨੂੰ ਇਹ ਕਹਿੰਦੇ ਹੋ ਭਾਈ ਭਲਿਆਂ ਦੀ ਸੰਗਤ ਕਰੋ, ਭਲਿਆਂ ਦੀ ਸੰਗਤ ਕਰੋਗੇ ਤੇ ਤੁਸੀਂ ਵੀ ਭਲੇ ਪੁਰਸ਼ ਬਣ ਜਾਓਗੇ। ਤਾਂ ਫਿਰ ਸੰਗਤ ਦਾ ਕਰਨ ਦਾ ਮਕਸਦ ਤਾਂ ਇੰਨਾ ਹੀ ਹੈ ਨਾ ਕਿ ਆਪਾਂ ਨੇਕ ਇਨਸਾਨ ਬਣਨਾ। ਤਾਂ ਜੇ ਕੋਈ ਪਹਿਲਾਂ ਹੀ ਨੇਕ ਹੋਵੇ, ਚੰਗੇ ਕਰਮ ਕਰਦਾ ਹੋਵੇ, ਬੇਈਮਾਨੀ ਹੇਰਾ ਫੇਰੀ ਤੋਂ ਬਚਿਆ ਹੋਵੇ, ਤੇ ਫਿਰ ਉਹ ਭਾਵੇਂ ਨਾਮ ਹੀ ਸਤਸੰਗ ਕਰੇ, ਕੀ ਫਰਕ ਪੈਂਦਾ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਨਹੀਂ ਮਰਦਾਨਾ ਜੀ, ਸੰਗਤ ਫਿਰ ਵੀ ਜ਼ਰੂਰੀ ਹੈ। ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਕਈ ਵਾਰੀ ਮਨੁੱਖੀ ਮਨ ਦੇ ਅੰਦਰ ਇਸ ਚੀਜ਼ ਦੀ ਹਉਮੈ ਵੀ ਆ ਜਾਂਦੀ ਹੈ, ਈਗੋ ਆ ਜਾਂਦੀ ਹੈ ਵੀ ਮੈਂ ਦੁਨੀਆਂ ਨਾਲੋਂ ਚੰਗੇਰਾ ਹੈ ਔਰ ਮੇਰੇ ਵਰਗਾ ਕੋਈ ਸਿੱਖ ਨਹੀਂ, ਮੇਰੇ ਵਰਗਾ ਕੋਈ ਸੇਵਾਦਾਰ ਨਹੀਂ, ਮੇਰੇ ਜੀਵਨ ਨੂੰ ਪਰਮੇਸ਼ਰ ਨੇ ਮਾੜੇ ਐਬਾਂ ਤੋਂ ਬਚਾਇਆ ਹੋਇਆ। ਮਹਾਰਾਜ ਕਹਿੰਦੇ, ਕਈ ਵਾਰੀ ਇਸ ਗੱਲ ਦੀ ਵੀ ਹਉਮੈ ਆ ਜਾਂਦੀ ਹੈ ਵੀ ਮੈਂ ਨੇਕ ਇਨਸਾਨ ਹੈ,
ਬੜੇ ਬੜੇ ਰਿਸ਼ੀ ਮੁਨੀ ਪਹੁੰਚ ਗਏ ਮੰਜ਼ਿਲ ਤੇ, ਜਰਾ ਕੋ ਠੇਡਾ ਵੱਜਿਆ ਫਿਰ ਉੱਥੇ ਹੀ ਅੱਡ ਗਏ ਜਿੱਥੋਂ ਤੁਰੇ ਸੀ। ਤੋ ਹਜ਼ੂਰ ਪਾਤਸ਼ਾਹ ਕਹਿੰਦੇ ਸਤ ਸੰਗਤ ਵਿੱਚ ਇਸ ਕਰਕੇ ਰੋਜ਼ਾਨਾ ਜਾਣਾ, ਹੇ ਮਹਾਰਾਜ ਜੇ ਮੇਰੇ ਦਿਲ ਅੰਦਰ ਤੇਰਾ ਭੈ ਅਦਬ ਸਤਿਕਾਰ ਹੈ ਤੇ ਕਿਤੇ ਇਹਦਾ ਹੰਕਾਰ ਨਾ ਆ ਜਾਏ, ਇਹ ਸਿਰ ਤੇਰੇ ਚਰਨਾਂ ਵਿੱਚ ਇਸੇ ਤਰ੍ਹਾਂ ਝੁਕਦਾ ਰਹੇ। ਤੇਰੀ ਜਿਹੜੀ ਸੰਗਤ ਹੈ ਗੁਰਸਿੱਖ ਨੇ ਉਹਨਾਂ ਦੀ ਚਰਨ ਧੂੜ ਆਪਣੇ ਮਸਤਕ ਤੇ ਲਾ ਕੇ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਾਂ, ਕਿਉਂਕਿ ਇਹ ਵੀ ਵੱਡੇ ਕਰਮਾਂ ਤੋਂ ਬਿਨਾਂ ਨਹੀਂ ਮਿਲਦੀ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ। ਜੀ ਤੁਸੀਂ ਕੰਪੈਰੀਜ਼ਨ ਕਰਕੇ ਵੇਖੋ, ਜਦੋਂ ਤੁਸੀਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਤੰਦਰੁਸਤੀ ਦਾ ਆਨੰਦ ਮਾਣ ਰਹੇ ਹੁੰਦੇ ਹੋ, ਗੁਰੂ ਕੀ ਸੋਭਾ ਸੁਣ ਰਹੇ ਹੁੰਦੇ ਹੋ, ਉਸ ਵਕਤ ਕਿੰਨੇ ਲੋਕ ਬਿਮਾਰ ਹੁੰਦੇ, ਹਸਪਤਾਲਾਂ ਵਿੱਚ ਹੁੰਦੇ ਔਰ ਬੜੇ ਭਿਆਨਕ ਰੋਗਾਂ ਨਾਲ ਜੂਝ ਰਹੇ ਹੁੰਦੇ। ਉਹਨਾਂ ਨੂੰ ਉਸ ਵਕਤ ਕੋਈ ਹੋਰ ਡਿਮਾਂਡ ਨਹੀਂ ਹੁੰਦੀ, ਕੋਈ ਉਹਨਾਂ ਦੀ ਚਿੰਤਾ ਹੁੰਦੀ ਹੈ ਵੀ ਗੁਰਦੇਵ ਪਾਤਸ਼ਾਹ ਮਹਾਰਾਜ ਸਾਨੂੰ ਸਰੀਰਕ ਰੂਪ ਵਿੱਚ ਠੀਕ ਕਰ ਦੇਣ ਅਤੇ ਅਸੀਂ ਸਭ ਤੋਂ ਪਹਿਲਾਂ ਗੁਰਦੁਆਰੇ ਜਾਵਾਂਗੇ ਔਰ ਗੁਰੂ ਕੀ ਸੰਗਤ ਦੇ ਦਰਸ਼ਨ ਕਰਾਂਗੇ, ਉੱਥੇ ਬਰਤਨ ਮਾਂਜਾਂਗੇ। ਪਰ ਜਦੋਂ ਮਨੁੱਖ ਕੋਲ ਸੁੱਖ ਹੁੰਦੇ ਨੇ ਉਦੋਂ ਇਹ ਫਿਰ ਅਵਿਸਲਾ ਹੋ ਜਾਂਦਾ ਹੈ। ਤੋ ਇਹ ਸਮਾਂ ਵੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਸਦਕਾ ਵੱਡਿਆਂ ਭਾਗਾਂ ਨਾਲ ਮਿਲਦਾ। ਤੋ ਆਓ ਆਪਾਂ ਦਿਨ ਵਾਲੀ ਸਾਖੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰੀਏ। ਫਿਰ ਕੱਲ੍ਹ ਤੋਂ ਮੈਨੇਜਰ ਸਰਦਾਰ ਹਰਜੀਤ ਸਿੰਘ ਜੀ ਹੁਣਾਂ ਨੂੰ ਪੁੱਛ ਲਵਾਂਗੇ, ਸਾਡੇ ਤੋਂ ਪਹਿਲਾਂ ਜਥਾ ਉਹਨਾਂ ਨੇ ਗੁਰੂ ਕਾ ਇਤਿਹਾਸ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਤੱਕ ਛੱਡਿਆ, ਕਿਉਂਕਿ ਅਸੀਂ ਅੱਜ ਪਹਿਲੇ ਦਿਨ ਆਏ ਹਾਂ। ਤੋ ਫਿਰ ਉਹਨੂੰ ਇੱਕ ਪਾਸੇ ਕਰਕੇ ਆਪਾਂ ਆਪਣੇ ਹਿਸਾਬ ਦੇ ਨਾਲ ਗੁਰੂ ਦੀਆਂ ਕਥਾ ਕਹਾਣੀਆਂ ਆਰੰਭ ਕਰਾਂਗੇ। ਅੱਜ ਪਹਿਲਾ ਦਿਨ ਹੈ ਅਤੇ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬਾਤਾਂ ਤੁਹਾਡੇ ਨਾਲ ਪਾ ਲਈਏ। ਦਿਨੇ ਆਪਾਂ ਗਏ ਸਾਂ ਏਮਨਾਬਾਦ, ਜਿਹਨੂੰ ਸ਼ਾਦਪੁਰ ਵੀ ਕਿਹਾ ਜਾਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੀਵਨ ਵਿੱਚ ਤਿੰਨ ਵਾਰ ਗਏ ਨੇ। ਪਹਿਲੀ ਵਾਰੀ ਉਹ ਭਾਈ ਲਾਲੋ ਦੇ ਘਰੇ ਬੈਠ ਕੇ ਕੀਰਤਨ ਕਰਦੇ ਨੇ ਔਰ ਉਸਨੂੰ ਆਪਣੀ ਰਹਿਮਤ ਨਾਲ ਨਿਵਾਜਦੇ ਨੇ, ਪਰ ਇਕੱਲਾ ਕੀਰਤਨ ਹੀ ਨਹੀਂ ਕਰਦੇ, ਇਤਿਹਾਸ ਦਾ ਇੱਕ ਬੜਾ ਵੱਡਾ ਅਧਿਆਇ ਲਿਖਦੇ ਨੇ। ਉਹ ਅਧਿਆਇ ਜਿਹੜਾ ਉਸ ਵਕਤ ਬੜਾ ਜ਼ਰੂਰੀ ਸੀ, ਲਾਲੋ ਲੋਕਾਂ ਦੀਆਂ ਨਜ਼ਰਾਂ ਵਿੱਚ ਗਰੀਬ ਹੈ, ਕਿਰਤੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ ਉਹ ਪਰਮੇਸ਼ਰ ਦਾ ਭਗਤ ਹੈ, ਕਿਉਂਕਿ ਕਿਰਤ ਕਰਦਾ ਵੀ ਉਹ ਆਪਣੇ ਰੱਬ ਨੂੰ ਚੇਤੇ ਰੱਖਦਾ ਹੈ। ਉਹਦੇ ਕੋਲ ਭਾਵੇਂ ਸਮਾਂ ਘੱਟ ਤੋਂ ਘੱਟ ਹੈ, ਪਰ ਉਹ ਹੱਥਾਂ ਨਾਲ ਕਿਰਤ ਕਰਦਾ ਹੋਇਆ ਵੀ ਮਾਲਕ ਦਾ ਨਾਮ ਜਪਦਾ ਰਹਿੰਦਾ। ਉਹਦੇ ਗ੍ਰਹਿ ਵਿਖੇ ਉਹਦੇ ਵਿਹੜੇ ਵਿੱਚ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ, ਰਬਾਬ ਖੋਲ, ਇਹਨੂੰ ਸੁਰ ਕਰ, ਪਰਮੇਸ਼ਰ ਦੀ ਬਾਣੀ ਆਈ ਹੈ ਅਤੇ ਇਹ ਬਾਣੀ ਗਾ ਕੇ ਭਾਈ ਲਾਲੋ ਦਾ ਘਰ ਜਿਹੜਾ ਉਹ ਪਵਿੱਤਰ ਕਰੀਏ। ਤੋ ਮਰਦਾਨਾ ਉਹਨਾਂ ਦੀ ਰਮਤ ਸਮਝਦਾ ਹੈ, ਸ਼ਬਦ ਪੜ੍ਹੇ ਜਾਂਦੇ ਗਾਏ ਜਾਂਦੇ ਬੜਾ ਆਨੰਦ ਬਣਦਾ, ਲਾਲੋ ਦੇ ਪੈਰ ਧਰਤੀ 'ਤੇ ਨਹੀਂ ਲੱਗਦੇ ਕਿਉਂਕਿ ਉਹਦੀ ਆਤਮਾ ਨੂੰ ਸੁੱਖ ਮਿਲਦਾ। ਯਾਦ ਰੱਖੋ, ਜਿਹੜਾ ਬੰਦਾ ਐਬੀ ਹੋਏਗਾ ਨਾ, ਉਹ ਪੂਰੀ ਦੁਨੀਆਂ ਵਿੱਚੋਂ ਭਾਲਦਾ ਰਹਿੰਦਾ ਵੀ ਮੇਰੇ ਵਰਗਾ ਕਿਹੋ ਜਿਹਾ ਬੰਦਾ, ਉਹਦੀ ਸੰਗਤ ਉਹਦੇ ਨਾਲ ਬਣਦੀ ਹੈ। ਤਾਸ਼ ਖੇਡਣ ਵਾਲੇ ਦੀ ਸੰਗਤ ਤਾਸ਼ ਖੇਡਣ ਵਾਲੇ ਨਾਲ ਬਣਦੀ ਹੈ। ਚੁਗਲੀ ਕਰਨ ਵਾਲਾ ਲੱਭ ਹੀ ਲੈਂਦਾ ਵੀ ਫਲਾਣਾ ਬੰਦਾ ਪਿੰਡ 'ਚ ਹੈਗਾ, ਉਹਨੂੰ ਆਪਣੇ ਵਾਲੀ ਆਦਤ ਹੈ, ਉਹਦੇ ਕੋਲ ਜਾ ਪੈਂਦਾ। ਤੋ ਜਿਹੜਾ ਰੱਬ ਦਾ ਨਾਮ ਜਪਣ ਵਾਲਾ ਹੈ ਔਰ ਸਤਸੰਗ ਦੀ ਵਿਚਾਰ ਕਰਨ ਵਾਲਾ ਹੈ, ਉਹ ਫਿਰ ਆਪਣੇ ਵਰਗੇ ਭਾਲ ਲੈਂਦਾ। ਭਾਈ ਲਾਲੋ ਰੱਬ ਦੇ ਨਾਮ ਦੀ ਵਿਚਾਰ ਕਰਨ ਵਾਲਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਨਾਲ ਉਹਦਾ ਘਰ ਸਵਰਗ ਬਣ ਗਿਆ। ਪ੍ਰਸ਼ਾਦੇ ਦਾ ਸਮਾਂ ਹੋਇਆ ਅਤੇ ਚਿੰਤਾ ਵਿੱਚ ਮਹਾਰਾਜ ਨੇ ਉਹਦੀ ਉਦਾਸੀ ਨੂੰ ਪੜ੍ਹ ਲਿਆ। ਕਹਿੰਦੇ, ਲਾਲੋ ਗਮ ਕਿਹੜੀ ਗੱਲ ਦਾ, ਨਿਰਾਸ਼ਾ ਕਿਉਂ ਹੈ? ਕਹਿੰਦਾ, ਮਹਾਰਾਜ ਬਸ ਇਹੀ, ਤੁਹਾਡੀ ਕੁੱਲ ਬੜੀ ਉੱਚੀ ਹੈ ਔਰ ਬ੍ਰਾਹਮਣਾਂ ਨੂੰ ਵੇਦ ਪੜ੍ਹਨ ਦਾ ਹੱਕ ਹੈ, ਛੱਤਰੀ ਤਲਵਾਰ ਵਾਹੁਣੀ ਆਪਣਾ ਫਰਜ਼ ਸਮਝਦੇ ਹੈ, ਬੇਦੀ ਵੰਸ਼ ਵਾਲੇ ਦੋਨੋਂ ਕੰਮ ਕਰਨ ਦਾ ਹੱਕ ਰੱਖਦੇ ਹੈ, ਤੁਸੀਂ ਬੇਦੀ ਕੁੱਲ ਵਿੱਚ ਪ੍ਰਗਟ ਹੋਏ ਹੋ, ਤੋ ਮੈਂ ਤੁਹਾਡਾ ਭੋਜਨ ਕਿਵੇਂ ਤਿਆਰ ਕਰਾਂ, ਕਿਵੇਂ ਛਕਾਵਾਂਗਾ ਆਪ ਜੀ ਨੂੰ? ਮਹਾਰਾਜ ਕਹਿੰਦੇ, ਇਹ ਵਹਿਮ ਦਿਲ ਵਿੱਚੋਂ ਕੱਢ ਦੇ, ਸਾਰੀ ਧਰਤੀ ਸਾਡਾ ਚੌਂਕਾ, ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਕਰਨਾ, ਇਹ ਦੱਸ ਅੱਜ ਤੂੰ ਅਤੇ ਤੇਰੇ ਪਰਿਵਾਰ ਨੇ ਕੀ ਖਾਣਾ? ਕਹਿੰਦਾ, ਮਹਾਰਾਜ ਇਹੋ ਕੁਝ ਹੀ ਗਰੀਬਾਂ ਘਰ ਜੋ ਹੁੰਦਾ, ਅਲੂਣਾ ਸਾਗ, ਬਾਜਰੇ ਦੀਆਂ ਰੋਟੀਆਂ ਅਤੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਬਸ ਇਹ ਸਾਡਾ ਭੋਜਨ ਹੈ। ਮਹਾਰਾਜ ਕਹਿੰਦੇ, ਗੁਰੂ ਨਾਨਕ ਵੀ ਇਹੀ ਛਕੇਗਾ। ਔਰ ਉਹਦੇ ਘਰ ਬੈਠ ਕੇ ਪ੍ਰਸ਼ਾਦਾ ਛਕਿਆ। ਮਰਦਾਨੇ ਨੇ ਬੁਰਕੀ ਤੋੜ ਕੇ ਅੰਦਰ ਜਦੋਂ ਪਾਈ, ਕਹਿੰਦਾ, ਗੁਰਦੇਵ ਪਾਤਸ਼ਾਹ ਮਹਾਰਾਜ ਪਹਿਲਾਂ ਵੇਖ ਕੇ ਤਾਂ ਸ਼ੱਕ ਜਿਹਾ ਪੈਦਾ ਹੁੰਦਾ ਸੀ ਵੀ ਜੇ ਇੱਦਾਂ ਦੀਆਂ ਹੀ ਖਾਂਦੇ ਰਹੇ, ਅਜੇ ਤਾਂ ਪਹਾੜਾਂ 'ਤੇ ਚੜ੍ਹਨਾ, ਲੰਮੀਆਂ ਯਾਤਰਾਵਾਂ ਕਰਨੀਆਂ, ਪਰ ਹੁਣ ਪਹਿਲੀ ਗ੍ਰਾਹੀ ਵਿੱਚੋਂ ਅੰਮ੍ਰਿਤ ਵਰਗਾ ਆਨੰਦ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨਿਆਂ, ਜਿਸ ਬੰਦੇ ਦੀ ਕਮਾਈ ਵਿੱਚ ਬੇਈਮਾਨੀ ਨਾ ਹੋਵੇ, ਉਹਦੇ ਭੋਜਨ ਵਿੱਚੋਂ ਅੰਮ੍ਰਿਤ ਵਰਗਾ ਆਨੰਦ ਹੀ ਆਉਂਦਾ। ਇਹ ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਗੁਰੂ ਕਾ ਸਿੱਖ ਹੈ,
ਔਰ ਸੱਚਮੁੱਚ ਇਹਦੀਆਂ ਰੋਟੀਆਂ ਅੰਮ੍ਰਿਤ ਵਰਗੀਆਂ। ਗੱਲਾਂ ਬਾਤਾਂ ਚੱਲਦੀਆਂ ਸੀ, ਢੋਲ ਵਾਲੇ ਨੇ ਡੱਗਾ ਮਾਰ ਕੇ ਆਖਿਆ ਕੋਈ ਬੰਦਾ ਨਗਰ ਦਾ ਰਹਿ ਨਾ ਜਾਵੇ ਜਿਹੜਾ ਮਲਕ ਭਾਗੋ ਦੇ ਬ੍ਰਹਮ ਭੋਜ ਵਿੱਚ ਨਾ ਪਹੁੰਚੇ। ਬੜੇ ਬੜੇ ਚੰਗੇ ਖਾਣੇ ਮਿਲਣਗੇ, ਬੜੇ ਬੜੇ ਚੰਗੇ ਪਦਾਰਥ ਮਿਲਣਗੇ, ਬੜੇ ਬੜੇ ਵਧੀਆ ਸਵਾਦਲੇ ਖਾਣੇ ਮਿਲਣਗੇ। ਬਿਨਾਂ ਜਾਤ ਪਾਤ ਤੋਂ ਉਹਦਾ ਖੁੱਲ੍ਹਾ ਸੱਦਾ ਹੈ ਔਰ ਉਹਦੇ ਬ੍ਰਹਮ ਭੋਜ ਤੋਂ ਕੋਈ ਵਾਂਝਾ ਨਾ ਰਹਿ ਜਾਏ। ਭਾਈ ਲਾਲੋ ਨੇ ਆਖਿਆ, ਸੱਚੇ ਪਾਤਸ਼ਾਹ ਮਹਾਰਾਜ, ਇਹ ਸਾਡੇ ਨਗਰ ਦਾ ਉਹ ਜਗੀਰਦਾਰ ਹੈ ਜਿਹੜਾ ਜ਼ਾਲਮ ਖਾਣ ਨੂੰ ਮਹੀਨਾ ਭਰਦਾ, ਅਤੇ ਉਹਨੇ ਇਹਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਵੀ ਤੂੰ ਜੋ ਮਰਜ਼ੀ ਕਰ, ਸਰਕਾਰ ਤੇਰੇ ਵਿਰੁੱਧ ਕੋਈ ਅਪੀਲ ਦਲੀਲ ਨਹੀਂ ਸੁਣੇਗੀ, ਅਤੇ ਹਰ ਸਾਲ ਇਹ ਬ੍ਰਹਮ ਭੋਜ ਕਰਦਾ। ਕਿਵੇਂ ਕਰਨੀ ਹੈ? ਮਹਾਰਾਜ ਕਹਿੰਦੇ, ਨਾ ਤੂੰ ਜਾਣਾ ਨਾ ਅਸਾਂ ਜਾਣਾ, ਸਮਾਂ ਆਏਗਾ ਜ਼ਰੂਰ ਜਾਵਾਂਗੇ। ਬ੍ਰਹਮ ਭੋਜ ਦਾ ਪਹਿਲਾ ਦਿਨ ਲੰਘਿਆ ਖਾਲਸਾ ਜੀ, ਔਰ ਪੁੱਛਦਾ ਮਲਕ ਭਾਗੋ, ਨਗਰ ਦਾ ਕੋਈ ਬੰਦਾ ਰਹਿਤ ਨਹੀਂ ਗਿਆ? ਕਹਿੰਦੇ, ਭਾਈ ਲਾਲੋ ਨਹੀਂ ਆਇਆ, ਇੱਕ ਉਹਦੇ ਘਰ ਬੇਦੀ ਬੰਸ਼ ਦਾ ਨਾਨਕ ਨਾਨਕ ਤਵਾ ਹੈ, ਉਹ ਨਹੀਂ ਆਇਆ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸੱਦ ਬੁਲਾਇਆ, ਸੱਚੇ ਪਾਤਸ਼ਾਹ ਮਹਾਰਾਜ ਚਲੇ ਗਏ। ਭਾਈ ਲਾਲੋ ਨੂੰ ਕਹਿੰਦੇ ਵੀ ਇੱਕ ਆਪਣੀ ਰੋਟੀ ਆਪਣੇ ਕੋਲ ਲੈ ਲਾ, ਇਹ ਵੀ ਉੱਥੇ ਜ਼ਰੂਰਤ ਹੈ। ਕਹਿੰਦਾ, ਮਹਾਰਾਜ ਉੱਥੇ ਖੀਰਾਂ ਦੇ ਪੂੜੇ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਅਤੇ ਗਰੀਬ ਦੀ ਸੁੱਕੀ ਰੋਟੀ ਉੱਥੇ ਖੜ ਕੇ ਕੀ ਕਰਨੀ ਹੈ? ਮਹਾਰਾਜ ਕਹਿੰਦੇ, ਨਹੀਂ, ਤੇਰੀ ਸੁੱਕੀ ਰੋਟੀ ਨੇ ਵੀ ਇਤਿਹਾਸ ਰਚ ਦੇਣਾ। ਮਲਕ ਭਾਗੋ ਪੁੱਛਦਾ, ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ? ਮਹਾਰਾਜ ਕਹਿੰਦੇ, ਤਾਂ ਸਾਡੀ ਮਰਜ਼ੀ ਹੈ, ਸਾਡਾ ਲਾਲੋ ਦੇ ਘਰ ਬੜਾ ਪ੍ਰੇਮ ਪਿਆਰ ਬਣਿਆ ਹੋਇਆ ਸੀ, ਉਹਦੇ ਪ੍ਰਸ਼ਾਦੇ ਸਾਨੂੰ ਸਵਾਦ ਲੱਗ ਰਹੇ ਸੀ, ਤੇਰੇ ਬ੍ਰਹਮ ਭੋਜ ਤੋਂ ਅਸਾਂ ਕੀ ਲੈਣਾ? ਆਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਕਤ ਦੇ ਮਾਲਕ ਨੂੰ ਜਿਹੜਾ ਜਵਾਬ ਦਿੱਤਾ ਕਿ ਸਾਨੂੰ ਉਹਦੀ ਕੁੱਲੀ ਵਿੱਚ ਹੀ ਆਨੰਦ ਸੀ ਔਰ ਬੜਾ ਪਰਮੇਸ਼ਰ ਦੀ ਕਿਰਪਾ ਦਾ ਇੱਕ ਵਾਜੂ ਮੰਡਲ ਬਣਿਆ ਹੋਇਆ ਸੀ, ਇਸ ਕਰਕੇ ਸਾਨੂੰ ਤੇਰੇ ਇਹਨਾਂ ਬ੍ਰਹਮ ਭੋਜ ਵਿੱਚ ਪ੍ਰਸ਼ਾਦੇ ਛਕਣ ਦੀ ਜ਼ਰੂਰਤ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕੀ ਕਹਿ ਰਹੇ, ਮਲਕ ਭਾਗੋ ਨੂੰ ਇਉਂ ਬੇਨਤੀ ਕੀਤੀ ਜਾ ਰਹੀ ਹੈ। ਅਸੀਂ

ਉਹਦਾ ਅੰਮ੍ਰਿਤ ਸਮਝ ਕੇ ਕੋਦਰਾ ਅਸੀਂ ਨਾਲ ਪਿਆਰ ਦੇ ਖਾਵਣਾ ਉਹਦਾ ਅੰਮ੍ਰਿਤ ਸਮਝ ਕੇ।

ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਭਾਈ ਲਾਲੋ ਦਾ ਪ੍ਰੇਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦਿਲ ਜਿੱਤ ਕੇ ਲੈ ਗਿਆ। ਹੁਣ ਇਨਸਾਨ ਦਾ ਖਾਲਸਾ ਜੀ ਇਹ ਸੁਭਾਅ ਹੈ, ਉਹਦੇ ਹੁੰਦਿਆਂ ਕੋਈ ਉਹਦੇ ਤੋਂ ਛੋਟੇ ਬੰਦੇ ਦੀ ਤਾਰੀਫ ਕਰੇ ਤੇ ਉਹਨੂੰ ਆਪਣੀ ਹੱਤਕ ਮਹਿਸੂਸ ਹੁੰਦੀ ਹੈ। ਇਲਾਕੇ ਦਾ ਚੌਧਰੀ ਹੋਵੇ, ਉਹਦਾ ਹੁਕਮ ਚੱਲਦਾ ਹੋਵੇ, ਉਹਦੇ ਬ੍ਰਹਮ ਭੋਜ ਦੀਆਂ ਜੈ ਜੈਕਾਰਾਂ ਲੋਕ ਕਰਦੇ ਹੋਣ, ਚਾਰ ਚਾਰ ਵੇਦਾਂ ਦੇ ਜਾਣੂ ਪੰਡਿਤ ਉਹਦੀਆਂ ਸਿਫਤਾਂ ਦੇ ਪੁਲ ਬੰਨਣ ਵਾਸਤੇ ਵੱਡੇ ਵੱਡੇ ਤੀਰਥਾਂ ਤੋਂ ਆਏ ਹੋਣ, ਤੇ ਏਡੀ ਵੱਡੀ ਸਭਾ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿੱਲੇ ਘੜਨ ਵਾਲੇ ਭਾਈ ਲਾਲੋ ਦੀਆਂ ਤਾਰੀਫਾਂ ਕਰਕੇ ਉਹਦਾ ਸਿਰ ਉੱਚਾ ਕਰੇ, ਫਿਰ ਮਨ ਨੂੰ ਠੇਸ ਉਹਦੇ ਨੂੰ ਲੱਗੀ। ਉਹਨੇ ਆਖਿਆ, ਗੁਰੂ ਨਾਨਕ ਸਾਹਿਬ ਮਹਾਰਾਜ, ਤੁਹਾਡਾ ਸਤਿਕਾਰ ਹੈ, ਤੁਹਾਡੀਆਂ ਸਿਫਤਾਂ, ਤੁਹਾਡੀਆਂ ਵਡਿਆਈਆਂ ਦੁਨੀਆਂ ਦੇ ਲੋਕਾਂ ਤੋਂ ਸੁਣੀਆਂ ਹੈ, ਪਰ ਤੁਹਾਡੇ ਸ਼ਬਦਾਂ ਵਿੱਚ ਮੇਰੇ ਬ੍ਰਹਮ ਪੋਜ ਦੀ ਤਹੀਨ ਹੈ। ਤੁਸੀਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਵਡਿਆ ਰਹੇ ਹੋ, ਔਰ ਮੈਂ ਇੰਨਾ ਖਰਚ ਕਰਕੇ, ਇੰਨਾ ਵੱਡਾ ਉਪਕਾਰ ਕਰਕੇ ਹਰ ਸਾਲ ਧਰਮ ਦੇ ਨਾਲ ਸੰਬੰਧਿਤ ਲੋਕਾਂ ਨੂੰ ਸੱਦ ਕੇ ਉਹਨਾਂ ਦੀ ਸੇਵਾ ਪਾਣੀ ਕਰਕੇ ਇੱਕ ਨੇਕ ਕਰਮ ਕਰਨ ਦਾ ਯਤਨ ਕਰਦਾ, ਪਰ ਪਹਿਲੀ ਵਾਰੀ ਤੁਸੀਂ ਮੇਰੇ ਇਸ ਬ੍ਰਹਮ ਭੋਜ ਵਿੱਚ ਇੱਕ ਤਾਂ ਪ੍ਰਸ਼ਾਦਾ ਛਕਣ ਤੋਂ ਇਨਕਾਰ ਕੀਤਾ, ਦੂਜਾ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਨੂੰ ਬੜਾ ਵਡਿਆਇਆ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਸਾਨੂੰ ਤੇਰੇ ਇਸ ਬ੍ਰਹਮ ਭੋਜ ਨਾਲ ਕੋਈ ਮੁਸ਼ਕਲ ਨਹੀਂ, ਮਸਲਾ ਤਾਂ ਸਾਨੂੰ ਇਸ ਗੱਲ ਦਾ ਹੈ ਕਿ ਤੈਨੂੰ ਜਿਨ੍ਹਾਂ ਨੇ ਸਮਝਾਉਣਾ ਸੀ ਉਹ ਤੇਰੀ ਮਾਇਆ ਦੇ ਉੱਤੇ ਲਾਲਚ ਵਿੱਚ ਆ ਕੇ ਤੈਨੂੰ ਸੱਚ ਨਹੀਂ ਦੱਸ ਰਹੇ, ਕਿਉਂਕਿ ਜਿਹੜਾ ਧਰਮ ਦਾ ਪ੍ਰਚਾਰਕ ਹੁੰਦਾ ਹੈ ਉਹਦੀ ਡਿਊਟੀ ਹੁੰਦੀ ਹੈ ਸੱਚ ਤੇ ਪਹਿਰਾ ਦੇਣ ਦੀ। ਮਹਾਰਾਜ ਕਹਿੰਦੇ, ਤੇਰੀਆਂ ਮੋਹਰਾਂ ਉੱਤੇ ਬੜੇ ਬੜੇ ਆਲਮ ਫਾਜ਼ਲ ਲੋਕ ਇਹ ਵਿਕੇ ਹੋਏ ਹੈ, ਇਹਨਾਂ ਨੂੰ ਪਤਾ ਹੈ ਸੱਚਾਈ ਕੀ ਹੈ, ਪਰ ਇਹ ਆਪਣੇ ਹਿੱਤਾਂ ਦੇ ਕਰਕੇ ਤੇਰੇ ਗਲਤ ਸਟੈਪ ਨੂੰ ਵੀ ਸਹੀ ਕਹਿ ਰਿਹਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਖ ਬੜੀ ਦੂਰ ਤੱਕ ਵੇਖਦੀ ਹੈ। ਬ੍ਰਹਮ ਭੋਜ ਕਰਨਾ ਕੋਈ ਮਾੜੀ ਬਾਤ ਨਹੀਂ ਹੁੰਦੀ, ਲੋਕਾਂ ਨੂੰ ਭੋਜਨ ਪਾਣੀ ਛਕਾਉਣਾ ਕੋਈ ਮਾੜੀ ਗੱਲ ਨਹੀਂ, ਗਰੀਬ ਨੂੰ ਵਸਤਰ ਦੇਣੇ ਕੋਈ ਮਾੜੀ ਗੱਲ ਨਹੀਂ, ਪਰ ਪਹਿਲਾਂ ਲੋਕਾਂ ਨੂੰ ਲੁੱਟਣਾ, ਲੋਕਾਂ ਨੂੰ ਤਕਲੀਫ ਦੇਣੀ, ਲੋਕਾਂ ਦੇ ਉੱਤੇ ਟੈਕਸ ਲਾਉਣੇ, ਗਰੀਬਾਂ ਦਾ ਹੱਕ ਮਾਰਨਾ, ਉਸ ਮਾਇਆ ਨੂੰ ਇਕੱਤਰ ਕਰਕੇ ਫਿਰ ਉਹਨੂੰ ਧਰਮ ਦੇ ਨਾਂ ਤੇ ਦਾਨ ਕਰਕੇ ਇੱਕ ਨੰਬਰ ਦਾ ਕਰਨ ਦਾ ਯਤਨ ਕਰਨਾ, ਮਹਾਰਾਜ ਕਹਿੰਦੇ ਇਹ ਧਰਮ ਨਾਲ ਧੋਖਾ ਹੈ। ਇਹਦੇ ਨਾਲ ਨਾ ਤਾਂ ਤੇਰੀ ਆਤਮਾ ਨੂੰ ਸਕੂਨ ਮਿਲਣਾ, ਨਾ ਇਹਨਾਂ ਪੰਡਤਾਂ ਦੀ ਆਤਮਾ ਨੂੰ ਸਕੂਨ ਮਿਲਣਾ, ਪਰ ਇਹ ਲਾਲਚੀ ਲੋਕ ਨੇ ਤੈਨੂੰ ਸੱਚ ਨਹੀਂ ਦੱਸ ਰਹੇ। ਪੈਰਾਂ ਤੱਕ ਜ਼ਮੀਨ ਕੰਬੀ ਔਰ ਆਏ ਹੋਏ ਪੰਡਤਾਂ ਦੇ ਮੁੱਖ ਵੱਲ ਵੇਂਹਦਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਅਜੇ ਨਵੇਂ ਨਵੇਂ ਸਾਧੂ ਬਣੇ ਨੇ ਤੇ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਮੇਰੇ ਤਾਂ ਵਿਰੋਧ ਚ ਜਾਂਦੀਆਂ ਨੇ, ਪਰ ਪੁਰਾਤਨ ਸਨਾਤਨੀ ਧਰਮ ਨੂੰ ਵੀ ਸੱਟ ਮਾਰਦੀਆਂ ਨੇ। ਔਰ ਪਹਿਲਾਂ ਹੀ ਇਹਨਾਂ ਨੇ ਆਪਣੇ ਤਲਵੰਡੀ ਵਿਖੇ ਜਨੇਊ ਨਾ ਪਹਿਣ ਕੇ ਕਈ ਹੋਰ ਤਰ੍ਹਾਂ ਦੇ ਕਰਮ ਕਰਕੇ ਸਾਡੀ ਪੁਰਾਤਨ ਸਰਦਾਰੀ ਨੂੰ ਸੱਟ ਮਾਰਨ ਦਾ ਯਤਨ ਕੀਤਾ। ਔਰ ਇੱਥੇ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਇਹ ਵੇਦਾਂ ਦੇ ਸਿਧਾਂਤ ਦੇ ਖਿਲਾਫ ਨੇ। ਤਾਂ ਪੰਡਿਤਾਂ ਨੇ ਉੱਥੇ ਸਵਾਲ ਖੜਾ ਕੀਤਾ, ਕਹਿਣ ਲੱਗੇ ਜੇ ਸੱਚਮੁੱਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਅੰਮ੍ਰਿਤ ਵਰਗੀ ਹੈ, ਮਲਕ ਭਾਗੋ ਦੀਆਂ ਪੂਰੀਆਂ ਇਹ ਗਰੀਬਾਂ ਦੇ ਲਹੂ ਨਾਲ ਰੰਗੀਆਂ ਹੋਈਆਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਏਡੀ ਕਰਨੀ ਦੇ ਮਾਲਕ ਹੈ ਤੇ ਭਰੀ ਪੰਚਾਇਤ ਦੇ ਵਿੱਚ ਇਹਨੂੰ ਸਿੱਧ ਕਰਕੇ ਵਿਖਾਉਣ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਵੈਸੇ ਤੇ ਕੋਈ ਦਿਖਾਉਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਬੰਦਾ ਕਾਰਜ ਕਰ ਰਿਹਾ ਹੁੰਦਾ ਹੈ ਉਹਨੂੰ ਖੁਦ ਹੀ ਪਤਾ ਹੁੰਦਾ ਵੀ ਇਹ ਜਿਹੜੀ ਮੈਂ ਮਾਇਆ ਖਰਚ ਰਿਹਾ ਇਹ ਕਿੱਥੋਂ ਆਈ ਹੈ। ਕਿਸੇ ਗਵਾਹੀ ਦੀ ਲੋੜ ਨਹੀਂ ਹੁੰਦੀ, ਕਿਸੇ ਦੇ ਕੋਈ ਤਸੱਲੀ ਬਖਸ਼ ਉੱਤਰ ਦੇਣ ਦੀ ਲੋੜ ਨਹੀਂ ਹੁੰਦੀ, ਪਰ ਫਿਰ ਵੀ ਜੇ ਅਕਾਲ ਪੁਰਖ ਪਰਮੇਸ਼ਰ ਨੂੰ ਏਦਾਂ ਹੀ ਮਨਜ਼ੂਰ ਹੈ, ਤੁਸੀਂ ਪ੍ਰਤੱਖ ਰੂਪ ਵਿੱਚ ਵੇਖਣਾ ਹੈ ਵੀ ਇੱਕ ਕਿਰਤੀ ਕਾਮੇ ਦੀ ਰੋਟੀ ਵਿੱਚ ਕਿੰਨਾ ਸੱਚ ਹੁੰਦਾ, ਕਿੰਨਾ ਸਿਦਕ ਹੁੰਦਾ, ਕਿੰਨਾ ਹੌਸਲਾ ਹੁੰਦਾ, ਕਿੰਨੀ ਅਮੀਰੀ ਹੁੰਦੀ ਹੈ, ਤੇ ਉਹ ਵੀ ਤੁਹਾਨੂੰ ਵਿਖਾਈ ਜਾ ਸਕਦੀ ਹੈ। ਯਾਦ ਰੱਖੋ ਸਾਖੀਆਂ,
ਕੇਵਲ ਸੁਣਨ ਵਾਸਤੇ ਨਹੀਂ ਹੁੰਦੀਆਂ। ਅਸਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਮਨੁੱਖ ਦੀ ਘਾੜਤ ਜਿਸ ਤਰ੍ਹਾਂ ਦੀ ਕਹਾਣੀ ਚਾਹੁੰਦੇ ਸੀ, ਉਹ ਇਹ ਸੀ ਕਿ ਮਨੁੱਖ ਧਰਮੀ ਹੋਵੇ ਪਰ ਵਿਖਾਵਾਕਾਰੀ ਨਾ ਹੋਵੇ, ਅੰਦਰੋਂ ਆਤਮਕ ਤੌਰ ਤੇ ਉਹ ਧਰਮ ਦਾ ਲਾਭ ਉਠਾ ਸਕੇ। ਇਹ ਨਹੀਂ ਕਿ ਉਹ ਕਿਸੇ ਤਰੀਕੇ ਦੇ ਨਾਲ ਪਹਿਲਾਂ ਧਨ ਦੌਲਤ ਲੁੱਟ ਕੇ ਇਕੱਠੀ ਕਰੇ, ਫਿਰ ਧਰਮ ਦੇ ਨਾਂ ਤੇ ਪੁੰਨ ਦਾਨ ਕਰਨ ਦਾ ਦਾਵਾ ਕਰੇ, ਤੇ ਜਿਹੜੇ ਲੋਕ ਧਰਮ ਦਾ ਪ੍ਰਚਾਰ ਕਰਨ ਵਾਲੇ ਨੇ ਉਹਦੀਆਂ ਚਾਰ ਛਿਲੜਾਂ ਵੇਖ ਕੇ ਉਹਦੇ ਹੱਕ ਵਿੱਚ ਜਾ ਜਾਕਾਰਾਂ ਕਰਨ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੁਸੀਂ ਵੇਖਣਾ ਤਾਂ ਅਕਾਲ ਪੁਰਖ ਦੀ ਕਿਰਪਾ ਨਾਲ ਵੀ ਵਿਖਾਇਆ ਜਾ ਸਕਦਾ। ਸਾਖੀਕਾਰਾਂ ਨੇ ਹਰ ਸਾਖੀ ਵਿੱਚ ਇਹ ਗੱਲ ਲਿਖੀ ਹੈ ਵੀ ਫਿਰ ਭਰੀ ਹੋਈ ਪੰਚਾਇਤ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲਿਆ ਆਪਣਾ ਭੋਜਨ ਦਾ ਥਾਲ, ਉਹਨੇ ਲਿਆਂਦਾ, ਦੁਬਾਰਾ ਸੱਜਰੀਆਂ ਪੂਰੀਆਂ ਕਢਾ ਕੇ ਦਾਲ ਸਬਜ਼ੀ ਪਾ ਕੇ ਭਾਈ ਲਾਲੋ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਕੋਲ ਕੋਧਰੇ ਦੀ ਰੋਟੀ ਹੈ? ਕਹਿੰਦਾ ਮਹਾਰਾਜ ਲੈ ਕੇ ਤਾਂ ਇੱਕ ਮੈਂ ਵੀ ਆਇਆ ਪਰ ਹੁਣ ਮੇਰੀ ਕੋਧਰੇ ਦੀ ਰੋਟੀ ਦੀ ਹੇਠ ਹੀ ਨਾ ਕਰਵਾਇਓ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਅੱਜ ਤੇਰੀ ਕਿਰਤ ਦੀ ਜਿੱਤ ਹੋਣੀ, ਸੰਸਾਰ ਨੂੰ ਪਤਾ ਲੱਗਣਾ ਇੱਕ ਕਿਰਤੀ ਬੰਦਾ ਜਿਹੜਾ ਉਹਦੇ ਪ੍ਰਸ਼ਾਦੇ ਵਿੱਚ ਕਿੰਨਾ ਦਮ ਹੁੰਦਾ। ਸੰਸਾਰ ਦੇ ਵਿਹਦਿਆਂ ਭਰੀ ਸਭਾ ਵਿੱਚ ਔਰ ਸਾਖੀਕਾਰ ਲਿਖਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਦੋਨਾਂ ਦੇ ਭੋਜਨ ਨੂੰ ਪਕੜ ਕੇ ਦੱਬਿਆ ਤੇ ਮਲਕ ਭਾਗੋ ਦੀਆਂ ਪੂਰੀਆਂ ਵਿੱਚੋਂ ਖੂਨ ਦੀਆਂ ਨਹਿਰਾਂ ਵਗ ਰਹੀਆਂ, ਛੱਟਾਂ ਵਗ ਰਹੀਆਂ ਸੀ, ਔਰ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਅੰਮ੍ਰਿਤ ਵਹਿ ਰਿਹਾ ਸੀ। ਸੱਚਮੁੱਚ ਬੇਈਮਾਨੀ ਨਾਲ ਕੀਤੀ ਹੋਈ ਕਮਾਈ ਔਰ ਉਹਦੇ ਨਾਲ ਇਕੱਠਾ ਹੋਇਆ ਧਨ ਜ਼ਹਿਰ ਵਰਗਾ ਹੀ ਹੁੰਦਾ, ਆਪਣੇ ਹੱਕ ਹਲਾਲ ਦੀ ਕੀਤੀ ਹੋਈ ਕਮਾਈ ਅੰਮ੍ਰਿਤ ਵਰਗੀ ਹੁੰਦੀ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਮਲਕ ਭਾਗੋ ਆਹ ਤੈਨੂੰ ਸੱਚ ਦੱਸੀਏ, ਤੂੰ ਇਹਨਾਂ ਤੇ ਧਰਵਾਸਾ ਕਰਕੇ ਬੈਠਾ ਵੀ ਇਹ ਮੇਰੇ ਹੱਕ ਵਿੱਚ ਧਰਮ ਦੇ ਨਾਂ ਦੇ ਗ੍ਰੰਥ ਪੜ੍ਹ ਕੇ ਅਰਦਾਸਾਂ ਕਰਦੇ। ਮਹਾਰਾਜ ਕਹਿੰਦੇ ਕਿਤੇ ਭੁਲੇਖੇ ਵਿੱਚ ਨਾ ਰਹਿ ਜੀ, ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਮਾਲਿਆ, ਜਦ ਮਰ ਕੇ ਜਾਣਾ ਕਿਸੇ ਪੰਡਿਤ ਨੇ ਉੱਥੇ ਤੇਰਾ ਸਾਥ ਨਹੀਂ ਦੇਣਾ, ਉੱਥੇ ਤੈਨੂੰ ਪੁੱਛਿਆ ਜਾਣਾ ਔਰ ਗਵਾਹੀਆਂ ਹੋਣੀਆਂ ਨੇ, ਫਿਰ ਗਰੀਬਾਂ ਦੀਆਂ ਬਦ ਦੁਆਵਾਂ ਜਿਹੜੀਆਂ ਤੂੰ ਉਹਨਾਂ ਦੇ ਘਰ ਢਾ ਢਾ ਕੇ ਉਹਨਾਂ ਤੇ ਜ਼ੁਲਮ ਕਰ ਕਰਕੇ ਔਰ ਉਹਨਾਂ ਨੂੰ ਸਤਾ ਸਤਾ ਕੇ ਲਈਆਂ, ਉਹ ਤੇਰਾ ਫਿਰ ਉੱਥੇ ਸਾਰਾ ਕੁਝ ਪਾਜ ਖੋਲਣਗੀਆਂ। ਆਓ ਬੜੀਆਂ ਪਿਆਰੀਆਂ ਲੈਣਾ, ਪਰ ਇਹ ਗੱਲ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿ ਸਕਦੇ। ਅੱਜ ਵੇਖੋ ਸੰਸਾਰ ਦੇ ਅੰਦਰ ਵਿਗਿਆਨ ਦਾ ਯੁੱਗ ਹੈ ਪਰ ਫਿਰ ਵੀ ਧਰਮ ਦੇ ਨਾਂ ਤੇ ਵੱਡੇ ਵੱਡੇ ਅਡੰਬਰ ਰਚੇ ਜਾ ਰਹੇ ਔਰ ਕਿਤੇ ਨਾ ਕਿਤੇ ਧਰਮ ਦੇ ਖੇਤਰ ਵਿੱਚ VIP ਬੰਦਿਆਂ ਦੀ ਸਰਦਾਰੀ ਹੈ ਔਰ ਉਸ ਨੂੰ ਜ਼ਿਆਦਾਤਰ ਪੁਜਾਰੀ ਪ੍ਰਜਾਰਦੇ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਨਾ ਕਿਸੇ ਤੋਂ ਕੁਝ ਲੈਣਾ, ਅਕਾਲ ਪੁਰਖ ਦੀ ਗੱਲ ਕਰਨੀ, ਏਡੇ ਵੱਡੇ ਜਗੀਰਦਾਰ ਨੂੰ ਭਰੀ ਹੋਈ ਸਭਾ ਵਿੱਚ ਜਿਵੇਂ ਉਹਨਾਂ ਨੇ ਸੱਚ ਸੁਣਾ ਕੇ ਉਹਦੇ ਅੰਦਰ ਦੀ ਆਤਮਾ ਨੂੰ ਤੁਰ ਅੰਦਰ ਤੱਕ ਜਗਾਉਣ ਦਾ ਯਤਨ ਕੀਤਾ, ਬੇਨਤੀ ਉਹ ਕੀਤੀ ਜਾ ਰਹੀ ਹੈ।

ਸਾਹਮਣੇ ਜਿਹਦੇ ਨਾਲ ਗੱਲਬਾਤ ਹੋ ਰਹੀ ਉਹ ਸਰਕਾਰ ਦਾ ਬੜਾ ਵੱਡਾ ਜਗੀਰਦਾਰ ਕਰਿੰਦਾ ਤੇ ਸੱਚ ਦੀ ਇਹ ਡੈਫੀਨੇਸ਼ਨ ਹੈ ਵੀ ਤੁਸੀਂ ਜਿੱਥੇ ਵੀ ਕਹੋਗੇ ਦੁਨੀਆ ਤੁਹਾਡੀ ਵੈਰੀ ਹੋ ਜਾਏਗੀ। ਸੱਚ ਤੁਸੀਂ ਕਿਤੇ ਵੀ ਬੋਲੋਗੇ ਇਹਨੂੰ ਬਰਦਾਸ਼ਤ ਕਰਨ ਵਾਲੇ ਬਹੁਤ ਥੋੜੇ ਆਦਮੀ ਹੁੰਦੇ। ਸੱਚ ਤਾਂ ਘਰ ਬੋਲ ਦੋ ਘਰ ਦੇ ਵਿਰੋਧੀ ਹੋ ਜਾਂਦੇ। ਫਿਰ ਧਰਮ ਦੇ ਖੇਤਰ ਵਿੱਚ ਇਹ ਤਾਂ ਜਾਨ ਤਲੀ ਤੇ ਰੱਖਣ ਵਾਲੀ ਬਾਤ, ਬਾਬੇ ਬੁੱਲੇ ਸ਼ਾਹ ਵਰਗੇ ਦੀ ਰੂਹ ਕੰਬਦੀ ਹੈ, ਉਹ ਕਹਿੰਦਾ ਝੂਠ ਆਖਾਂ ਤਾਂ ਕੁਝ ਬਚਦਾ ਏ, ਸੱਚ ਆਖਿਆ ਭਾਂਬਣ ਮਚਦਾ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੋ ਕੁਝ ਇਹ ਤੈਨੂੰ ਦਿਖਾ ਰਿਹਾ ਉਹ ਸੱਚ ਨਹੀਂ ਹੈ, ਜੋ ਗੁਰੂ ਨਾਨਕ ਸਾਹਿਬ ਦੀ ਅੱਖ ਵੇਖ ਰਹੀ ਹੈ ਉਹ ਸੱਚ ਹੈ। ਇਸ ਹਾਵੀ ਦੁਨੀਆਂ ਵਿੱਚ ਨਾ ਤੂੰ ਰਹਿਣਾ ਨਾ ਕਿਸੇ ਹੋਰ ਨੇ ਰਹਿਣਾ, ਆਖਿਰਕਾਰ ਜਦ ਇੱਥੋਂ ਛੱਡ ਕੇ ਜਾਣਾ ਤੇ ਫਿਰ ਕੀਤੇ ਹੋਏ ਮਾੜੇ ਕਰਮਾਂ ਦਾ ਮਿੱਤਰਾ ਲੇਖਾ ਇੱਕ ਨਾ ਇੱਕ ਦਿਨ ਉੱਥੇ ਦੇਣਾ ਪੈਣਾ। ਉੱਥੇ ਤੇਰੀ ਕੌਣ ਸਹਾਇਤਾ ਕਰੇਗਾ? ਇਹ ਝੋਲੀਆਂ ਭਰ ਕੇ ਲੈ ਦੇਣਗੇ, ਆਪਣਾ ਰੁਜ਼ਗਾਰ ਹੈ ਇਹਨਾਂ ਦਾ। ਉੱਥੇ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦੀ ਬਖਸ਼ਿਸ਼, ਉਹ ਵੀ ਤਾਂ ਜੇ ਤੂੰ ਕਿਸੇ ਗਰੀਬ ਦੀ ਅਸੀਸ ਲਈ ਹੋਵੇਗੀ। ਤਾਂ ਖਾਲਸਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਸਭ ਤੋਂ ਵੱਡੀ ਯਾਦੂਗਰੀ ਹੈ, ਉਹਨਾਂ ਨੇ ਮਨੁੱਖ ਨੂੰ ਤਬਦੀਲ ਕੀਤਾ ਉਹਦੀ ਸੋਚ ਬਦਲ ਕੇ। ਸੋਚ ਬਦਲਦੀ ਹੈ ਤੇ ਮਨੁੱਖ ਦੇ ਕਰਮ ਬਦਲਦੇ, ਔਰ ਕਰਮਾਂ ਦੀ ਹੀ ਵਿਆਖਿਆ ਹੁੰਦੀ ਹੈ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ। ਸੱਜਣ ਠੱਗ ਨੂੰ ਉਹਨਾਂ ਨੇ ਕੋਈ ਡਾਂਗ ਨਹੀਂ ਮਾਰੀ, ਅਸਲੀ ਸੱਜਣ ਬਣਨ ਦਾ ਉਪਦੇਸ਼ ਦਿੱਤਾ। ਉਹੋ ਹੀ ਸੱਜਣ ਠੱਗ ਦੀ ਕੁਟੀਆ ਧਰਮਸ਼ਾਲਾ ਜਿੱਥੇ ਨਿੱਤ ਕਤਲ ਹੁੰਦੇ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਬਾਅਦ ਉਹ ਅਸਲ ਧਰਮਸ਼ਾਲਾ ਬਣ ਗਈ, ਉੱਥੇ ਜਪਜੀ ਸਾਹਿਬ ਦਾ ਪਾਠ ਹੋਣ ਲੱਗ ਪਿਆ। ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਇਹ ਵਡਿਆਈ ਸੀ, ਉਹ ਭੈੜੇ ਤੋਂ ਭੈੜੇ ਮਨੁੱਖ ਨੂੰ ਵੀ ਆਪਣੇ ਬਚਨਾਂ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੋੜ ਦਿੰਦੇ ਸੀ। ਜਦੋਂ ਇਹਦੇ ਜਿਹਨ ਵਿੱਚ ਇਹ ਗੱਲ ਪਈ ਵੀ ਵਾਕਿਆ ਕੰਮ ਤੇ ਮੈਂ ਇਸ ਤਰ੍ਹਾਂ ਦਾ ਹੀ ਕਰ ਰਿਹਾ ਵੀ ਪਹਿਲਾਂ ਲੋਕਾਂ ਨੂੰ ਲੁੱਟਣਾ, ਫਿਰ ਲੋਕ ਮਾੜਾ ਨਾ ਆਖਣ ਤੇ ਧਰਮ ਦੇ ਰਾਹੀਂ ਚੰਗਾ ਬਣਨ ਦਾ ਯਤਨ ਕਰਨਾ, ਪਰ ਹੈ ਤਾਂ ਸੱਚ ਇਹੋ ਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ, ਮਾਲ ਤਾਂ ਲੋਕਾਂ ਦਾ ਹੀ ਹੈ। ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨੀ ਡਿੱਗ ਪਏ, ਸੱਚੀ ਮੁੱਚੀ ਅੱਖਾਂ ਝੰਝੂ ਭਰ ਕੇ ਰੋਣ ਲੱਗ ਪਿਆ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਬਖਸ਼ਿਆ ਜਾਵਾਂਗਾ, ਮੈਂ ਤਾਂ ਇੰਨੇ ਪਾਪ ਕੀਤੇ ਆ ਹੁਣ ਤਾਂ ਗਿਣੇ ਵੀ ਨਹੀਂ ਜਾਣੇ ਮੇਥੋਂ, ਜਿੰਨੇ ਮੈਂ ਲੋਕਾਂ ਨਾਲ ਧੱਕੇ ਕੀਤੇ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਲਕ ਭਾਗੋ, ਉਹ ਪਰਮੇਸ਼ਰ ਬੜਾ ਤਗੜਾ ਬਖਸ਼ਿੰਦ ਹੈ, ਦਿਆਲੂ ਹੈ, ਕਿਰਪਾਲੂ ਹੈ। ਜਦੋਂ ਮਨੁੱਖ ਆਪਣੇ ਕੀਤੇ ਹੋਏ ਗੁਨਾਹਾਂ ਦੀ ਤੋਬਾ ਕਰਕੇ ਅੰਤਰ ਆਤਮਾ ਤੋਂ ਪਛਤਾ ਕੇ ਖੁਦਾ ਤੋਂ ਖਿਮਾ ਮੰਗਦਾ ਹੈ ਤੇ ਪਰਮੇਸ਼ਰ ਉਸਦੇ ਕੀਤੇ ਹੋਏ ਬੁਰੇ ਕਰਮਾਂ ਤੇ ਲੀਕ ਮਾਰ ਕੇ ਉਹਨੂੰ ਆਪਣੇ ਚਰਨਾਂ ਤੇ ਢਹਿਣ ਦੀ ਇਜਾਜ਼ਤ ਦੇ ਦਿੰਦਾ, ਉਹਨੂੰ ਗਲ ਨਾਲ ਲਾ ਲੈਂਦਾ, ਕਿਉਂਕਿ ਉਹਦਾ ਸੁਭਾਅ ਹੈ, ਉਹ ਮਨੁੱਖ ਨੂੰ ਬਖਸ਼ ਦਿੰਦਾ, ਬਖਸ਼ਿੰਦਾ ਹੈ। ਤੂੰ ਜਦ ਆਪਣੇ ਕੀਤੇ ਹੋਏ ਕਰਮਾਂ ਤੋਂ ਤੋਬਾ ਕਰਕੇ ਆਉਣ ਵਾਲੇ ਜੀਵਨ ਨੂੰ ਸੁਧਾਰੇਗਾ ਤਾਂ ਪਰਮੇਸ਼ਰ ਤੈਨੂੰ ਬਖਸ਼ ਦੇਗਾ। ਮਹਾਰਾਜ ਤੁਸੀਂ ਤੇ ਚਲੇ ਜਾਣਾ ਤੇ ਪਤਾ ਨਹੀਂ ਮੁੜ ਕੇ ਕਦੋਂ ਆਉਣਾ, ਏਦਾਂ ਦੀਆਂ ਗੱਲਾਂ ਮੈਨੂੰ ਕਿੱਥੋਂ ਸੁਣਨ ਨੂੰ ਮਿਲਣਗੀਆਂ, ਮੇਰੀ ਆਤਮਾ ਨੂੰ ਕਿੱਥੋਂ ਪ੍ਰਸੰਨਤਾ ਮਿਲੇਗੀ। ਮਹਾਰਾਜ ਕਹਿੰਦੇ ਆਹ ਜਿਹੜਾ ਮਨੁੱਖ ਬੈਠਾ ਨਾ ਭਾਈ ਲਾਲੋ, ਜਿਹਦੇ ਘਰ ਅਸੀਂ ਡੇਰਾ ਲਾਇਆ, ਇਹਦੀ ਸੰਗਤ ਕਰਿਆ ਕਰ, ਇਹਦਾ ਕੱਚਾ ਕੋਠਾ ਨਾ ਵੇਖਿਆ ਕਰ, ਇਹਦੀ ਜਾਤ ਨਾ ਵੇਖਿਆ ਕਰ, ਇਹਦੀ ਆਤਮਾ 'ਚ ਜਿਹੜਾ ਰੱਬ ਦਾ ਨਾਮ ਵੱਸਦਾ ਉਹਦੇ ਦੀਦਾਰ ਕਰਿਆ ਕਰ, ਇਹਦੇ ਕੋਲ ਬਹਿ ਕੇ ਔਰ ਇਹਦੀ ਸੰਗਤ ਕਰਿਆ, ਜਗੀਰਦਾਰੀ ਮੋਢਿਆਂ ਤੋਂ ਲਾਹ ਕੇ, ਹਉਮੇ ਹੰਕਾਰ ਦੀ ਪੰਡ ਲਾਹ ਕੇ ਭਾਈ ਲਾਲੋ ਦੇ ਚਰਨਾਂ 'ਤੇ ਵੀ ਝੁੱਕ ਗਿਆ। ਕਹਿੰਦਾ ਭਾਈ ਲਾਲੋ, ਤੂੰ ਕਰਮਾਂ ਵਾਲਾ, ਤੇਰੇ ਪ੍ਰੇਮ ਭਾਵਨਾ ਦੇ ਖਿੱਚੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਨਗਰ ਆਏ ਤੇ ਉਹਨਾਂ ਨੇ ਸਾਨੂੰ ਸੱਚ ਨਾਲ ਜੋੜਿਆ ਤੇ ਸਾਨੂੰ ਪਤਾ ਲੱਗਾ ਵੀ ਕੀ ਕਰਨਾ ਚਾਹੀਦਾ ਸੀ, ਔਰ ਇਹ ਤੇਰੀ ਵਡਿਆਈ ਹੈ। ਜੇ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰੇਮ ਨਾਲ ਨਾ ਆਵਾਜ਼ ਮਾਰਦਾ, ਅਸੀਂ ਇਸੇ ਤਰ੍ਹਾਂ ਪਾਪ ਕਰੀ ਜਾਣੇ ਸੀ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਹਿਮਤ ਸਦਕਾ ਫਿਰ ਭਾਈ ਲਾਲੋ ਸਭਾ ਵਿੱਚ ਸਿਰ ਉੱਚਾ ਕਰਕੇ ਬਹਿ ਗਏ। ਉਹਦੇ ਕੋਲ ਧਨ ਨਹੀਂ, ਕੋਈ ਅਹੁਦਾ ਨਹੀਂ, ਪਰ ਉਹਦੇ ਸਿਰ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਹੈ। ਅੱਜ ਵੀ ਜਿਸ ਮਨੁੱਖ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਉਹ ਮਨੁੱਖ ਸੰਸਾਰ ਦੇ ਵਿੱਚ ਸ਼ੋਭਾ ਪਾਉਂਦਾ, ਉਹਦੀ ਵਡਿਆਈ ਹੁੰਦੀ ਹੈ। ਧਨ ਦੌਲਤਾਂ ਵਾਲਿਆਂ ਦੀ ਵਡਿਆਈ ਥੋੜ੍ਹੇ ਕੁ ਦੇਣੀ ਹੁੰਦੀ ਹੈ ਅਤੇ ਥੋੜ੍ਹੇ ਕੁ ਬੰਦੇ ਕਰਨ ਵਾਲੇ ਹੁੰਦੇ ਆ, ਉਹਦੇ ਆਲੇ ਦੁਆਲੇ ਜਿਹੜੇ ਜੁੜੇ ਹੁੰਦੇ ਆ, ਪਰ ਜਿਹੜਾ ਧਰਮੀ ਹੁੰਦਾ ਉਹਦੀਆਂ ਜੈ ਜੈਕਾਰਾਂ ਲੋਕ ਵਿੱਚ ਵੀ ਹੁੰਦੀਆਂ, ਖਾਲਸਾ ਜੀ ਪਰਲੋਕ ਵਿੱਚ ਵੀ ਹੁੰਦੀਆਂ, ਕਿਉਂਕਿ ਇਹ ਧਰਮ ਦੀ ਇੱਕ ਸਿਧਾਂਤ ਹੈ, ਧਰਮ ਦੀ ਵਿਆਖਿਆ ਹੈ। ਤਾਂ ਗੁਰਦੇਵ ਨੇ ਸੋਚ ਬਦਲੀ, ਕਿਉਂਕਿ ਅੱਜ ਵੀ ਤੁਸੀਂ ਸੰਸਾਰ ਵਿੱਚ ਵੇਖਦੇ ਹੋ

ਜਰਾਇਮ ਹੁੰਦਾ ਹੈ, ਸਖ਼ਤ ਕਾਨੂੰਨ ਬਣਦੇ ਹੈ, ਰੁਕਦਾ ਫਿਰ ਵੀ ਨਹੀਂ, ਕਿਉਂਕਿ ਮਨੁੱਖ ਦੀ ਸੋਚ ਵਿੱਚੋਂ ਨਹੀਂ ਨਿਕਲਦਾ। ਜਦ ਤੱਕ ਮਨੁੱਖ ਦੀ ਸੋਚ ਵਿੱਚੋਂ ਵਕਾਰ ਨਹੀਂ ਨਿਕਲਦੇ, ਦਬਾਅ ਨਾਲ ਕਿਸੇ ਤਰੀਕੇ ਨਾਲ ਉਸਨੂੰ ਵਕਾਰਾਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਫਾਂਸੀ ਤੱਕ ਦੀ ਸਜ਼ਾ ਸਾਡੇ ਦੇਸ਼ ਵਿੱਚ 4 ਬੰਦਿਆਂ ਨੂੰ ਦੇ ਦਿੱਤੀ ਗਈ ਔਰ ਇੱਕ ਬੱਚੀ ਦੇ ਨਾਲ ਵਧੀਕੀ ਕੀਤੀ ਦਿੱਲੀ ਦੇ ਵਿੱਚ, ਕਾਂਗਰਸ ਦੀ ਸਰਕਾਰ ਸੀ। ਉਸ ਤੋਂ ਬਾਅਦ ਕਿੰਨੀਆਂ ਖਬਰਾਂ ਤੁਸੀਂ ਪੜ੍ਹਦੇ ਹੋ। ਜੇ ਸਖ਼ਤਾਈ ਨਾਲ ਕ੍ਰਾਈਮ ਰੁਕਦਾ ਹੁੰਦਾ ਫਿਰ ਫਾਂਸੀ ਦੇਣ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਉਹ ਗਲਤ ਪਰੰਪਰਾ ਮੁੱਕ ਜਾਣੀ ਚਾਹੀਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਦਿੱਤਾ ਮਨੁੱਖ ਨੂੰ, ਇਸ ਨੂੰ ਤੂੰ ਪੜ੍ਹੇਗਾ ਵਿਚਾਰੇਗਾ, ਤੇਰੀ ਸੋਚ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਦੀਵਾ ਜਗੇਗਾ ਜਿਹੜਾ ਤੈਨੂੰ ਰੱਬ ਦੇ ਘਰ ਤੱਕ ਜਾਣ ਵਾਲਾ ਰਾਹ ਦੱਸੇਗਾ। ਤੋ ਆਓ ਭਾਈ ਲਾ ਲਓ ਕਿਰਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਿਕਾਰਿਆ ਸੰਸਾਰ ਵਿੱਚ ਔਰ ਇਹ ਕਹਾਣੀ ਨਾਲ ਤ੍ਰੇਤੇ ਨਾਲ ਸੰਬੰਧ ਰੱਖਦੀ ਹੈ, ਨਾਲ ਦੁਆਪਰ ਨਾਲ। ਕਲਯੁੱਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਜਿਨ੍ਹਾਂ ਨੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਅਸਲ ਧਰਮੀ ਕਹਿ ਕੇ ਉਹਨਾਂ ਦੀ ਵਡਿਆਈ ਕੀਤੀ, ਉਹਨਾਂ ਦਾ ਸਤਿਕਾਰ ਕੀਤਾ। ਦੁਨੀਆਂ ਵਿੱਚ ਪਹਿਲੀ ਵਾਰੀ ਕੀਤੀ ਸਤਿਕਾਰ ਹੈ।

0: ਬਾਣੀ ਵਿੱਚ ਕਿਰਤੀ ਭਾਈ ਲਾਲੋ ਦਾ ਜ਼ਿਕਰ ਕਰਕੇ ਮਹਾਰਾਜ ਜੀ ਨੇ ਉਸਨੂੰ ਜੁੱਗਾਂ ਤੱਕ ਅਮਰ ਕਰ ਦਿੱਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਮਿਲਣ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵਕਤ ਜਿੰਨੀ ਵੀ ਗੁਰੂ ਕੀ ਸੰਗਤ ਨੇ ਦਰਸ਼ਨ ਦਾਰ ਕੀਤੇ, ਗੁਰਦੇਵ ਪਾਤਸ਼ਾਹ ਸਭ ਦੀ ਹਾਜ਼ਰੀ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣ। ਜੋ ਤੁਸੀਂ ਤਿਲ ਫੁੱਲ ਦਸਾਨਵਾਂ ਦੀ ਕਿਰਤ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤਾ, ਮਹਾਰਾਜ ਜੀ ਬਹੁਤਾ ਕਰਕੇ ਜਾਣਨ। ਦਰੋਂ ਘਰੋਂ ਗੁਰਸਿੱਖੀ ਜੀਵਨ, ਚੜ੍ਹਦੀ ਕਲਾ, ਪਿਆਰ, ਤਫਾ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਕੇ ਮਹਾਰਾਜ ਸਾਰੀ ਗੁਰੂ ਕੀ ਸਿੱਖ ਸੰਗਤ ਨੂੰ ਨਿਹਾਲ ਕਰਨ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਥੋਂ ਦੇ ਪ੍ਰਬੰਧਕ ਜਨ, ਸਮੁੱਚੀ ਕਮੇਟੀ, ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਸਹਾਇਕ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਸਾਰੇ ਵੀਰ ਗੁਰਵਿੰਦਰ ਸਿੰਘ ਜੀ ਸੇਵਾਦਾਰ, ਕਿਉਂਕਿ ਜਦੋਂ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਜੀ ਦੀ ਪਹਿਲੀ ਬਰਸੀ ਜੂਨ 2024 ਵਿੱਚ ਇੱਥੇ ਮਨਾਈ ਸੀ, ਉਦੋਂ ਆਪਾਂ ਇੱਥੇ ਆਏ ਸਾਂ। ਵਿਸ਼ੇਸ਼ ਤੌਰ 'ਤੇ ਗੁਰੂ ਕੀ ਸਿੱਖ ਸੰਗਤ ਦੇ ਦਰਸ਼ਨ ਦਾਰ ਕੀਤੇ ਔਰ ਸ਼ਹੀਦਾਂ ਦੀਆਂ ਵਾਰਾਂ ਗਾਈਆਂ। ਉਸ ਤੋਂ ਬਾਅਦ ਹੁਣ ਫਿਰ ਆਉਣ ਦਾ ਸਪਾਕ ਸਮਾਂ ਪ੍ਰਾਪਤ ਹੋਇਆ, ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੋਜ਼ਾਨਾ ਆਪ ਜੀ ਦੇ ਦਰਸ਼ਨ ਦਾਰ ਕੀਤੇ ਜਾਇਆ ਕਰਨਗੇ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ਣ। ਆਓ ਹੁਣ ਅਨੰਦ ਸਾਹਿਬ ਜੀ ਦੇ ਛੋਟੇ ਜਾਪ ਹੋਣਗੇ, ਉਪਰੰਤ ਅਰਦਾਸ ਬੇਨਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ, ਸਰਬੱਤ ਗੁਰੂ ਕੀ ਸੰਗਤ ਇੱਕ ਵਾਰੀ ਫਿਰ ਪਿਆਰ ਵਿੱਚ ਆਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ।

0: ਸ਼ਾਂਤ ਸੁਖ ਮਨ ਆਏ ਵਸਿਆ
1: ਜਿਨ ਇੱਛਾ ਸਭ ਪੁਜਾਈਆਂ
0: ਸਾਧਾ ਕੁਰਬਾਨ ਕੀਤਾ ਗੁਰ ਵਿਟਾਓ
1: ਜਿਸ ਦੀਆਂ ਇਹ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਜੀਉ ਪਿੰਡ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰ ਪਾ ਮਹਿ ਕੋਈ ਨ ਜਾਣੈ, ਤੁਮਰਾ ਅੰਤ ਉਚੇ ਤੇ ਉਚਾ।

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਕ ਬਹਾਦਰ ਸਿਮਰੀਐ ਕਰ ਨਾਉਣ ਦਿਆਵੈ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ, ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਖਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ ਜੁਗੋ ਜੋਗੇ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲਾਓ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਨਡਿੱਠ ਕੀਤਾ, ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾਓ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾਓ ਜੀ। ਪੰਜਾਂ ਤਾਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾਓ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ।

ਵਾਹਿਗੁਰੂ ਜੀ। ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ

ਪ੍ਰਵਾਹ ਚਲਾ ਕੇ ਸਿੱਖ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜ਼ੂਰ। ਸੰਧਿਆ ਸਮੇਂ ਪਾਵਨ ਚਰਨਾ ਕਮਲਾਂ ਪਾਸ ਦੀਵਾਨ ਆਰਤੀ ਆਰਤਾ ਸ਼ਬਦ ਕੀਰਤਨ ਗੁਰ ਇਤਿਹਾਸ ਕਥਾ ਵਿਚਾਰ ਕਵੀਸ਼ਰੀ ਵਾਰਾਂ ਗਾਇਨ ਕੀਤੇ ਗਏ ਆਪ ਜੀ ਕੇ ਹਜ਼ੂਰ। ਛੇ ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਜੀ ਕੀ ਅਰਦਾਸ ਅੱਖਰਵਾਦ ਘਾੜ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ, ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ, ਸੁਧ ਸਪਾਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨ ਸੇਵਾ ਸਿਮਰਨ ਕਥਾ ਕੀਰਤਨ ਗੌਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਅੰਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਆਪਣਾ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸ਼ੁਕਰਾਨਾ ਹੈ ਸਤਿਗੁਰੂ ਜੀਓ। ਬੰਦੀ ਸਿੰਘ ਭਾਈ ਜਗਤਾਰ ਸਿੰਘ ਜੱਗੀ ਜੌਹਲ ਮਹਾਰਾਜ ਆਪ ਜੀ ਨੇ ਰਿਹਾਈ ਬਖਸ਼ਿਸ਼ ਕੀਤੀ, ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਉਣ ਵਾਲੇ ਸਮੇਂ ਵਿੱਚ ਬੰਦੀ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਦੇਹ ਅਰੋਗਤਾ ਤੰਦਰੁਸਤੀ ਰਿਹਾਈਆਂ ਬਖਸ਼ਿਸ਼ ਕਰਨੀਆਂ। ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ

ਭੋਗ ਲਾਉ। ਲੱਗਿਆ ਭੋਗ ਸਿਰ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸੁਭਾਹੇ ਮਾਣ ਮੁਖਾਰ ਬਿੰਦ ਮੁੱਖ ਵਾਕ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ ਜੀ। ਮੁੱਖ ਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾਂ ਮਿਲਾਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ, ਦਿੱਲੀ ਤਾਕਤ ਪਰ ਬਹੇਗੀ, ਛਤਰ ਝੁਲੈਗਾ।

दर्शन परसिया गुरु कै जन्म मरण दुख जाय।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸੰਧਿਆ ਸਮੇਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ, ਆਰਤੀ ਆਰਤਾ, ਕਥਾ ਵਿਚਾਰ ਉਪਰੰਤ ਕਵੀਸ਼ਰੀ ਵਾਰਾਂ ਗੁਰ ਇਤਿਹਾਸ ਸੁਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਹਾਜ਼ਰੀ ਭਰ ਰਹੇ ਸਨ ਪੰਥ ਦੇ ਮਹਾਨ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਅਤੇ ਉਹਨਾਂ ਦੇ ਸਾਥੀ ਸਿੰਘ ਭਾਈ ਕੁਲਵੰਤ ਸਿੰਘ ਜੀ ਗਿੱਲ, ਭਾਈ ਭੁਪਿੰਦਰ ਸਿੰਘ ਜੀ ਦੁਰਗਾਪੁਰ, ਜੋ ਅੱਜ ਹੀ ਗੁਰੂ ਘਰ ਵਿਖੇ ਗੁਰ ਇਤਿਹਾਸ ਦੀਆਂ ਸੇਵਾਵਾਂ ਕਰਨ ਵਾਸਤੇ ਪੁੱਜੇ ਹਨ। ਆਪ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੁਪਹਿਰੇ ਅਤੇ ਸ਼ਾਮ ਨੂੰ ਸਤਸੰਗ ਜੀ ਦੁਪਹਿਰੇ 12 ਤੋਂ 1 ਅਤੇ ਸ਼ਾਮ ਇਸੇ ਸਮੇਂ ਗੁਰ ਇਤਿਹਾਸ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸੋ ਪੰਥ ਦਾ ਪ੍ਰਸਿੱਧ ਜਥਾ ਹੈ, ਆਪ ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਕਵੀਸ਼ਰੀ ਵਾਰਾਂ ਗੁਰ ਇਤਿਹਾਸ ਸੁਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗਿਆਨੀ ਜੀ ਦੇ ਜਥੇ ਨੂੰ ਗੁਰੂ ਘਰ ਦੇ ਪ੍ਰਬੰਧਕ ਸੇਵਾ ਅਤੇ ਸੰਗਤਾਂ ਵੱਲੋਂ ਜੀ ਆਖਦੇ ਹਾਂ। ਸਾਧ ਸੰਗਤ ਜੀ, ਅੱਜ ਦੂਸਰੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਹੈ। ਸਵੇਰ ਤੋਂ ਲੈ ਕੇ ਵਿਸ਼ੇਸ਼ ਤੌਰ ਦੇ ਉੱਪਰ ਦੀਵਾਨ ਸਜ ਰਹੇ ਹਨ। ਕੱਲ੍ਹ ਨੂੰ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ ਸਵੇਰ 10 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਸਾਹਿਬ ਜੀ ਦੀ ਸੇਵਾ ਹੋਵੇਗੀ। ਤਨ ਮਨ ਧਨ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਸਾਧ ਸੰਗਤ ਜੀ, ਉਹ ਜੋ ਪਿਛਲੇ ਸਮੇਂ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪਾਂ ਦੀ ਹੋਈ ਨਿਰਾਦਰੀ ਬੇਅਦਬੀ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸਰੀ ਦੇ ਸਾਹਮਣੇ ਸੰਗਤਾਂ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਰਾਤ 8 ਵਜੇ ਤੱਕ ਇਕੱਤਰਤਾ ਕੀਤੀ ਜਾਂਦੀ ਹੈ। ਸ਼ਾਮ ਦੇ ਸਮੇਂ ਰਹਿ ਰਾਜ ਸਾਹਿਬ ਦੇ ਪਾਠ, ਗੁਰਮੰਤਰ ਦੇ ਜਾਪ ਕੀਤੇ ਜਾਂਦੇ ਹਨ। ਸੋ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਇੱਕ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਗੁਰੂ ਸਾਹਿਬ ਦੀ ਜਾਗਦੀ ਜੋਤ ਹਨ, ਦਸਾਂ ਪਾਤਸ਼ਾਹੀਆਂ ਜੀ ਦਾ ਸਰੂਪ ਹਨ। ਜਿਸ ਪ੍ਰਕਾਰ ਅਸੀਂ ਗੁਰੂ ਘਰ ਵਿਖੇ ਮਹਾਰਾਜ ਦੀ ਪੂਰਨ ਸ਼ਰਧਾ ਦੇ ਨਾਲ ਮੱਥਾ ਟੇਕਦੇ ਹਾਂ, ਓਨੀ ਹੀ ਸ਼ਰਧਾ ਦੇ ਨਾਲ ਆਪਾਂ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਲਿਜਾਣ ਵਾਸਤੇ ਸਾਧ ਸੰਗਤ ਜੀ ਚਾਹੀਦੀ ਹੈ। ਕਾਰਾਂ ਦੀਆਂ ਡਿੱਗੀਆਂ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪ ਕਦਾਚਿਤ ਵੀ ਰੱਖੇ ਨਹੀਂ ਜਾ ਸਕਦੇ ਹਨ। ਸੋ ਬੇਨਤੀ ਹੈ, ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਦੇ ਉੱਪਰ ਸ਼ਰਧਾ ਅਤੇ ਪ੍ਰੇਮ ਅਤੇ ਭੈ ਭਾਵਨਾ ਤਾਂ ਹੀ ਕਾਇਮ ਰਹੇਗੀ ਜੇ ਇਹੋ ਜਿਹੀਆਂ ਘਟਨਾਵਾਂ 'ਤੇ ਸਾਧ ਸੰਗਤ ਜੀ ਸਹੀ ਏਕਤਾ ਦੇ ਨਾਲ ਇਸ ਦਾ ਵਿਰੋਧ ਕਰਾਂਗੇ। ਸੋ ਮਹਾਰਾਜ ਦੇ ਪਾਵਨ ਸਰੂਪਾਂ ਦੇ ਇਹ ਭੈ ਅਤੇ ਅਦਬ ਅਤੇ ਸਤਿਕਾਰ ਦਾ ਸਾਧ ਸੰਗਤ ਜੀ ਮੁੱਦਾ ਹੈ। ਸੋ ਸਭ ਤੋਂ ਵੱਡੀ ਇਹੋ ਹੀ ਬਾਤ ਹੈ ਪੰਥ ਦੇ ਵਾਸਤੇ, ਕੋ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦਾ ਸਤਿਕਾਰ ਭੈ ਇਹ ਆਉਣ ਵਾਲੀ ਪੀੜ੍ਹੀ ਦੇ ਮਨਾਂ ਵਿੱਚ ਬਰਕਰਾਰ ਰਹੇ। ਨਿਸ਼ਰਦ ਪੁਣੇ ਦੀ ਜੂਠ ਨੂੰ ਲਾ ਕੇ ਗੁਰੂ ਉੱਪਰ ਸ਼ਰਧਾ ਰੱਖੀਏ। ਜਾਗਤੀ ਜੋ ਦਸਾਂ ਪਾਤਸ਼ਾਹੀਆਂ ਜੀ ਦੇ ਮਹਾਰਾਜ ਦੇ ਪਾਵਨ ਸਰੂਪ ਹਨ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨਾ ਸਮਾਂ ਵੀ ਆਪ ਜੀ ਦੇ ਪਾਸ ਹੋਵੇ ਜ਼ਰੂਰ ਉੱਥੇ ਵੀ ਪਹੁੰਚੋ, ਗੁਰਮੰਤਰ ਦੇ ਜਾਪ ਕਰੋ, ਬਾਣੀ ਦੇ ਜਾਪ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਭਿਨਾਸੀ। ਤਾ ਕੀ ਸੇਵਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਜਬ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲੱਗਾਈ, ਪਾਰ ਬ੍ਰਹਮ ਸਰਨ ਆਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ।
ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛੁੱਟ ਹੇ ਨਿਕਟ ਨ ਜਾਇਓ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾ ਚਿਤਵਨੀ ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਚਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਿਰਜਨ ਹਾਰੋ। ਤੁਮ ਗਾਵਹੁ ਮੇਰ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇ ਮਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ

ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਮਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਹੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ

ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹਹਿ ਤੋਹੇ ਕਾਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਪਾਹਵੈ ਸੂ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗਾਉੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡਾਵਤ ਪੁੰਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਨ ਅੰਤਰ ਹਮ ਮੈਂ ਕੰਡਾ ਹੈ, ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵਹੇ, ਜਮਕਾਲ ਸਹਿਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾ

0: ਨੇ ਕਿ 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਜਨਮ ਤੋਂ ਅੱਖਾਂ ਦੇ ਖੁੱਲਦਿਆਂ ਹੀ ਮਨੁੱਖ ਦੀਆਂ ਅੱਖਾਂ ਕੁਝ ਖੋਜ ਰਹੀਆਂ ਨੇ ਲੱਭ ਰਹੀਆਂ ਨੇ ਕੁਛ ਵਿਦਵਾਨ ਐਸਾ ਕਹਿੰਦੇ ਇੱਕ ਤਲਾਸ਼ ਦਾ ਨਾਂ ਹੀ ਮਨੁੱਖ ਹੈ ਔਰ ਮਨੁੱਖ ਹੈ ਜੀਵਨ ਭਰ ਦੀ ਤਲਾਸ਼ ਜਨਮ ਤੋਂ ਹੀ ਮਨੁੱਖ ਦੀ ਚੇਤਨਾ ਮਨੁੱਖ ਦੇ ਪ੍ਰਾਣ ਕੁਛ ਲੱਭ ਰਹੇ ਨੇ ਕੁਛ ਖੋਜ ਰਹੇ ਨੇ ਖੋਜ ਖੋਜ ਕੇ ਜੋ ਲੱਭਿਆ ਜੋ ਮਿਲਿਆ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਕੋਈ ਨਹੀਂ ਇਸ ਦਾ ਬੋਧ ਵੀ ਕੋਈ ਨਹੀਂ ਤੋ ਤਲਾਸ਼ ਜਾਰੀ ਹੈ ਜੀਵਨ ਦਰ ਜੀਵਨ ਜਨਮ ਦਰ ਜਨਮ ਅਨੰਤ ਕਾਲ ਇਸ ਵਾਸਤੇ ਕੁਛ ਵਿਚਾਰਕ ਕਹਿੰਦੇ ਨੇ ਅਨੰਤ ਤਲਾਸ਼ ਦਾ ਨਾਂ ਹੀ ਮਨੁੱਖ ਹੈ ਮਨੁੱਖ ਹੈ ਇੱਕ ਤਲਾਸ਼ ਦਾ ਨਾਂ ਕੁਝ ਖੋਜ ਰਹੇ ਕੁਛ ਲੱਭ ਰਹੇ ਦੁਹਰਾਵਾਂ ਮੈਂ ਖੋਜ ਖੋਜ ਕੇ ਜੋ ਲੱਭਿਆ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਇਸ ਦਾ ਬੋਧ ਵੀ ਫਿਰ ਵਿਦਵਾਨ ਕਹਿੰਦੇ ਨੇ ਮਨੁੱਖ ਤ੍ਰਿਪਤੀ ਲੱਭ ਰਿਹਾ ਤ੍ਰਿਪਤੀ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ ਮਨੁੱਖ ਰਜੇਵਾਂ ਲੱਭ ਰਿਹਾ ਰਜੇਵੇਂ ਤੋਂ ਬਿਨਾਂ ਮਨੁੱਖ ਨੂੰ ਹੋਰ ਕੁਛ ਵੀ ਨਹੀਂ ਚਾਹੀਦਾ ਜੋ ਰਜ ਜਾਏ ਉਹਨੂੰ ਰਾਜਾ ਕਹਿੰਦੇ ਨੇ ਰਾਜਾ ਦੇ ਅਰਥ ਜੋ ਰਜ ਗਿਆ ਹੋਰ ਕੋਈ ਇਸ ਦੇ ਅਰਥ ਨਹੀਂ ਜੋ ਰਜ ਗਿਆ ਰਾਜਾ ਜੋ ਭੁੱਖਾ ਹੈ ਵਿਕਾਰੀ ਤਲਾਸ਼ ਹੈ ਰਾਜਾ ਹੋਣ ਦੀ ਜਮਿਆ ਵਿਕਾਰੀਆਂ ਦੀ ਤਰ੍ਹਾਂ ਜੀਵਿਆ ਵਿਕਾਰੀਆਂ ਦੀ ਤਰ੍ਹਾਂ ਯਕੀਨ ਜਾਣੋ ਮਰ ਗਿਆ ਵਿਕਾਰੀਆਂ ਦੀ ਤਰ੍ਹਾਂ ਮਰਦੇ ਦਮ ਤੱਕ ਤਲਾਸ਼ ਤੇ ਜਾ ਰਹੀ ਹੈ ਖੋਜ ਤੇ ਜਾ ਰਹੀ ਹੈ ਖੋਜ ਖੋਜ ਕੇ ਜੋ ਲੱਭਿਆ ਉਸ ਨਾਲ ਤੇ ਰਜੇਵਾਂ ਹੋਇਆ ਨਹੀਂ ਤ੍ਰਿਪਤੀ ਹੋਈ ਨਹੀਂ ਤੇ ਜੇ ਰਜੇਵਾਂ ਹੀ ਨਹੀਂ ਹੋਇਆ ਤਾਂ ਫਿਰ ਰਾਜਾ ਨਹੀਂ ਹੈ ਤੇ ਜੇ ਰਾਜਾ ਨਹੀਂ ਹੈ ਤਾਂ ਫਿਰ ਵਿਕਾਰੀ ਹੈ ਜੇ ਮੰਗ ਜਾ ਰਹੀ ਹੈ ਤਾਂ ਮੰਗਦਾ ਹੈ ਜੇ ਭੁੱਖ ਜਾ ਰਹੀ ਹੈ ਤਾਂ ਵਿਕਾਰੀ ਹੈ ਭੁੱਖਾ ਵਿਕਾਰੀ ਹੁੰਦਾ ਰਜਿਆ ਹੋਇਆ ਰਾਜਾ ਹੁੰਦਾ ਪ੍ਰਥਮ ਮਨੁੱਖ ਦੀ ਖੋਜ ਦਾ ਕੇਂਦਰ ਜ਼ਮੀਨ ਇਹ ਧਰਤੀ ਰਹੀ ਹੈ ਧਰਤੀ ਨੇ ਮਨੁੱਖ ਦੀ ਝੋਲੀ ਵਿੱਚ ਅੰਨ ਪਾਇਆ ਧਨ ਪਾਇਆ ਤਨ ਦੀਆਂ ਜਿਤਨੀਆਂ ਲੋੜਾਂ ਨੇ ਇਹਦੀ ਝੋਲੀ ਨੂੰ ਭਰੇ ਲੇਕਿਨ ਜ਼ਮੀਨ ਮਨੁੱਖ ਨੂੰ ਰਜਾ ਨਹੀਂ ਸਕੀ ਰਜਾ ਨਹੀਂ ਸਕੀ ਤ੍ਰਿਪਤੀ ਦੇ ਨਹੀਂ ਸਕੀ ਇਤਨੀ ਜ਼ਮੀਨ ਦੇ ਆਉਂਦਿਆਂ ਮਨੁੱਖ ਭੁੱਖ ਹੈ ਮਨੁੱਖ ਭੁੱਖ ਹੈ ਮੈਂ ਫਿਰ ਅਰਜ਼ ਕਰਾਂ ਭੁੱਖੇ ਨੂੰ ਹੀ ਵਿਕਾਰੀ ਕਹਿੰਦੇ ਨੇ ਰਜੇ ਹੋਏ ਨੂੰ ਹੀ ਰਾਜਾ ਕਹਿੰਦੇ ਰਜ ਗਏ ਰਾਜਾ ਅਜੇ ਭੁੱਖਾ ਹੈ ਵਿਕਾਰੀ ਭੁੱਖ ਤੇ ਮੰਗ ਤੇ ਮਜਬੂਰ ਕਰੇਗੀ ਕੁਛ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਅਨੰਤ ਜਨਮਾਂ ਤੋਂ ਇਹ ਭੁੱਖ ਜਾਰੀ ਤਨ ਦੀਆਂ ਲੋੜਾਂ ਨੇ ਲੋੜਾਂ ਬੜੀ ਸੀਮਤ ਨੇ ਮਨ ਦਾ ਲੋਭ ਹੈ ਲੋਭ ਸੀਮਤ ਨਹੀਂ ਹੈ ਧਿਆਨਪੂਰਵਕ ਸਰਵਣ ਕਰਨਾ ਤਨ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਜੋ ਪਸ਼ੂਆਂ ਦੀ ਲੋੜਾਂ ਨੇ ਉਹੀ ਸਾਡੀ ਲੋੜ ਹੈ ਪਰ ਤਨ ਦੀ ਲੋੜ ਨੂੰ ਜਦ ਮਨ ਲੋਭ ਬਣਾ ਲੈਂਦਾ ਹੈ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਦਿਆਂ ਜਿਸੇ ਭੋਜਨ ਦੀ ਭੁੱਖ ਹੈ ਠੀਕ ਹੈ ਮਨੁੱਖ ਦੋ ਰੋਟੀਆਂ ਤਿੰਨ ਰੋਟੀਆਂ ਖਾ ਲਏਗਾ ਚਲੋ ਚਾਰ ਪੰਜ ਖਾ ਲਏਗਾ ਤ੍ਰਿਪਤ ਹੋ ਗਏ ਤਨ ਤੇ ਰਜ ਗਏ ਤਨ ਤੇ ਰਾਜਾ ਹੋ ਗਏ ਲੇਕਿਨ ਮਨ ਕਹਿੰਦਾ ਹੈ ਸਵਾਦ ਤੇ ਆ ਰਿਹਾ ਜੇ ਹੋਰ ਖਾਈ ਭੁੱਖ ਨਹੀਂ ਹੈ ਇਹ ਖਾ ਰਿਹਾ ਇਹ ਲੋੜ ਨਹੀਂ ਹੈ ਲੋਭ ਬਣਦਾ ਇਹ ਤਨ ਦੀ ਲੋੜ ਨਹੀਂ ਇਹ ਮਨ ਦਾ ਲੋਭ ਬਣਦਾ ਇਸ ਵਾਸਤੇ ਕਈ ਤੇ ਕਹਿੰਦੇ ਨੇ ਕੀ ਕਰੀਏ, ਪੇਟ ਤੇ ਭਰ ਗਿਆ ਪਰ ਮਨ ਨਹੀਂ ਭਰਿਆ, ਮਨ ਭਰਦਾ ਵੀ ਨਹੀਂ। ਕਿਉਂ? ਤਨ ਦੀਆਂ ਲੋੜਾਂ ਮਨ ਦੀਆਂ ਲੋੜਾਂ ਹੀ ਨਹੀਂ ਨੇ, ਪਰ ਤਨ ਦੀਆਂ ਲੋੜਾਂ ਨੂੰ ਭ੍ਰਾਂਤੀ ਕਰਕੇ ਮਨ ਨੇ ਆਪਣੀਆਂ ਲੋੜਾਂ ਸਮਝਦੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜੈਸਾ ਮਨ ਮੰਨ ਲੈ ਪਰ ਮੰਨ ਲੈ। ਆਪਦੀ ਗਿਆਤ ਲਈ ਅਰਜ਼ ਕਰਾਂ, ਜੋ ਮਨ ਮੰਨ ਲੈਂਦਾ ਹੈ ਉਹ ਹੈ, ਜੋ ਮਨ ਨਹੀਂ ਮੰਨਦਾ ਉਹ ਮਨ ਦੀ ਦੁਨੀਆਂ ਚ ਨਹੀਂ ਹੈ। ਸਵਾਲ ਇਹ ਨਹੀਂ ਕਿ ਉਹ ਵਸਤੂ ਉਹ ਹਸਤੀ ਹੈ ਜਾਂ ਨਹੀਂ, ਸਵਾਲ ਇਹ ਨਹੀਂ, ਸਵਾਲ ਇਹ ਹੈ ਮਨ ਮੰਨਦਾ ਹੈ ਕਿ ਨਹੀਂ। ਅਕਸਰ ਮਨੁੱਖ ਕਹਿ ਦਿੰਦਾ ਪੜਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਵੇਖਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ। ਜੋ ਮਨ ਮੰਨਦਾ ਹੀ ਨਹੀਂ ਉਹ ਮਨ ਦਾ ਹਿੱਸਾ ਨਹੀਂ ਬਣੇਗਾ। ਮਨ ਦਾ ਹਿੱਸਾ ਉਹੀ ਵਸਤੂ ਉਹੀ ਹਸਤੀ ਬਣਦੀ ਹੈ ਜਿਹਨੂੰ ਮਨ ਮੰਨ ਲੈਂਦਾ, ਮਨ ਮੰਨ ਲੈਂਦਾ, ਮਨ ਪਦਾਰਥ ਨੂੰ ਮੰਨ ਲੈਂਦਾ ਪਰਮਾਤਮਾ ਨੂੰ ਨਹੀਂ ਮੰਨਦਾ, ਮਨ ਪਰਿਵਾਰ ਨੂੰ ਮੰਨ ਲੈਂਦਾ ਨਿਰੰਕਾਰ ਨੂੰ ਨਹੀਂ ਮੰਨਦਾ। ਇੱਕ ਬਹੁਤ ਵੱਡੀ ਸੱਚਾਈ ਹੈ ਜਿਹਨੂੰ ਖੁੱਲੇ ਦਿਲ ਨਾਲ ਕਬੂਲ ਕਰਨਾ ਹੁੰਦਾ। ਮਨ ਧਨ ਨੂੰ ਮੰਨ ਲੈਂਦਾ, ਮਨ ਧਰਮ ਨੂੰ ਨਹੀਂ ਮੰਨਦਾ, ਮਨ ਪੂਰੇ ਦੇ ਪੂਰੇ ਪਰਿਵਾਰ ਨੂੰ ਮੰਨ ਲੈਂਦਾ, ਸੰਸਾਰ ਨੂੰ ਮੰਨ ਲੈਂਦਾ, ਮਨ ਕਰਤਾਰ ਨੂੰ ਨਹੀਂ ਮੰਨਦਾ। ਜੇ ਤੁਸੀਂ ਆਖੋ ਸਾਡਾ ਮਨ ਮੰਨਦਾ ਕਿਉਂਕਿ ਗੁਰਦੁਆਰੇ ਆਇਆ, ਮਨ ਮੰਨਦਾ ਤਾਂ ਹੀ ਤੇ ਆਇਆ। ਕੋਈ ਮਨੁੱਖ ਕਹਿ ਸਕਦਾ ਸੀ ਮੰਦਿਰ ਜਾ ਰਹੇ ਹਾਂ, ਗੁਰਦੁਆਰੇ ਜਾ ਰਹੇ ਹਾਂ, ਮਸਜਿਦ ਜਾ ਰਹੇ ਹਾਂ, ਨਮਾਜ਼ ਪੜ੍ਹ ਰਹੇ ਹਾਂ, ਪੂਜਾ ਪਾਠ ਕਰ ਰਹੇ ਹਾਂ, ਜਪ ਤਪ ਕਰ ਰਹੇ ਹਾਂ, ਕਥਾ ਕੀਰਤਨ ਸੁਣ ਰਹੇ ਹਾਂ, ਮਨ ਮੰਨਦਾ। ਗੁਸਤਾਖੀ ਮਾਫ ਤੇ ਮਾਫ ਕਰ ਦੇਣਾ, ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ ਕੋਈ ਲੱਖਾਂ ਕਰੋੜਾਂ ਚ ਇੱਕ ਅੱਧਾ ਮਨ ਮੰਨਦਾ, ਬਾਕੀ ਨਹੀਂ ਮੰਨਦਾ। ਇਸ ਸੰਬੰਧ ਚ ਮੈਂ ਦੋ ਸਲੋਕ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਗੱਲ ਪੂਰੀ ਸਪਸ਼ਟ ਹੋ ਜਾਵੇ। ਇਹ ਦੋ ਸਲੋਕ ਇੱਕ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇੱਕ ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ। ਇਹ ਦੋ ਸਲੋਕ ਜਿਨ੍ਹਾਂ ਬਾਣੀਆਂ ਵਿੱਚ ਹੈਗੇ ਨੇ ਉਹਨਾਂ ਬਾਣੀਆਂ ਦਾ ਸਿਰਲੇਖ ਇੱਕੋ ਹੀ ਹੈ, ਗੌੜੀ ਮਹੱਲਾ ਪੰਜਵਾਂ ਬਾਵਨ ਅਖਰੀ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਥੇ ਸਲੋਕ ਬਾਵਨ ਅਖਰੀ ਬਾਣੀ ਦਾ ਨਾਮ ਹੈ, ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੀ। ਅੱਖਰਾਂ ਦੀ ਮਹਿਮਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ, ਗੁਰੂ ਅਮਰਦਾਸ ਜੀ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ। ਅੱਖਰਾਂ ਦੀ ਮਹਿਮਾ ਦੇ ਉੱਤੇ ਬਾਵਨ ਅਖਰੀ ਲਿਖੀ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ, ਔਰ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹਿਮਾ ਗਾਈ ਹੈ। ਕਿਉਂ? ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਕੌਆ ਵੀ ਕਾਏ ਕਾਏ ਕਰਦਾ, ਸ਼ੇਰ ਵੀ ਕਰੇ, ਗਊ ਵੀ ਬੋਲਦੀ, ਪੰਛੀ ਵੀ ਚਹਿਚਹਾਉਂਦੇ ਨੇ। ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਅਲਫਾਜ਼ ਨਹੀਂ ਹੈ, ਧੁੰਨ ਤੇ ਪਸ਼ੂਆਂ ਕੋਲ ਵੀ ਹੈ, ਅੱਖਰ ਨਹੀਂ ਹੈ, ਅੱਖਰ ਨਹੀਂ। ਧੁੰਨ ਤੋਂ ਆਵਾਜ਼ ਤੋਂ ਪਸ਼ੂ ਦੀ ਹੋਂਦ ਦਾ ਤੇ ਪਤਾ ਚੱਲ ਜਾ, ਔਰ ਕਿਹੜਾ ਪਸ਼ੂ ਹੈ ਇਹ ਵੀ ਪਤਾ ਚੱਲਦਾ ਵੀ ਇਹ ਸ਼ੇਰ ਦੀ ਗਰਜਨ, ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੋਇਲ ਹੈ, ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੌਆ ਹੈ। ਆਵਾਜ਼ ਤੋਂ ਇਹ ਤੇ ਬੋਧ ਹੁੰਦਾ ਹੈ ਕਿ ਆਵਾਜ਼ ਕਿਸ ਦੀ ਹੈ, ਪਰ ਜਿਸ ਦੀ ਆਵਾਜ਼ ਹੈ ਉਸ ਨੂੰ ਪੁੱਛੀਏ ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਕੀ ਲੱਭ ਰਿਹਾ, ਇਹ ਸਭ ਕੁਝ ਕਹਿਣ ਵਾਸਤੇ ਉਹਦੇ ਕੋਲ ਅਲਫਾਜ਼ ਨਹੀਂ ਹੈ, ਅਕਸ਼ਰ ਨਹੀਂ ਹੈ। ਇਸ ਵਾਸਤੇ ਪਸ਼ੂਆਂ ਦਾ ਸਾਰੇ ਦਾ ਸਾਰਾ ਵਿਕਾਸ ਰੁਕਿਆ, ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ, फिर हजारों साल पहले जिथे मनुख सही अज नहीं है। इसका जिन्ना बैरूनी विकास होया सब अखरां दे आसरे दे होया। अखरी नाम अखरी साला अखरी ज्ञान गीत गुणगा अखरी लिखण बोलण वाण अखरां सिर संजोग वखण। शिक्षा दी छाप ते कहिंदे ने मनुख नूं वेख के कुछ भी नहीं पता चलता ये मनुख की है। वेख के इतना ही पता चलता है इतनी इसकी उम्र कितनी होगी। उम्र का बोध हो जाता है, रंग का बोध हो जाता है, नैन नक्श का बोध हो जाता है, कद बुद्ध का बोध हो जाता है, कपड़े की पाए ने कैसे पाए ने इसका बोध हो जाता है। लेकिन ये मनुख की है कुछ भी नहीं पता चलता। सेक्स का पता चल जाता है, मेल है फीमेल है इतना पता चल जाता है, स्त्री है पुरुष है इतना ही पता चलता है। पर ये है कि रजोगुणी है तमोगुणी है सतोगुणी है मूर्ख है सियाणा है शांतमयी है क्रोधी है धार्मिक है अधार्मिक है वेख के कुछ भी नहीं पता चलता, उक्के नहीं पता चलता। फिर किस तरह पता चलता है मनुख नूं किवें पढ़िए ये मनुख की है। साधी कहिंदे ने तां मर्दे सुखन ना गुफ्ता भाषण ऐबो हुनर निहुफ्ता भाषण। पंज दस दिन उसकी संगत करिए बोल चाल तो पता चल जाता है धार्मिक है कि अधार्मिक है मूर्ख है कि सियाणा है क्रोधी है कि शांतमयी है जल्दबाज है कि धीरजवान है। ये दस बारह दिन उसकी संगत करदे हां उहदे बोलां नूं सुणदे हां सब कुछ पता चलता है। मनुख अपने बोलां तो पहचाणिया जाता है की है। शकल सूरत तो सिर्फ शकल सूरत का ही पता चलता है, रंग का पता चलता है, कद बुद्ध का पता चलता है, नैन नक्श का पता चलता है, रंग का पता चलता है, कपड़िया का पता चलता है, सेक्स का पता चलता है। पर यह मनुख की है नहीं पता चलता। ता मर्दे सुखन ना गुफ्ता भाषक ऐबो हुनर निहुफ्ता भाषक। सिर्फ बोलां तो मनुख की पहचान ही नहीं आती, मनुख का विकास भी सारा बोलां दे खड़ा है अखरां दे खड़ा है। अगर मनुख को अल्फाज बोल खो ले जान ना हो तो मनुख उथे ही चला जाएगा जिथे पशु है, सारा विकास रुक जाएगा। जैसे कि मैं उदाहरण दिया गुंगे का सारा विकास रुकया है, क्यों? इहदे कोल बोल कोई नहीं, इहदे कोल अल्फाज कोई नहीं, इहदे कोल अखर नहीं है, सीमित जेज दी दुनिया है। इस वास्ते पंजाबी च कहिंदे ने गुंगे दे इशारे गुंगे दी मां जाने और कौन जाने। होर किसी नूं कुछ नहीं पता चलता की है। गुंगा मनुख कोई चोटी दा संगीतकार नहीं देखिया, कवि दार्शनिक नहीं देखा गया, गुंगा मनुख कोई चंगा व्यापारी भी नहीं देखा गया, गुंगा मनुख राजनीतिक भी नहीं देखा गया। जो धार्मिक ग्रंथां की पड़चोल करिए कोई गुंगा ऋषि मुनि भगत संत भी नहीं देखा। विकास दे सारे दरवाजे बंद ने, तरक्की दे सारे रस्ते रुके हुए ने। इहदा मतलब मनुख का जितना विकास होया उन्नति हुई है जबान दे आसरे ते। महाराज आप कहिंदे ने ध्यान देना अखरी नाम अखरी साला अखरी ज्ञान गीत गुणगा अखरी लिखण बोलण वाण अखरां सिर संजोग वखा। दो बोल बोले उपरा मनुख अपना बन गया, दोस्ती हो गई, दोस्ती संबंध जुड़ते ने बोल चाल। दो बोल ऐसे बोले ने संबंध टूट गए, टूट गई प्रीत बुर बोल। महाराज कहने ने बड़ी पुरानी दोस्ती दो बोलां नाल टूट के रह गए, बड़े बड़े घरेलू कलेश झगड़े महाभारत एक अखर तो शुरू हो जाता। द्रौपदी की जबान चो ही निकल गया से कि अंधे का अंधा है, धरतराष्ट्र अंधा से, उसका लड़का दुर्योधन ये अंधे दा अंधा। लंबे चौड़े इतिहास के पन्ने में थोड़े सामने ना रखा, क्योंकि द्रौपदी बहुत अच्छी चित्रकार सी, कवित्री भी सी, संगीतकार भी सी। इतनी कला किसी एक मनुख दे च होंदी नहीं, पर उसने च है। नवा महल बनाया सी उन्होंने घर, घर के अंदर सरोवर, घर की छट करनी सी, महल का महूर्त होना सी। बड़े बड़े मेहमानों को बुलाया सी राजा, राजियां दा महल। तो आपदी गैत लई अर्ज करा, द्रौपदी ने उस सरोवर नू सजाया, उहदे ते इस ढंग की पेंटिंग की थी। वो सरोवर बगीचा लगता सी, इधर क्यारी बने, इधर क्यारी बने, इधर पुल चिड़े, इधर पुल चिड़े, हैगा वो पानी सी, पानी विच चित्रकारी, पानी विच बगीचा बना दिता। सिर्फ रंगा बुलाए गए सन, दुर्योधन भी, पांडवों का चचेरा फिरा, पर यह जरा देरी नाल आया, देरी नाल आया तो कदमों में तेजी भी सी, फिर मैं वक्त से पहुंचा। तेजी करके उन्हें सोचे रस्ते च होके मैं महल के अंदर दाखिल होवा, नहीं सीधा बगीचे च लग जा। जैसे बगीचे चो रंगण की कोशिश की थी, बगीचा तो है ही नहीं, पानी से, पानी च कदम रखे अटो, तैरना जानता सी, तैर के बाहर ते आ गया, पर द्रौपदी की कई दिन की मेहनत बर्बाद चली। वो जो सुंदर चित्रकारी की थी सी उसने, सब खराब।

बोल ऐसे कोई बोले राम दा रूप हो जाए, बोल ऐसे कोई बोले निरा शैतान हो जाए। मनुख की दुनिया की महिमा सारी अखरां दे खड़ी। भगत कबीर कहने ने एक एक अखर तो मैं की उपदेश रहा है, एक अखर ने मेरे लिए केड़ी दिशा बनाई, एक अखर ने मैनू की सोचण दे जो है मजबूर किया। मैं इस वक्त एक अखर लैंना क्योंकि 52 अखर कबीर दे ते 52 गुरु अर्जन देव जी दे ज्यादा नहीं, तो फिर 52 दिन ते चाहिए ना खोलण नू सुणन नू समझाण नू पढ़न। हां इको शहर विच मैं इहदी कथा जरूर कीती, जम्मू च 52 अखरी कोई 1.5 महीने समाप्ति हुई सी। 52 अखरी इस वक्त एक अखर नू लैंना मां अखर उर्दू च मेन कहने हैं, एम पंजाबी च मम्मा कहने हैं मां। भगत कबीर कहने हैं मम्मा मन से काज है, मन सा रे सिद्ध होए मन ही मन से कहे कबीरा, मन सा मिलिया न कोय। मां अखर तो मैं ये प्रेरणा रही है खोज मन दी करने, मन नो साधना है मन नो समझाना है। क्यों मम्मा मन से काज है मन साधे सुख, मन ही मन से कहे कबीरा मन सा मिलिया न कोई। मन दी खोज कर करके मैं इथे पहुंचिया, मन जैसा और कुछ भी नहीं, और कुछ भी नहीं। क्यों ऐसा क्यों? एहो मन शक्ति एहो मन सी हो, एहो मन पंच तत्व को जी हो। मन मन जाए ते मन ही भगवान हो जाता है, मन ना मने ते मन ही शैतान हो जाता है। फिर सारी मन नू मना दे, मैं फिर दोहरावां, अक्सर मनुख कह देता है पढ़िया ते है मन नहीं मनता, सुनिया ते है मन नहीं मनता, वेखिया ते है मन नहीं मनता। मन नहीं मनता तो फिर नहीं है, नहीं है। मन जिसनों मन लेंदा है ते मन जिसनों प्रभावित हो जाता है, मन उसे दी मांग करता है। बड़े ध्यान ना सुनना, मन जिस दी मांग करता है मन बार बार उसे नो याद करता है। मन जिसनों याद करता है फिर मनुख उसे लिए समा कटदा है, वक्त कटदा है, संघर्ष करता है, मेहनत करता है। हम इसनों उल्टा के मैं दोहरावा, जिसनों मन मनदा नहीं ते जिसनों जिस तो मन प्रभावित नहीं मन उसकी मंग भी नहीं करता। मन जिसकी मंग नहीं करता मन उसनों याद भी नहीं करता। मन जिसनों याद नहीं करता उसकी प्राप्ति लिए फिर मनुख को ना समा है ना संघर्ष है, कुछ भी नहीं, कुछ भी नहीं। सारी जिंदगी भी मनुख परिवार तो निछावर कर सकता है, निरंकार वास्ते जिंदगी का दसवां भाग भी कोई नहीं। 24 घंटे एक पैर ते भी धन वास्ते खड़ा हो सकता है, धर्म वास्ते ते अमृत वेले का एक घंटा भी कोई नहीं। की होया झूम झूम के कीर्तन सुन ले। मन जिस तो प्रभावित नहीं मन जिसनों मनदा नहीं मन उसकी मंग भी नहीं करता, मन जिसकी मंग नहीं करता मन उसनों याद भी नहीं करता, मन जिसनों याद नहीं करता उन्हों हासिल कर ली ना समय ना संघर्ष है, लोड़ ही नहीं, गल खत्म। कबीर ते किसी ने जरूर ऐसा प्रश्न किया उसी परमात्मा नु किवें जानिया, इन्ना महान परमात्मा और थोड़े को इतना महान ज्ञान, तुसी उस परमात्मा नु किवें जानिया, केड़ी साधना की थी। कबीर कहने ने कहो कबीर मन मानिया, मन मानिया तो हर
ਸਾਡਾ ਮਨ ਹਰੀ ਨੂੰ ਹਰੀ ਕਰਕੇ ਮੰਨ ਗਿਆ, ਜੈਸੇ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲੈਂਦਾ, ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ, ਪਤੀ ਨੂੰ ਪਤੀ ਕਰਕੇ ਮੰਨ ਲੈਂਦਾ, ਮਾਂ ਨੂੰ ਮਾਂ ਕਰਕੇ ਮੰਨ ਲੈਂਦਾ, ਪਿਤਾ ਨੂੰ ਪਿਤਾ ਕਰਕੇ ਮੰਨ ਲੈਂਦਾ। ਜਿਹਨੂੰ ਮੰਨ ਲੈਂਦਾ ਫਿਰ ਉਹਦੀ ਯਾਦ ਵੀ ਚੱਲਦੀ, ਉਹਨੂੰ ਮੰਗਦਾ ਵੀ। ਹੁਣ ਪੁੱਤਰ ਨੂੰ ਯਾਦ ਕਰਨ ਲਈ ਇਹ ਵਾਜਾ ਵਜਾਉਣ ਦੀ ਲੋੜ ਹੈ, ਮਿੱਤਰ ਨੂੰ ਯਾਦ ਕਰਨ ਵਾਸਤੇ ਤਬਲਾ ਖੜਕਾਉਣ ਦੀ ਲੋੜ ਹੈ, ਪਤੀ ਨੂੰ ਯਾਦ ਕਰਨ ਵਾਸਤੇ ਪਤਨੀ ਨੂੰ ਯਾਦ ਕਰਨ ਵਾਸਤੇ ਜਾਂ ਕਥਾ ਕਹਾਣੀਆਂ ਦੀ ਲੋੜ ਹੈ, ਫਲਸਫਾ ਗੋਟਣ ਦੀ ਲੋੜ ਹੈ। ਇਹ ਤਾਂ ਯਾਦ ਆਪੇ ਹੀ ਆਉਂਦੀ, ਪੁੱਤਰ ਦੀ ਯਾਦ ਆਪੇ ਆਉਂਦੀ, ਮਿੱਤਰ ਦੀ ਯਾਦ ਆਪੇ ਆਉਂਦੀ, ਭਰਾ ਦੀ ਯਾਦ ਆਪੇ ਆਉਂਦੀ, ਪਤੀ ਦੀ ਯਾਦ ਆਪੇ ਆਉਂਦੀ ਹੈ, ਪਤਨੀ ਦੀ ਯਾਦ ਆਪੇ ਆਉਂਦੀ ਹੈ। ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ, ਇਹਨੂੰ ਯਾਦ ਕਰਨਾ ਹੋਵੇ ਤਬਲੇ ਵਜਾਓ, ਵਾਜੇ ਖੜਕਾਓ, ਤਬਲੇ ਖੜਕਾਓ, ਛੈਣੇ ਖੜਕਾਓ, ਗਲਾ ਫਾੜ ਫਾੜ ਕੇ ਸੁਰ ਵਿੱਚ ਕਰਕੇ ਅਲਾਪ ਕਰੋ, ਤੇ ਦਿਮਾਗ ਦੀਆਂ ਨਸਾਂ ਨੂੰ ਢਿੱਲਾ ਕਰਕੇ ਫਲਸਫਾ ਘੋਟੋ, ਕਥਾ ਕਹਾਣੀਆਂ ਕਰੋ, ਸੇਵਾ ਕਰੋ, ਪੁੰਨ ਕਰੋ, ਦਾਨ ਕਰੋ, ਅੰਮ੍ਰਿਤ ਵੇਲੇ ਉੱਠੋ। ਮੈਂ ਦਾਅਵੇ ਨਾਲ ਕਹਿੰਦਾ ਸਭ ਕੁਝ ਕਰਦਿਆਂ ਵੀ ਉਹਦੀ ਯਾਦ ਨਹੀਂ ਆਉਂਦੀ, ਨਹੀਂ ਆਉਂਦੀ। ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਨਹੀਂ ਕਰਦਾ, ਉਹਦੇ ਲਈ ਕੋਈ ਸਮਾਂ ਨਹੀਂ, ਉਹਦੇ ਲਈ ਕੋਈ ਵਕਤ। ਕਬੀਰ ਕਹਿੰਦੇ ਮੈਂ ਸਾਧਨਾ ਪਿਆ ਕਰਦਾ ਕਿ ਮਨ ਨੂੰ ਮਨਾਉਣ ਦੀ, ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮਨ ਲਵੇ, ਮਨ ਲਵੇ, ਦਿਨ ਰਾਤ ਯਤਨ ਪਿਆ ਕਰਦਾ। ਹੁਣ ਮੈਂ ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਹਕੀਕਤ ਹੈ, ਮਨ ਨਹੀਂ ਮੰਨਦਾ ਉਹਨਾਂ ਦਾ ਜੋ ਗੁਰਦੁਆਰਿਆਂ ਚ ਨਹੀਂ ਆਉਂਦੇ, ਮੰਦਰਾਂ ਚ ਨਹੀਂ ਆਉਂਦੇ, ਉਹਨਾਂ ਦਾ ਮਨ ਵੀ ਨਹੀਂ ਮੰਨਦਾ ਜੋ ਆਣ ਕੇ ਬੈਠਦੇ ਨੇ, ਨਹੀਂ ਮੰਨਦਾ। ਆਪਣੇ ਅਨੁਭਵ ਦੁਆਰਾ ਕਹਿਣਾ, ਨਹੀਂ ਮੰਨਦਾ। ਤੁਸੀਂ ਆਖੋਗੇ ਇਹ ਗੱਲ ਤੇ ਗਲਤ ਬਿਆਨੀ ਹੈ, ਮੰਨਦਾ ਥਾਂ ਤੇ ਆ ਗਏ, ਤਾਂ ਪਾਠ ਕਰਦੇ, ਤਾਂ ਗੁਰਦੁਆਰੇ ਆ ਗਏ, ਤਾਂ ਮੰਦਰ ਆ ਗਏ, ਤਾਂ ਮਸਜਿਦ ਵਿੱਚ ਆ ਗਏ, ਨਮਾਜ਼ ਪੜ੍ਹਨ, ਖੁਦਾ ਨੂੰ ਖੁਦਾ ਕਰਕੇ ਮੰਨਦੇ ਹਾਂ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦੇ ਹਾਂ, ਨਹੀਂ ਮੰਨਦੇ। ਫਿਰ ਕਿਉਂ ਆਇਆ? ਇਹ ਫਿਰ ਗੁਰੂ ਅਰਜਨ ਦੇਵ ਜੀ ਖੋਲਦੇ, ਔਰ ਗਜ਼ਬ ਦੀ ਗੱਲ ਧਿਆਨ ਨਾਲ ਸੁਣਨਾ, ਮੰਮੇ ਅੱਖਰ ਕੋਈ ਖੋਲਦਾ, ਮਾਂ ਅੱਖਰ, ਉਹ 52 ਅੱਖਰੀ ਕਬੀਰ ਦੀ, ਇਹ 52 ਅੱਖਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਮਹਾਰਾਜ ਇਸ ਸਲੋਕ ਵਿੱਚ ਕਹਿੰਦੇ ਨੇ, ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ, ਮਨੁੱਖ ਪਰਮਾਤਮਾ ਕੋਲੋਂ ਮੰਗਦਾ, ਮੰਗਦਾ ਨਹੀਂ। ਮੰਗ ਪੂਰੀ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ, ਮੰਗ ਨਾ ਪੂਰੀ ਹੋਵੇ ਤਾਂ ਸੰਬੰਧ ਗਲਤ ਹੋ, ਸੰਬੰਧ ਤੇ ਸਿਰਫ ਮੰਗਦਾ। ਤੋ ਹੁਣ ਆਪਣੇ ਪਾਵਨ ਪਵਿੱਤਰ ਸਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਮੰਮਾ ਮੰਗਨ ਹਾਰ ਧਿਆਨਾ, ਦੇਨ ਹਾਰ ਦੇ ਰਿਹਾ ਸੁਜਾਨਾ, ਮੰਗਦਾ ਐ ਦੇ ਐ ਦੇ ਐ ਦੇ ਐ ਦੇ। ਕਿਆ ਪਰਮਾਤਮਾ ਦਿੰਦਾ? ਦਿੰਦਾ, ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾ ਦਿੰਦਾ, ਮੰਗਦਾ ਉਹ ਦਿੰਦਾ, ਮੰਗਦਾ ਉਹ ਦਿੰਦਾ। ਜੋ ਦੇਈ ਜਾ ਰਿਹਾ ਉਸ ਨਾਲ ਜੁੜੀ ਜਾ ਰਿਹਾ, ਜੋ ਦਿੰਦਾ ਪਿਆ ਉਸ ਨਾਲ ਟੁੱਟੀ ਜਾ ਰਿਹਾ। ਹਕੀਕਤ ਹੈ, ਮੰਮਾ ਮੰਗਣ ਹਾਰ ਇਆਨਾ, ਇਆਨਾ ਜੋ ਮੰਗਣ ਦਾ ਸੰਬੰਧ ਪਰਮਾਤਮਾ ਨਾਲ ਜੋੜਦਾ ਹੈ, ਇਆਨਾ ਹੈ। ਤੇ ਜੋ ਪਰਮਾਤਮਾ ਨਾਲ ਮੰਨਣ ਦਾ ਸੰਬੰਧ ਜੋੜਦਾ ਹੈ, ਮੰਨਦਾ ਹੈ, ਪ੍ਰਭਾਵਿਤ ਹੈ, ਉਹ ਇਤਨਾ ਸਿਆਣਾ ਹੈ। ਮਹਾਰਾਜ ਕਹਿੰਦੇ ਨੇ, ਮੰਨੇ ਹਕੀਕਤ ਕਹੀ ਨਾ ਜਾ, ਜੇ ਕੋ ਕਰੇ ਬਚੇ ਪਛਤਾ। ਉਹਦੀ ਤੇ ਮਹਿਮਾ ਬਿਆਨੇ ਨਹੀਂ ਕੀਤੀ ਜਾ ਸਕਦੀ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ। ਇਤਨੀ ਸੌਖੀ ਖੇਡ ਨਾ ਸਮਝਿਆ ਸੀ, ਮੰਨਦਿਆਂ ਗੁਰੂ ਨੂੰ ਆਇਆ ਗੁਰਦੁਆਰੇ, ਨਹੀਂ ਮੰਗਦੇ ਹਾਂ, ਕੁਛ ਚਾਹੀਦਾ। ਕੁਛ ਕਾਮਨਾਵਾਂ ਸੰਸਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਛ ਕਾਮਨਾਵਾਂ ਪਰਿਵਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਝ ਖੇਡ ਬਾਜ਼ਾਰ ਵਿੱਚ ਨਹੀਂ ਬਣ ਸਕੀ, ਸ਼ਾਇਦ ਗੁਰੂ ਕੋਲ ਬਣ ਜਾ। ਕੋਈ ਖੇਡ ਮਿੱਤਰਾਂ ਪੁੱਤਰਾਂ ਕੋਲ ਨਹੀਂ ਬਣ ਸਕੀ, ਸ਼ਾਇਦ ਪ੍ਰਭੂ ਕੋਲ ਬਣ ਜਾ। ਮੰਗਣ ਦਾ ਸੰਬੰਧ
ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਉਸੇ ਹੀ ਸ਼ਲੋਕ ਵਿੱਚ ਕਹਿੰਦੇ ਨੇ, ਮੰਮਾ ਮੰਗਣ ਹਾਰ ਧਿਆਨਾ ਦੇਣ ਹਾਰ ਦੇ ਰਹੋ ਸੁਜਾਨਾ, ਪਰ ਜੋ ਮੰਗੇ ਤੋ ਮੰਗੇ ਬੀਆ ਜਾਂਦੇ ਕੁਸਲ ਨਾ ਕਬਹੋਂ ਥਿਆ। ਬੀਆ ਲੈਂਦੀ ਪੰਜਾਬੀ ਦਾ ਅਕਸਰ ਹੋਵੇ, ਇਹਦੇ ਅਰਥ ਬਣ ਜਾਂਦੇ ਨੇ ਹੋਰ ਬੀਆ ਮੰਗਦਾ ਹੋਰ ਮੰਗਦਾ। ਤੇ ਬੀਆ ਸ਼ਬਦ ਚੜ੍ਹਦੀ ਪੰਜਾਬੀ ਦਾ ਹੋਵੇ, ਅੰਮ੍ਰਿਤਸਰ ਜਲੰਧਰ ਦੇ ਵਿੱਚ ਬੋਲੀ ਜਾਂਦੀ, ਪਰ ਬੀਆ ਦੇ ਅਰਥ ਨੇ ਭਰੂਥ, ਬਈ ਰੋਟੀ ਹੈ, ਬਿਆਹ ਭੋਜਨ ਹੈ, ਪਰੂਥਾ ਭੋਜਨ। ਇੱਥੇ ਜੋ ਅਰਥ ਬਣਦੇ ਨੇ ਉਹ ਲਹਿੰਦੀ ਪੰਜਾਬੀ ਦਾ ਸ਼ਬਦ ਹੈ, ਹੋਰ ਹੋਰ ਮੰਗਦਾ ਹੈ, ਜੋ ਮੰਗੇ ਤੋ ਮੰਗੇ ਬੀਆ। ਪਰਮਾਤਮਾ ਕੋਲ ਜੋ ਕੁਛ ਵੀ ਮੰਗਦਾ ਹੈ, ਪਰਮਾਤਮਾ ਨੂੰ ਛੋੜ ਕੇ ਹੋਰ ਹੋਰ ਮੰਗਦਾ, ਐ ਦੇ ਐ ਦੇ ਐ ਦੇ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ। ਪਰਮਾਤਮਾ ਆਖੇ ਮੈਂ ਵੀ ਆ ਜਾਵਾਂ ਤੇਰੇ ਘਰ, ਨਾ ਨਾ ਤੇਰੀ ਕੋਈ ਲੋੜ, ਤੂੰ ਇੱਕ ਪਾਸੇ ਤੇਰੀ ਲੋੜ। ਹੋਰ ਹੋਰ ਮੰਗਦਾ ਪਰਮਾਤਮਾ ਕੋਲੋਂ, ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਦਾ। ਇਸ ਵਾਸਤੇ ਹੋਰ ਹੋਰ ਤੇ ਮਨੁੱਖ ਕੋਲ ਹੋ ਜਾਂਦਾ, ਪਰਮਾਤਮਾ ਨਹੀਂ ਹੁੰਦਾ, ਆਉਂਦੇ ਆਇਆ ਵੀ ਨਹੀਂ।

0: listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਦਾਸ ਨੇ ਕੱਲ੍ਹ ਤੋਂ ਇੱਕ ਵਿਚਾਰ ਆਰੰਭ ਕੀਤੀ ਸੀ। ਅਸੀਂ ਤਿੰਨਾਂ ਦੇ ਜੋੜ ਹਾਂ, ਤਨ ਮਨ ਆਤਮਾ। ਤਨ ਨੂੰ ਫਿਰ ਦੋ ਭਾਗਾਂ ਵਿੱਚ ਵੰਡਦੇ ਨੇ, ਅਨਮਈ ਕੋਸ਼, ਪ੍ਰਾਣਮਈ ਕੋਸ਼। ਮਨ ਨੂੰ ਵੀ ਦੋ ਭਾਗਾਂ ਵਿੱਚ ਵੰਡਦੇ ਨੇ, ਮਨਮਈ ਕੋਸ਼, ਵਿਗਿਆਨਮਈ ਕੋਸ਼। ਇਹਨਾਂ ਚਾਰਾਂ ਦਾ ਫਿਰ ਅੱਗੋਂ ਆਧਾਰ ਮੂਲ ਆਨੰਦਮਈ ਕੋਸ਼। ਇਹ ਚੂੰਕਿ ਅਨਮਈ ਕੋਸ਼ ਹੈ, ਤਨ ਇਹ ਚੱਲਦਾ ਅਨਪਾਣੀ ਦੇ ਆਸਰੇ ਤੇ। ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ। ਥੋੜ੍ਹਾ ਜਿਹਾ ਦੋਹਰਾ ਦਿਆਂ ਤੱਕ ਲਿੰਕ ਜੁੜ ਜਾਏ। ਇਹ ਤਨ ਬਣਿਆ ਵੀ ਅੰਨ ਤੋਂ ਹੈ, ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜੈਸੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਖੂਨ ਤੇ ਬਿੰਦ ਤੋਂ ਬਣਿਆ ਤੇ ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਖੂਨ ਤੇ ਬਿੰਦ ਭੋਜਨ ਤੋਂ ਬਣਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇਹ ਬਿੰਦ ਤੋਂ ਬਣਦਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਿਤਾ ਦਾ ਬਿੰਦ ਮਾਂ ਦਾ ਲਹੂ, ਲਹੂ ਭੋਜਨ ਤੋਂ ਬਣਦਾ, ਬਿੰਦ ਭੋਜਨ ਤੋਂ ਬਣਦਾ। ਇੰਜ ਕਲੋ ਤਾਂ ਇਹ ਅਨਮਈ ਕੋਸ਼ ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜਦ ਬਣਿਆ ਭੋਜਨ ਤੋਂ ਹੈ ਤਾਂ ਫਿਰ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ। ਬਿਨਾਂ ਭੋਜਨ ਤੋਂ ਨਹੀਂ ਜ਼ਿੰਦਾ ਰਹਿ ਸਕਦਾ, ਬਣਿਆ ਜੋ ਭੋਜਨ ਤੋਂ ਹੈ। ਇਹ ਅਨਮਈ ਕੋਸ਼ ਬਣਿਆ ਜੋ ਰੋਟੀ ਤੋਂ ਹੈ, ਰੋਟੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਰੋਟੀ ਤੋਂ ਬਣਿਆ ਹੋਇਆ ਸਰੀਰ ਅੰਤਿਮ ਸਮੇਂ ਤੱਕ ਰੋਟੀ ਮੰਗੇਗਾ, ਭੋਜਨ ਮੰਗੇਗਾ, ਅੰਨ ਮੰਗੇਗਾ। ਲੇਕਿਨ ਮਨਮਈ ਕੋਸ਼, ਵਿਗਿਆਨਮਈ ਕੋਸ਼ ਰੋਟੀ ਤੋਂ ਨਹੀਂ ਬਣਿਆ, ਭੋਜਨ ਤੋਂ ਨਹੀਂ ਬਣਿਆ। ਉਹ ਫਿਰ ਕਿਸ ਤਰ੍ਹਾਂ ਬਣਿਆ? ਜਿੱਥੇ ਲੰਬੀ ਯਾਤਰਾ ਕਰਕੇ ਤਨ ਰੋਟੀ ਤੋਂ ਬਣਿਆ, ਰੋਟੀ ਪਚ ਕੇ ਕਿਧਰੇ ਖੂਨ ਬਣੀ ਹੈ, ਰੋਟੀ ਪਚ ਕੇ ਕਿਧਰੇ ਬਿੰਦ ਬਣੀ ਹੈ, ਫਿਰ ਬਿੰਦ ਤੇ ਖੂਨ ਦਾ ਸੰਯੋਗ ਹੋਇਆ ਵਾਸ਼ਨਾ ਕਰਕੇ, ਫਿਰ ਇਹ ਤਨ ਬਣਿਆ ਲੰਬੀ ਯਾਤਰਾ। ਮਨਮਈ ਕੋਸ਼, ਵਿਗਿਆਨਮਈ ਕੋਸ਼, ਇਹ ਸਿੱਧਾ ਬ੍ਰਹਮ ਤੋਂ ਆਇਆ, ਪਰਮਾਤਮਾ ਤੋਂ ਆਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤਿ ਸੂਕਸ਼ਮ ਹੈ, ਨਿਰਾਕਾਰ ਹੈ। ਇਹ ਅਨਮਈ ਕੋਸ਼, ਪ੍ਰਾਣਮਈ ਕੋਸ਼ ਆਕਾਰ ਰੱਖਦਾ ਹੈ, ਵਜੂਦ ਰੱਖਦਾ ਹੈ। ਦੇਖ ਸਕਦੇ ਹਾਂ, ਆਪਣਾ ਤਨ ਦੇਖ ਸਕਦੇ ਹਾਂ, ਦੂਸਰੇ ਦਾ ਤਨ ਦੇਖ ਸਕਦੇ ਹਾਂ। ਲੇਕਿਨ ਅਸੀਂ ਦੂਸਰੇ ਦਾ ਸੂਕਸ਼ਮ ਸਰੀਰ ਨਹੀਂ ਦੇਖ ਸਕਦੇ, ਦੂਸਰੇ ਦਾ ਮਨ ਨਹੀਂ ਦੇਖ ਸਕਦੇ। ਥੋੜ੍ਹਾ ਜਿਹਾ ਯਤਨ ਕਰੀਏ, ਬਹੁਤ ਹਿੰਮਤ ਕਰੀਏ ਤੇ ਕਿਧਰੇ ਆਪਣਾ ਮਨ ਥੋੜ੍ਹਾ ਜਿਹਾ ਮਹਿਸੂਸ ਕਰ ਸਕਦੇ ਹਾਂ, ਦੂਸਰੇ ਦਾ ਨਹੀਂ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਕਦੀ ਕਦਾਈ ਕੋਈ ਕਦ ਗੁਰਮੁਖ ਆਪਣੇ ਸੂਕਸ਼ਮ ਸਰੀਰ ਦੇ ਦਰਸ਼ਨ ਕਰਦਾ ਹੈ ਵੀ ਇਹ ਸਰੀਰ ਮੇਰਾ ਕੀ ਹੈ। ਹੁਣ ਦੋਹਾਂ ਦੀ ਤੁਲਨਾਤਮਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਤਨ ਦੇ ਵਿੱਚ ਸਵਾਸ ਚੱਲਦੇ ਨੇ, ਖੂਨ ਗਰਦਿਸ਼ ਕਰਦਾ, ਦਿਲ ਧੜਕਦਾ,
ਮਨਮਈ ਕੋਸ਼ ਦੇ ਚ ਵਿਚਾਰ ਚੱਲਦੇ ਨੇ, ਯਾਦਾਂ ਚੱਲਦੀਆਂ ਨੇ, ਸੋਚਣੀ ਚੱਲਦੀ ਹੈ। ਪ੍ਰਾਣ ਸਵਾਸਾਂ ਦਾ ਚੱਲਣਾ, ਦਿਲ ਦਾ ਧੜਕਣਾ, ਖੂਨ ਦਾ ਚੱਲਣਾ, ਇਹ ਅਨਮਈ ਕੋਸ਼ ਦੀ ਜ਼ਿੰਦਗੀ ਹੈ। ਵਿਚਾਰਾਂ ਦਾ ਚੱਲਣਾ, ਸੋਚਣੀ ਦਾ ਚੱਲਣਾ, ਸਿਮਰਤੀ ਦਾ ਚੱਲਣਾ, ਇਹ ਸੂਖਸ਼ਮ ਸਰੀਰ ਦੀ ਜ਼ਿੰਦਗੀ ਹੈ। ਪਰ ਦੇਖਣਾ ਪਏਗਾ ਵਿਚਾਰਾਂ ਦੇ ਚ ਚੱਲਦਾ ਕੀ ਹੈ, ਸੋਚਣੀ ਦੇ ਚ ਚੱਲਦਾ ਕੀ ਹੈ, ਯਾਦਾਂ ਦੇ ਚ ਚੱਲਦਾ ਕੀ ਹੈ। ਕਹਿੰਦੇ ਨੇ ਵਾਸ਼ਨਾ ਚੱਲਦੀ ਹੈ, ਵਾਸ਼ਨਾ ਚੱਲਦੀ ਹੈ। ਵਾਸ਼ਨਾ ਕਿਸ ਦੀ? ਪ੍ਰਭਤਾ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਰੂਪ ਦੀ ਵਾਸ਼ਨਾ, ਇਹ ਚੱਲਦੀ ਹੈ ਯਾਦਾਂ ਵਿੱਚ, ਵਿਚਾਰਾਂ ਵਿੱਚ, ਸੋਚਣੇ ਵਿੱਚ।

ਸ਼ਕਤੀਸ਼ਾਲੀ ਹੁੰਦਾ ਹੈ, ਬੁੱਢਾ ਨਹੀਂ ਹੁੰਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ, ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ, ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ, ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੀ ਚਾਹੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਪਾਉਂਦੀ ਰਹਿੰਦੀ ਹੈ। ਤੋ ਜਨਮ ਚੱਲਦਾ ਰਹਿੰਦਾ ਹੈ, ਜਨਮ ਚੱਲਦਾ ਰਹਿੰਦਾ ਹੈ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਧੱਕੇ ਖਾਂਦਾ ਰਹਿੰਦਾ ਹੈ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ, ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਲੋਭ ਬਣ ਜਾਂਦੀ ਹੈ। ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਹੰਕਾਰ ਬਣ ਜਾਂਦੀ ਹੈ। ਤਨ ਦੀਆਂ ਤੇ ਲੋੜਾਂ ਨੇ ਅਧਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ। ਤੋ ਫਿਰ ਕੀ ਆਉਂਦਾ, ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਸੂਖਸ਼ਮ ਸਰੀਰ ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ, ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, ਇਲਾਜ ਕਿਸੇ ਹੋਰ ਜਗ੍ਹਾ ਕੀਤਾ ਜਾ ਰਿਹਾ ਹੈ। ਅੱਜ ਤੱਕ ਇਸ ਸੰਬੰਧ ਵਿੱਚ ਬੜੇ ਤਜਰਬੇ ਹੋਏ। ਪਹਿਲੇ ਆਯੁਰਵੇਦ ਆਚਾਰੀਆ ਆਏ, ਫਿਰ ਯੂਨਾਨੀ ਇਲਾਜ ਆਇਆ, ਫਿਰ ਐਲੋਪੈਥੀ ਆਈ, ਹੋਮਿਓਪੈਥੀ ਆਈ। ਅੱਜਕੱਲ੍ਹ ਨੈਚੁਰਪੈਥੀ ਦਾ ਬੜਾ ਜ਼ੋਰ, ਭਾਵੇਂ ਕੁਛ ਵੀ ਹੋਵੇ ਰੋਗੀ ਤੇ ਉਤਨੇ ਹੀ ਉਤਨੇ। ਜੋ ਜੋ ਦੀਸੇ ਸੋ ਸੋ ਰੋਗੀ। ਨਵੇਂ ਤੋਂ ਨਵੇਂ ਹੌਸਪੀਟਲ ਬਣਦੇ ਜਾਂਦੇ ਨੇ, ਨਵੇਂ ਤੋਂ ਨਵੇਂ ਮਰੀਜ਼ ਪੈਦਾ ਹੋ ਰਹੇ ਨੇ। ਵੱਡੇ ਵੱਡੇ ਹਸਪਤਾਲ ਵਰਦੇ ਜਾ ਰਹੇ ਨੇ, ਰੋਗੀਆਂ ਨਾਲ ਵਰਦੇ ਜਾ ਰਹੇ ਨੇ, ਬਣਦੇ ਜਾ ਰਹੇ ਨੇ। ਰੋਗ ਤੇ ਨਹੀਂ ਮਿਟਿਆ। ਜਿਸਦਾ ਰੋਗ ਜ਼ਰਾ ਸੀਮਾ ਤੋਂ ਅੱਗੇ ਚਲਾ ਜਾਂਦਾ, ਉਹਨੂੰ ਫਿਰ ਹੌਸਪੀਟਲ ਦਾਖਲ ਕਰਨਾ ਪੈਂਦਾ। ਜਿਹਦਾ ਰੋਗ ਅਜੇ ਸੀਮਾ ਦੇ ਚੋਂ ਚੱਲਦਾ ਫਿਰਦਾ ਪਿਆ, ਅਸੀਂ ਉਸਨੂੰ ਤੰਦਰੁਸਤ ਕਹਿੰਦੇ ਹਾਂ, ਨਹੀਂ ਹੈ ਤੰਦਰੁਸਤ। ਇਹ ਵੀ ਮਹਿਸ ਕਰਦੇ ਹਾਂ, ਕਿਧਰੇ ਤੰਦਰੁਸਤ ਨਾ ਸਮਝ ਲੈਣਾ। ਜੋ ਜੋ ਦੀਸ ਹੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਵਸਥ ਨਹੀਂ ਹੈ ਇਹ, ਤੰਦਰੁਸਤ ਨਹੀਂ ਹੈ। ਜਿੱਥੇ ਤੱਕ ਇਸਦਾ ਮਨ ਸਵਸਥ ਨਹੀਂ ਹੋਇਆ, ਤੇ ਪਤਾ ਹੈ ਸਵਸਥ ਦੇ ਅਖਰੀ ਅਰਥ ਕੀ ਨੇ, ਸੰਸਕ੍ਰਿਤ ਦਾ ਸ਼ਬਦ ਹੈ। ਇਹਦੇ ਅਰਥ ਤੇ ਸਿਹਤ ਕਰ ਲੈਂਦੇ ਨੇ, ਤੰਦਰੁਸਤੀ ਕਰ ਲੈਂਦੇ ਨੇ, ਲੇਕਿਨ ਸੰਸਕ੍ਰਿਤ ਦਾ ਇਹ ਸਵਸਥ ਸ਼ਬਦ ਬੜੀ ਆਪਣੇ ਵਿੱਚ ਗਹਿਰਾਈ ਰੱਖਦਾ ਹੈ। ਸਵੈ ਇਸਥਿਤੀ ਹੀ ਆਪਣੇ ਵਿੱਚ ਟਿਕ ਗਿਆ, ਹੁਣ ਮਨ ਆਪਣੇ ਵਿੱਚ ਆਨੰਦਿਤ ਹੋ ਗਿਆ, ਟਿਕ ਗਿਆ। ਤੇ ਪਰਮਾਤਮਾ ਦੀ ਅੰਸ ਹੈ ਭਾਵ, ਪਰਮਾਤਮਾ ਟਿਕ ਗਿਆ, ਆਪਣੇ ਘਰ ਟਿਕ ਗਿਆ, ਉਹਨੂੰ ਕਹਿੰਦੇ ਨੇ ਸਵਸਥ। ਜੋ ਸਵੈ ਇਸਥਿਤ ਹੋ ਗਿਆ, ਸਵੈ ਵਿੱਚ ਇਸਥਿਤ ਹੋ ਗਿਆ,
ਉਹ ਫਿਰ ਹੋ ਸਕਦਾ ਹੈ ਸ਼ਾਇਦ ਤਨ ਦੇ ਤਲ ਤੇ ਵੀ ਨਵਾਂ ਨਰੋਵਾ ਹੋਵੇ। ਜਿਨ੍ਹਾਂ ਨੂੰ ਤੁਸੀਂ ਤਨ ਦੇ ਤਲ ਤੇ ਤੰਦਰੁਸਤ ਦੇਖਦੇ ਹੋ ਨਹੀਂ ਨੇ, ਦਿਖਾਈ ਦੇ ਰਹੇ ਨੇ, ਰੋਗ ਅਜੇ ਜ਼ਰਾ ਸੀਮਾ 'ਚ ਹੈ, ਇਹ ਵੀ ਮਹਿਸੂਸ ਕਰਦੇ, ਅਜੇ ਜ਼ਰਾ ਸੀਮਾ ਤੋਂ ਅੱਗੇ ਨਹੀਂ ਗਿਆ। ਅਨੇਕਾਂ ਪ੍ਰਕਾਰ ਦੇ ਰੋਗਾਂ ਨਾਲ ਇਹ ਦੇਹੁਰੀ ਭਰੀ ਹੋਈ ਹੈ, ਲੇਕਿਨ ਇਹਦੀਆਂ ਜੜ੍ਹਾਂ ਸੂਕਸ਼ਮ ਸਰੀਰ ਦੇ 'ਚ ਨੇ, ਮਨ ਦੇ 'ਚ ਨੇ। ਅਸਥੂਲ ਸਰੀਰ ਦੇ 'ਚੋਂ ਰੋਗ ਨਿਕਲਣ ਆਯੁਰਵੇਦ ਆਚਾਰੀਆ ਅੱਗੇ ਆਏ, ਹੋਮਿਓਪੈਥੀ ਆਈ, ਯੂਨਾਨੀ ਇਲਾਜ ਆਇਆ, ਐਲੋਪੈਥੀ ਹੈ, ਹੋਰ ਬੜੇ ਯਤਨ ਨੇ, ਲੇਕਿਨ ਗੁਸਤਾਖੀ ਮਾਫ, ਮਨੁੱਖ ਦਾ ਮਨ ਕਿਵੇਂ ਸਵਸਥ ਹੋਵੇ, ਸਵੈ ਇਸਥਿਤ ਆਪਣੇ ਵਿੱਚ ਟਿਕੇ, ਇਹਦੇ ਕੋਈ ਮਨੁੱਖ ਉੱਦਮ ਵੀ ਨਹੀਂ ਕਰਦਾ, ਯਤਨ ਵੀ ਨਹੀਂ ਕਰਦਾ, ਸਮਾਂ ਵੀ ਨਹੀਂ ਕੱਢਦਾ, ਇਹਦੀ ਲੋੜ ਵੀ ਨਹੀਂ ਸਮਝਦਾ। ਤਾਂ ਹੁੰਦਾ ਕੀ ਪਿਆ, ਰੋਜ਼ ਰੋਜ਼ ਮਨੁੱਖ ਦਾ ਮਨਮਈ ਕੋਸ਼, ਵਿਗਿਆਨਮਈ ਕੋਸ਼ ਰੋਗੀ ਹੁੰਦਾ ਜਾ ਰਿਹਾ। ਇਹਨੂੰ ਵਿਗਿਆਨਮਈ ਕੋਸ਼ ਕਿਉਂਕਿ ਹੈ, ਇਹਦੇ 'ਚ ਸ਼ਕਤੀਆਂ ਬੜੀਆਂ ਨੇ, ਇਹਦੇ 'ਚ ਬੜਾ ਕੁਛ ਹੈ, ਬਸ਼ਰਤੇ ਇਸ ਨੂੰ ਸੁਚੇਤ ਕਰੀਏ, ਤਨ ਦੀ ਸੰਗਤ ਕਰਦਿਆਂ ਕਰਦਿਆਂ, ਕਿਉਂਕਿ ਤਨ ਜੜ ਹੈ ਤਾਂ ਸੂਕਸ਼ਮ ਸਰੀਰ ਵੀ ਅਚੇਤ ਹੋ ਗਿਆ, ਜੈਸੀ ਸੰਗਤ ਵੈਸੀ ਰੰਗਤ, ਸੰਗਤ ਦਾ ਅਸਰ ਹੈ। ਇਹ ਪੰਜੇ ਦੇ ਪੰਜੇ ਤੱਤ ਜੜ ਨੇ, ਜੜ ਦੀ ਸੰਗਤ ਕਰਦਿਆਂ ਕਰਦਿਆਂ ਸੂਕਸ਼ਮ ਸਰੀਰ ਵੀ ਜੜ ਹੋ ਗਿਆ, ਭਾਵ ਅਚੇਤ ਹੋ ਗਿਆ, ਸੌਂ ਗਿਆ। ਤਾਂ ਮੈਂ ਕਈ ਦਫ਼ਾ ਅਰਜ਼ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਇਸ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਵਾਸਤੇ, ਇਸ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸੋਇਆ ਮਨ ਜਾਗਾਈ। ਇਹ ਕਿਤਨਾ ਜਪੀਏ, ਬਾਰੰਗ ਵਾਰ ਵਾਰ ਪ੍ਰਭ ਜਪੀਏ, ਜਪੀ ਜਾ ਜਪੀ ਜਾ, ਉਤਨੇ ਚਿਰ ਤੱਕ ਜਪੀ ਜਾ ਜਿਤਨੇ ਚਿਰ ਤੱਕ ਮਨ ਪੂਰਾ ਜਾਗਦਾ ਨਹੀਂ। ਪੂਰਨ ਤੌਰ ਤੇ ਜਾਗਿਆ ਹੋਇਆ ਮਨੁੱਖ ਸੂਕਸ਼ਮ ਤਲ ਤੇ, ਮਹਾਰਾਜ ਕਹਿੰਦੇ ਨੇ, ਇਸ ਗ੍ਰਹਿ ਮੇ ਕੋਈ ਜਾਗ੍ਰਤ ਰਹੇ, ਇਸ ਗ੍ਰਹਿ ਮੇ ਕੋਈ ਜਾਗ੍ਰਤ ਰਹੇ, ਸਾਬਤ ਵਸਤ ਉਹ ਆਪਣੀ ਲਵੇ। ਸਾਬਤ ਵਸਤੂ ਕੀ? ਪਰਮਾਤਮਾ, ਪਰਮ ਰਸ, ਪਰਮ ਆਨੰਦ। ਇਹ ਕਿਸ ਨੂੰ ਪ੍ਰਾਪਤ ਹੁੰਦਾ? ਜਿਹਦਾ ਮਨ ਪੂਰਨ ਤੌਰ ਤੇ ਜਾਗ ਗਿਆ। ਕਹਿੰਦੇ ਨੇ ਇੱਕ ਭਾਗ ਹੀ ਜਾਗਿਆ, ਮਨ ਦੇ ਨੌ ਭਾਗ ਸੁੱਤੇ ਪਏ ਨੇ, ਤਾਂ ਉਸ ਇੱਕ ਭਾਗ ਨੂੰ ਥੋੜ੍ਹਾ ਜਿਹਾ ਪਦਾਰਥਾਂ ਦਾ ਬੋਧ ਹੈ, ਥੋੜ੍ਹਾ ਜਿਹਾ ਸੰਸਾਰ ਦਾ ਬੋਧ ਹੈ, ਬਾਕੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਵਸੇ ਗੁਰਬਾਣੀ ਇੱਕ ਹੋਰ ਸ਼ਬਦ ਵਰਤਦੀ ਹੈ, ਜਾਗਤ ਸੋਇਆ ਜਨਮ ਗਵਾਇਆ। ਇਹ ਜਾਗਦਾ ਦਿਖਾਈ ਦੇ ਰਿਹਾ ਜਦਕਿ ਟੋਟਲੀ ਸੁੱਤਾ ਪਿਆ, ਕੋਈ ਪਰਮਾਤਮਾ ਦਾ ਪਤਾ ਨਹੀਂ, ਕੋਈ ਪਰਮ ਰਸ ਦਾ ਪਤਾ ਨਹੀਂ, ਕੋਈ ਸਮਾਧੀ ਦਾ ਗਿਆਨ ਨਹੀਂ, ਕੋਈ ਪ੍ਰੇਮ ਦਾ ਪਤਾ ਨਹੀਂ, ਕੋਈ ਉਸ ਮਹਾਨ ਚਾਨਣ ਦਾ ਪਤਾ ਨਹੀਂ। ਜਾਗਤ ਦਿਖਾਈ ਦੇ ਰਿਹਾ, ਜਾਗਦਾ ਸੋਇਆ, ਇਹ ਤੇ ਸੂਕਸ਼ਮ ਸਰੀਰ ਦੇ ਤਲ ਤੇ ਸੋਇਆ ਹੋਇਆ, ਸੁੱਤਾ ਹੋਇਆ। ਜਾਗਤ ਸੋਇਆ ਜਨਮ ਗਵਾਇਆ। ਵਾਹਿਗੁਰੂ ਵਾਹਿਗੁਰੂ ਦੇ ਜਪ ਨਾਲ ਜਦ ਕੋਈ ਸੂਕਸ਼ਮ ਸਰੀਰ ਨੂੰ ਅੱਧ ਤੋਂ ਵੱਧ ਜਗਾ ਲੈਂਦਾ, ਐਸੇ ਮਨੁੱਖ ਨੂੰ ਕੋਈ ਗੈਬੀ ਸ਼ਕਤੀਆਂ ਮਿਲ ਜਾਂਦੀਆਂ ਨੇ, ਜਿਹਨੂੰ ਰਿਧੀਆਂ ਸਿੱਧੀਆਂ ਵੀ ਕਹਿ ਦਿੰਦੇ ਹਨ। ਐਸਾ ਮਨੁੱਖ ਉਸ ਸੂਕਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚੋਂ ਕੱਢ ਵੀ ਸਕਦਾ, ਕਿਧਰੇ ਲੈ ਜਾ ਵੀ ਸਕਦਾ, ਫਿਰ ਵਾਪਸ ਲਿਆ ਸਕਦਾ। ਤੁਸੀਂ ਆਖੋਗੇ ਮੈਂ ਕੀ ਆਖਦਾ ਪਿਆ, ਸਾਡੇ ਗੁਰਮਤ ਦੇ 'ਚ ਵੀ ਐਸਾ ਹੁੰਦਾ ਰਿਹਾ, ਬਾਬਾ ਰਾਮ ਰਾਏ ਕਰਦੇ ਰਹੇ, ਹਰ ਦੂਜੇ ਤੀਜੇ ਮਹੀਨੇ ਉਹ ਐਸਾ ਕਰ ਲੈਂਦੇ ਸਨ, ਫਿਰ ਵਾਪਸ ਆ ਜਾਂਦੇ ਸਨ।
ਇੱਕ ਦਫਾ ਆਪਣੀ ਪਤਨੀ ਨੂੰ ਕਿਹਾ, ਮੈਂ ਇੱਕ ਹਫ਼ਤੇ ਬਾਅਦ ਆਉਣਾ, ਮੇਰੇ ਇਸ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ, ਕਿਉਂਕਿ ਕੁਛ ਮਸੰਦ ਮੇਰੇ ਦੁਸ਼ਮਣ ਨੇ ਅਤੇ ਮੈਨੂੰ ਮੁਰਦਾ ਜਾਣ ਕੇ ਕਿਧਰੇ ਹੋਰ ਅਨਰਥ ਨਾ ਕਰ ਬੈਠਣ। ਪਤਨੀ ਨੇ ਕਿਹਾ, ਮੈਂ ਦੱਸਾਂਗੀ ਨਹੀਂ ਕਿਸੇ ਨੂੰ। ਲੇਕਿਨ ਮਸੰਦਾ ਨੂੰ ਪਤਾ ਚੱਲ ਗਿਆ। ਤੀਸਰੇ ਦਿਨ ਉੱਥੇ ਅਰਥੀ ਸਜਾ ਕੇ ਲਿਆਏ, ਬਈ ਰਾਮ ਰਾਏ ਗੁਜ਼ਰ ਗਏ ਨੇ, ਖਤਮ ਹੋ ਗਏ, ਆਪਾਂ ਲੈ ਜਾਣਾ, ਚਿਤਾ ਜਲਾਣੀ ਹੈ। ਹੁਣ ਇਹ ਮਸੰਦ ਬਹੁਤੇ ਸਨ, ਭ੍ਰਸ਼ਟ ਹੋ ਗਏ ਸਨ, ਇਹਨਾਂ ਦੀ ਗਲਤ ਵਰਤੋਂ ਰਾਮ ਰਾਏ ਕਰਦੇ ਰਹੇ ਤਾਂ ਮਸੰਦ ਅੱਜ ਰਾਮ ਰਾਏ ਦੀ ਗਲਤ ਵਰਤੋਂ ਕਰਨ ਲੱਗ ਪਏ। ਇਸ ਤਰ੍ਹਾਂ ਹੀ ਹੁੰਦਾ, ਚਿਤਾ ਤੇ ਲਿਟਾ ਦਿੱਤਾ ਹੈ ਸਰੀਰ, ਮਰਿਆ ਹੋਇਆ ਸਰੀਰ ਤੇ ਆਕੜ ਜਾਂਦਾ, ਪਰ ਇਹ 3 ਦਿਨ ਦਾ ਨਹੀਂ ਆਕੜਿਆ ਹੋਇਆ ਸੀ, ਮੁਰਦਾ ਨਹੀਂ ਸੀ, ਪਰ ਲਿਟਾ ਦਿੱਤਾ, ਕਫਨ ਪਾ ਕੇ ਲੈ ਚਲੇ। ਰੁਦਨ ਕਰਦੀ ਰਹਿ ਗਈ ਬਾਬਾ ਰਾਮ ਰਾਏ ਦੀ ਪਤਨੀ, ਸ਼ੋਰ ਸ਼ਰਾਬਾ ਪਾਉਂਦੀ ਰਹਿ ਗਈ, ਤੁਸੀਂ ਜ਼ਿੰਦਾ ਮਨੁੱਖ ਲੈ ਜਾ ਰਹੇ ਹੋ ਸ਼ਮਸ਼ਾਨ ਘਾਟ ਦੇ ਵਿੱਚ, ਪਰ ਨਹੀਂ ਮੰਨੇ ਮਸਨ, ਚੇਤਾ ਤੇ ਰੱਖ ਦਿੱਤਾ, ਅੱਗ ਵੀ ਲਾ ਦਿੱਤੀ ਹੈ, ਅੱਧਾ ਸਰੀਰ ਜਲ ਗਿਆ। ਗੁਰਪ੍ਰਤਾਪ ਸੂਰਜ ਦੀ ਕਥਾ ਜੋ ਸਾਰੇ ਇਤਿਹਾਸਕ ਸਥਾਨਾਂ ਵਿੱਚ ਆਉਂਦੀ ਹੈ, ਅੱਧਾ ਸਰੀਰ ਜਦ ਜਲ ਗਿਆ ਤਾਂ ਬਾਬਾ ਰਾਮ ਰਾਏ ਵਾਪਸ ਆਏ, ਸੂਖਸ਼ਮ ਸਰੀਰ ਆਇਆ। ਪਰ ਹੁਣ ਦੇਹੀ ਅੱਧੀ ਤੋਂ ਜ਼ਿਆਦਾ ਜਲ ਚੁੱਕੀ ਸੀ, ਸੂਖਸ਼ਮ ਸਰੀਰ ਲਈ ਪ੍ਰਵੇਸ਼ ਕਰਨ ਦਾ ਸਾਧਨ ਖਤਮ ਹੋ ਚੁੱਕਿਆ ਸੀ। ਫਿਰ ਵੀ ਪ੍ਰਵੇਸ਼ ਕਰਕੇ ਇਸ ਅੱਧੇ ਜਲੇ ਸਰੀਰ ਦੇ ਚੋਂ ਵੀ ਆਵਾਜ਼ ਬੁਲੰਦ ਹੋਈ, ਐ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਨੂੰ ਡੇਰਾਦੂਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਹਾਨ ਜ਼ਾਲਮ ਤੇ ਦੁਸ਼ਟ ਜਾਣ ਕੇ ਜ਼ਿੰਦਾ ਜਲਾ ਦਿੱਤਾ। ਇਤਿਹਾਸ ਹੈ, ਰਾਮ ਰਾਏ ਅਕਸਰ ਐਸਾ ਕਰ ਲੈਂਦੇ ਸਨ, ਸ਼ਾਇਦ ਆਪਣੇ ਸ਼ੰਕਰਾਚਾਰੀਆ ਦਾ ਨਾਂ ਸੁਣਿਆ ਹੋਵੇ, ਉਹ ਵੀ ਕਰ ਲੈਂਦਾ ਸੀ, ਇਸ ਤਰ੍ਹਾਂ ਉਹ ਵੀ ਕਰ ਲੈਂਦਾ ਸੀ। ਮੰਡਲ ਮਿਸ਼ਰ ਜੋ ਮਾਂਡਲਾ ਦੇ ਚ ਰਹਿੰਦੇ ਸਨ, ਉਹਨਾਂ ਦੇ ਨਾਂ ਕਰਕੇ ਸ਼ਹਿਰ ਦਾ ਨਾਮ ਮਾਂਡਲਾ ਹੈ, ਮੱਧੇ ਭਾਰਤ ਦਾ ਇੱਕ ਵੱਡਾ ਸ਼ਹਿਰ ਹੈ ਮਾਂਡਲਾ, ਇੱਥੇ ਮੰਡਲ ਮਿਸ਼ਰ ਰਹਿੰਦੇ ਸਨ, ਬੜੇ ਉੱਚ ਕੋਟੀ ਦੇ ਵਿਦਵਾਨ। ਤੇ ਸ਼ੰਕਰਾਚਾਰੀਆ ਦਾ ਜ਼ਮਾਨਾ ਸੀ ਤੇ ਉਹਨਾਂ ਦਿਨਾਂ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਢੰਗ ਆਉਂਦਾ ਸੀ, ਜਗ੍ਹਾ ਜਗ੍ਹਾ ਵਿਚਾਰ ਵਟਾਂਦਰਾ ਕਰਨਾ, ਜਿਹੜਾ ਵਿਚਾਰ ਵਿੱਚ ਹਾਰ ਜਾਏ ਉਹਦੇ ਕੋਲ ਸਾਰੇ ਗ੍ਰੰਥ ਲੈ ਲੈਣੇ, ਇੱਧਰ ਦੇ, ਹੁਣ ਇਹ ਗ੍ਰੰਥ ਪੜ੍ਹਨ ਦਾ ਤੇਰਾ ਹੱਕ ਨਹੀਂ ਹੈ। ਮੰਡਨ ਵਿਸ਼ਰ ਇਹ ਸ਼ੰਕਰਾਚਾਰੀਆ ਕੋਲ ਹਾਰ ਗਏ, ਜਦਕਿ ਸ਼ੰਕਰਾਚਾਰੀਆ ਨੂੰ ਜਗਤ ਗੁਰੂ ਵੀ ਕਹਿੰਦੇ ਸਨ, ਜਗਤ ਗੁਰੂ ਸ਼ੰਕਰਾਚਾਰੀਆ, 4 ਮੱਠ ਇਸਨੇ ਬਣਾਏ ਔਰ ਇਸ ਢੰਗ ਨਾਲ ਪ੍ਰਚਾਰ ਕੀਤਾ, ਥੋੜੀ ਜਿਹੀ ਨਾਲ ਹਿੰਸਾ ਜੁੜ ਗਈ, ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੋਂ ਉਖੜ ਗਏ। ਸ਼ੰਕਰਾਚਾਰੀਆ ਕਰਕੇ ਬੌਧ ਧਰਮ ਹਿੰਦੁਸਤਾਨ ਤੋਂ ਨਿਕਲਿਆ, ਬਹੁਤ ਸਾਰੇ ਤੇ ਮਾਰ ਦਿੱਤੇ ਗਏ, ਜ਼ਿੰਦਾ ਜਲਾ ਦਿੱਤੇ ਗਏ, ਕਤਲ ਕੀਤੇ ਗਏ, ਪਰ ਕੁਛ ਭਿਕਸ਼ੂ ਨਸ ਗਏ, ਤਿੱਬਤ, ਬਰਮਾ, ਲੰਕਾ, ਕੁਝ ਹੋਰ ਚੋਟੀ ਦੇ ਹੋਰ ਵੀ ਅੱਗੇ ਚਲੇ ਗਏ, ਚਾਈਨਾ, ਜਾਪਾਨ, ਸਾਰਾ ਏਸ਼ੀਆ ਜਿਹੜਾ ਅੱਜ ਬੁੱਧਿਸਟ ਹੈ, ਬਾਅਦ ਵਿੱਚ ਰਸ਼ੀਆ, ਅਫਗਾਨਿਸਤਾਨ ਵੀ ਇਸ ਦੀ ਲਪੇਟ ਵਿੱਚ ਆਇਆ, ਬੋਧੀ ਸਨ, ਇੱਥੇ ਪਿੱਛੇ ਤਾਲਿਬਾਨਾਂ ਨੇ ਬੋਧੀਆਂ ਦੇ ਵੱਡੇ ਵੱਡੇ ਮੰਦਰ ਗਿਰਾਏ ਨੇ। ਬਹੁਤ ਧਰਮ ਸਾਰੇ ਭਾਰਤ ਦੇ ਛਾਇਆ ਹੋਇਆ ਸੀ ਸ਼ੰਕਰਾਚਾਰੀਆ ਦੇ ਅਤਵੈਤਵਾਦ ਦੇ ਪ੍ਰਚਾਰ ਨਾਲ, ਔਰ ਇਸ ਦੇ ਨਾਲ ਹਿੰਸਾ ਜੁੜ ਗਈ, ਸੂਰਜਵੰਸ਼ੀ ਰਾਜਿਆਂ ਨੇ ਹਿੰਸਾ ਸ਼ੁਰੂ ਕਰ ਦਿੱਤੀ ਤੋ ਪੈਰ ਉਖੜ ਗਏ। ਮਹਾਤਮਾ ਬੁੱਧ ਨੇ ਭਿਕਸ਼ੂ ਤਿਆਰ ਕੀਤੇ ਸਨ, ਲੜਾਕ ਤੇ ਹੈ ਨਹੀਂ ਸਨ, ਤੋ ਪੈਰ ਉਖੜ ਗਏ। ਸ਼ੰਕਰਾਚਾਰੀਆ ਨੇ ਮੰਡਨ ਮਿਸਰ ਨੂੰ
ਅਦਵੈਤਵਾਦ ਦੇ ਵਿਚਾਰ ਵਿੱਚ ਹਰਾ ਦਿੱਤਾ ਔਰ ਆਖਿਆ, ਮੰਡਨ ਜੀ ਹੁਣ ਜਿਤਨੇ ਗ੍ਰੰਥ ਨੇ ਮੇਰੇ ਹਵਾਲੇ ਕਰੋ ਔਰ ਮੇਰੀ ਕਦਮਾਂ ਤੇ ਝੁੱਕ ਕੇ ਹਾਰ ਤਸਲੀਮ ਕਰੋ। ਬੜੀ ਭੀੜ ਵਿੱਚ ਇਹ ਵਿਚਾਰ ਵਟਾਂਦਰਾ ਹੋਇਆ ਸੀ। ਮੰਡਨ ਮਿਸ਼ਰ ਜਦ ਕਬੂਲ ਕਰਨ ਲਈ ਖੜਾ ਹੋਇਆ ਹਾਰ, ਇਹਦੀ ਪਤਨੀ ਅੱਗੇ ਆ ਗਈ। ਉਹ ਸ਼ੰਕਰਾਚਾਰੀਆ ਨੂੰ ਕਹਿੰਦੀ ਹੈ, ਮੈਂ ਕੁਝ ਬਹੁਤ ਇੱਕ ਜ਼ਰੂਰੀ ਜਿਹੀਆਂ ਵਿਚਾਰ ਵੀ ਇਸ ਦੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਉਹਨੂੰ ਵੀ ਧਿਆਨਪੂਰਵਕ ਸਰਵਣ ਕਰ ਲੈਣਾ। ਮੰਡਨ ਮਿਸ਼ਰ ਦੀ ਪਤਨੀ ਅੱਗੇ ਆ ਗਈ, ਕਹਿਣ ਲੱਗੀ ਸ਼ੰਕਰਾਚਾਰੀਆ ਨੂੰ, ਐ ਜਗਤ ਗੁਰੂ ਇੱਕ ਗੱਲ ਸੁਣੋ, ਗ੍ਰਸਤੀ ਹੀ ਪੂਰਨ ਹੁੰਦਾ ਹੈ ਪਤਨੀ ਨਾਲ। ਤੁਸੀਂ ਮੰਡਨ ਮਿਸ਼ਰ ਨੂੰ ਹਰਾਇਆ, ਅਰਧ ਸਰੀਰ ਨੂੰ ਹਰਾਇਆ, ਪੂਰੇ ਨੂੰ ਨਹੀਂ, ਮੈਂ ਮੌਜੂਦ ਹਾਂ, ਮੈਨੂੰ ਹਰਾਓ ਤਾਂ ਮੰਡਨ ਮਿਸ਼ਰ ਦੀ ਹਾਰ ਹੋਵੇਗੀ, ਵਰਨਾ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀ ਜਿੱਤ ਦਾ ਨਾਰਾ ਨਹੀਂ ਲਾ ਸਕਦੇ, ਇਸ ਤਰ੍ਹਾਂ ਮੰਡਨ ਮਿਸ਼ਰ ਤੁਹਾਨੂੰ ਗ੍ਰੰਥ ਨਹੀਂ ਪੇਸ਼ ਕਰੇਗਾ, ਉਹ ਤੁਹਾਡੇ ਕਦਮਾਂ ਤੇ ਝੁੱਕ ਕੇ ਹਾਰ ਨਹੀਂ ਤਸਲੀਮ ਕਰੇਗਾ, ਤੁਸੀਂ ਮੈਨੂੰ ਹਰਾਓ। ਸ਼ੰਕਰਾਚਾਰੀਆ ਕਹਿਣ ਲੱਗੇ, ਠੀਕ ਹੈ, ਵਿਚਾਰ ਦਾ ਵਿਸ਼ਾ ਪਹਿਲੇ ਤੂੰ ਰੱਖਣਾ ਹੈ ਕਿ ਮੈਂ ਰੱਖਾਂ? ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਹੁਣ ਮੈਂ ਰੱਖਾਂਗੀ। ਪਹਿਲੇ ਉਹਨੇ ਕਾਮਸੂਤਰ ਅੱਗੋਂ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਵਾਤਸਾਇਨ ਹੋਏ ਨੇ ਜਿਨ੍ਹਾਂ ਨੇ ਸਿਰਫ ਕਾਮ ਦੇ ਉੱਤੇ ਗ੍ਰੰਥ ਲਿਖਿਆ, ਉਹਨੂੰ ਕਾਮਸੂਤਰ ਕਹਿੰਦੇ ਨੇ। ਉਸ ਵਕਤ ਦੇ ਬੜੇ ਬੜੇ ਆਚਾਰੀਆ ਸੰਤ ਮਹੰਤ ਜਦ ਰਿਸ਼ੀ ਵਾਤਸਾਇਨ ਨੂੰ, ਕਿਉਂਕਿ ਰਿਸ਼ੀ ਸੀ, ਬੜਾ ਅਭਿਆਸੀ ਸਮਾਧੀ ਲੀਨ, ਉਹਨੂੰ ਆਖਿਆ ਗਿਆ, ਇਹ ਤੂੰ ਕਿਸ ਵਿਸ਼ੇ ਤੇ ਲਿਖ ਰਿਹਾ? ਉਹਨੇ ਬੜੀ ਪ੍ਰਬਲ ਦਲੀਲ ਦਿੱਤੀ, ਲੋਭ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਤੇ ਲੋਭ ਕਰ ਕਰਕੇ ਜੋ ਲੋਕ ਭ੍ਰਸ਼ਟ ਹੋਏ ਨੇ ਉਹ ਵੀ ਬੋਲਿਆ ਜਾ ਸਕਦਾ, ਹੰਕਾਰ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਔਰ ਹੰਕਾਰ ਜਿਨ੍ਹਾਂ ਨੂੰ ਹਿੰਸਕ ਬਣਾ ਦਿੰਦਾ ਤੇ ਮਹਾਨ ਜ਼ਾਲਮ ਬਣਾ ਦਿੰਦਾ ਤੇ ਅਨਰਥ ਕਰਦੇ ਨੇ, ਇਸ ਤੇ ਵੀ ਬੋਲਿਆ ਜਾ ਸਕਦਾ, ਕ੍ਰੋਧ ਤੇ ਵੀ ਬੋਲਿਆ ਜਾ ਸਕਦਾ, ਮੋਹ ਤੇ ਵੀ ਬੋਲਿਆ ਜਾ ਸਕਦਾ, ਪਰ ਕਾਮ ਜਿਹੜਾ ਇਸਤਰੀ ਨੂੰ ਗਨਕਾ ਬਣਾ ਦਿੰਦਾ ਤੇ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦਾ, ਅਗਰ ਸੀਮਾ ਤੋਂ ਅੱਗੇ ਹੋ ਜਾਏ, ਕਿਉਂ ਨਹੀਂ ਬੋਲਿਆ ਜਾ ਸਕਦਾ, ਕਿਉਂ ਨਹੀਂ ਲਿਖਿਆ ਜਾ ਸਕਦਾ? ਰਿਸ਼ੀ ਵਾਤਸਾਇਨ, ਜਾਂ ਤੇ ਕਹੋ ਹਰ ਇੱਕ ਦਾ ਕਾਮ ਸੀਮਾ ਚਾਹੇ ਕੋਈ ਭ੍ਰਸ਼ਟ ਨਹੀਂ ਆਉਂਦਾ, ਕੋਈ ਪੁਰਸ਼ ਬਲਾਤਕਾਰੀ ਨਹੀਂ, ਕੋਈ ਇਸਤਰੀ ਗਨਕਾ ਨਹੀਂ, ਗੁਸਤਾਖੀ ਮਾਫ, ਸਾਰੀ ਦੁਨੀਆਂ ਵਿੱਚ ਧਨ ਖਤਰੇ 'ਚ ਹੈ, ਜਾਨ ਖਤਰੇ 'ਚ ਹੈ, ਇਸਤਰੀ ਦੀ ਅਸਮਤ ਇੱਜ਼ਤ ਆਬਰੂ ਖਤਰੇ 'ਚ ਹੈ ਸਾਰੀ ਦੁਨੀਆਂ 'ਚ, ਕਿਉਂ? ਜਿਨ੍ਹਾਂ ਦਾ ਅਹੰਕਾਰ ਸੀਮਾ ਤੋਂ ਵੱਧ ਗਿਆ ਉਹ ਕਿਸੇ ਦੇ ਲਈ ਵੀ ਜਾਨ ਦਾ ਖਤਰਾ ਬਣ ਸਕਦੇ ਨੇ, ਜਿਨ੍ਹਾਂ ਦਾ ਲੋਭ ਸੀਮਾ ਤੋਂ ਅਗਾਂਹ ਵੱਧ ਗਿਆ ਉਹ ਕਿਸੇ ਦੀ ਧਨ ਸੰਪਦਾ ਲਈ ਖਤਰਾ ਬਣ ਸਕਦੇ ਨੇ, ਕਿਸੇ ਦਾ ਕਾਮ ਸੀਮਾ ਤੋਂ ਅੱਗੇ ਚਲਾ ਗਿਆ ਉਹ ਕਿਸੇ ਦੀ ਵੀ ਇੱਜ਼ਤ ਆਬਰੂ ਅਸਮਤ ਲਈ ਖਤਰਾ ਬਣ ਸਕਦੇ ਨੇ। ਤੁਸੀਂ ਇੱਕ ਸ਼ਹਿਰ ਦਾ ਵੀ ਨਾਂ ਨਹੀਂ ਲੈ ਸਕਦੇ, ਇਹ ਤਿੰਨ ਖਤਰੇ ਇਸ ਸ਼ਹਿਰ ਦੇ 'ਚ ਨਹੀਂ ਨੇ, ਹਰ ਜਗ੍ਹਾ ਨੇ, ਹਰ ਜਗ੍ਹਾ ਨੇ। ਵਾਤਸਾਇਨ ਕਹਿੰਦੇ ਨੇ, ਮੈਂ ਇਸ ਵਿਸ਼ੇ ਤੇ ਬੋਲਾਂਗਾ, ਇਸ ਵਾਸਤੇ ਬੋਲਾਂਗਾ ਕਿ ਗਨਕਾਪਣ ਜੋ ਇਸਤਰੀ ਦੇ ਤਲ ਤੇ ਪੈਦਾ ਹੁੰਦਾ ਖਤਮ ਹੋਵੇ, ਬਲਾਤਕਾਰੀ ਤਲ ਜੋ ਪੁਰਸ਼ ਦੇ ਤਲ ਤੇ ਆਉਂਦਾ ਖਤਮ ਹੋਵੇ। ਸਾਰੀ ਦੁਨੀਆਂ ਵਿੱਚ ਵੱਖ ਵੱਖ ਸਾਜ਼ੋ ਸਮਾਨ ਦੇ ਬਾਜ਼ਾਰ ਨੇ, ਸਬਜ਼ੀ ਮੰਡੀ ਹੈ, ਲੋਹਾ ਮੰਡੀ ਹੈ, ਕਲੌਥ ਮਾਰਕੀਟ ਆਉਂਦੀ ਹੈ, ਸਾਰੀ ਦੁਨੀਆਂ 'ਚ ਇਸਤਰੀਆਂ ਦੇ ਬਾਜ਼ਾਰ ਵੀ ਨੇ ਜਿੱਥੇ ਇਸਤਰੀ ਦੀ ਅਸਮਤ ਵਿਕਦੀ ਆ, ਇੱਜ਼ਤ ਵਿਕਦੀ ਹੈ ਸਾਰੀ ਦੁਨੀਆਂ 'ਚ। ਇੱਥੇ ਮਨੁੱਖ ਹੈ, ਇਨਸਾਨ ਹੈ, ਪੁਰਸ਼ ਦਾ ਬਲਾਤਕਾਰੀ ਹੋਣਾ, ਇਸ ਤਰ੍ਹਾਂ ਦਾ ਇਸਤਰੀ ਦਾ ਗਨਕਾ ਹੋ ਜਾਣਾ, ਇਹ ਦੋਹਾਂ ਦੇ ਤਾਲਮੇਲ ਤੋਂ ਇਸ ਤਰ੍ਹਾਂ ਦਾ ਹੋਇਆ,
ਆਪਦੀ ਗਿਆਥਲੀ ਅਰਜ਼ ਕਰਾਂ। ਦਸਮ ਗ੍ਰੰਥ ਵਿੱਚ ਇੱਕ ਭਾਗ ਸਤਿਗੁਰੂ ਨੇ ਇਸ 'ਤੇ ਲਿਖਿਆ, ਗੁਰੂ ਗੋਬਿੰਦ ਸਿੰਘ ਨੇ, ਜਿਸ ਦੇ ਉੱਤੇ ਬੜਾ ਰੌਲਾ ਪਾਇਆ ਕਈਆਂ ਨੇ। ਗੁਰੂ ਗੋਬਿੰਦ ਸਿੰਘ ਐਸਾ ਨਹੀਂ ਲਿਖ ਸਕਦੇ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਹਿੰਦੂ ਜਗਤ ਵਿੱਚ ਇੱਕ ਰਿਸ਼ੀ ਲਿਖਦਾ ਹੈ, ਉਹਨੂੰ ਤੇ ਉਹ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ। ਤੇ ਦਸਮ ਗ੍ਰੰਥ ਦੇ ਬੋਲ ਪੜ੍ਹ ਕੇ ਤੁਹਾਡੀਆਂ ਉਂਗਲੀਆਂ ਉੱਡ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ 'ਤੇ। ਇਸ ਦਲੀਲ ਦਾ ਕੋਈ ਜਵਾਬ ਨਹੀਂ ਸੀ। ਵਿਵਾਦ ਚੱਲਦਾ ਪਿਆ ਔਰ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੈ ਕਰੀਬਨ ਕਰੀਬਨ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤੇ ਗਏ। ਮੈਂ ਫਿਰ ਅਰਜ਼ ਕਰਾਂ, ਜੇ ਮੋਹ 'ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਮੋਹ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮੋਹ ਤੋਂ ਮੁਰਾਦ ਮੇਰਾ, ਇਹ ਸਿਰਫ ਮੇਰਾ ਹੈ, ਇਸ ਵਾਸਤੇ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਜੋ ਮੇਰਾ ਹੈ ਉਸ ਨਾਲ ਮੋਹ ਹੈ, ਜੋ ਪੜੋਸੀ ਦਾ ਉਹਦੇ ਨਾਲ ਮੇਰਾ ਮੋਹ ਨਹੀਂ। ਮੈਨੂੰ ਆਪਣਾ ਔਗਣਹਾਰਾ ਬੱਚਾ ਵੀ ਚੰਗਾ ਲੱਗਦਾ ਕਿਉਂਕਿ ਮੋਹ ਹੈ। ਪੜੋਸੀ ਦਾ ਗੁਣਵਾਨ ਬੱਚਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮੋਹ ਮੇਰਾ, ਉਹ ਮੇਰਾ ਹੈ ਹੀ ਨਹੀਂ। ਇਹ ਮੋਹ ਵੀ ਬੜਾ ਭ੍ਰਸ਼ਟ ਕਰਦਾ ਹੈ। ਮੇਰਾ ਜੋ ਮੇਰਾ ਹੈ ਇਹ ਉਸ ਨਾਲ ਇਨਸਾਫ ਕਰਦਾ ਹੈ, ਜੋ ਮੇਰਾ ਨਹੀਂ ਹੈ ਉਸ ਨਾਲ ਬੇਇਨਸਾਫੀ ਕਰਦਾ, ਉਸ ਨਾਲ ਇਨਸਾਫ ਨਹੀਂ ਕਰਦਾ। ਇਸ ਵਾਸਤੇ ਮੋਹ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਹੰਕਾਰ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਲੋਭ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਕਾਮ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਔਰ ਕ੍ਰੋਧ ਵੀ ਇਤਨਾ ਕਠੋਰ ਮਨੁੱਖ ਨੂੰ ਬਣਾ ਦਿੰਦਾ ਹੈ, ਬੜੇ ਬੜੇ ਅਨਰਥ ਕਰਵਾ ਦਿੰਦਾ ਹੈ। ਮੰਡਨ ਮਿਸ਼ਰ ਦੀ ਪਤਨੀ ਨੇ ਕਾਮ ਸੂਤਰ ਦੀ ਚਰਤਾ ਛੇੜੀ ਔਰ ਕਹਿ ਦਿੱਤਾ ਸ਼ੰਕਰਾਚਾਰੀਆ ਨੂੰ, ਯਾ ਤੇ ਕਹੋ ਚਾਰ ਹੀ ਵਿਸ਼ੇ ਨੇ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਪੰਜਵਾਂ ਹੈ ਹੀ ਨਹੀਂ। ਤੇ ਜੇ ਪੰਜਵਾਂ ਹੈ ਤੇ ਮੈਂ ਇਹਦੇ ਨਾਲ ਇਹਦੀ ਤੁਹਾਡੇ ਨਾਲ ਚਰਚਾ ਕਰਨੀ ਹੈ। ਉਹ ਵਿਚਾਰਾ ਬਾਲ ਬ੍ਰਹਮਚਾਰੀ ਸ਼ੰਕਰਾਚਾਰੀ, ਕਾਮ ਦੀਆਂ ਬਾਰੀਕੀਆਂ ਦਾ ਉਸਨੂੰ ਬੋਧ ਨਹੀਂ ਸੀ। ਕਾਮ ਅਸੀਮ ਹੋ ਸਕੇ ਅਭਿਆਸ ਕਰ ਕਰਕੇ ਉਹ ਸਾਰੀ ਬਿਰਤੀ ਨੂੰ ਰਾਮ ਦਾ ਰਸ ਬਣਾ ਚੁੱਕਿਆ ਸੀ, ਸਮਾਧੀ ਲੀਨ ਸੀ ਪੁਰਸ਼। ਕਾਮ ਸੀਮਾ ਤੋਂ ਵੱਧ ਹੋਵੇ ਇਹ ਉਸਦੀ ਜ਼ਿੰਦਗੀ 'ਚ ਹੋ ਨਹੀਂ ਸਕਦਾ ਸੀ, ਔਰ ਕਾਮ ਦਾ ਰੂਪ ਬਦਲ ਗਿਆ ਸੀ, ਕਾਮ ਰਾਮ ਦੇ 'ਚ ਬਦਲ ਗਿਆ। ਕਾਮ ਰਸ ਰਾਮ ਰਸ ਬਣ ਗਿਆ, ਨਾਮ ਰਸ ਬਣ ਗਿਆ। ਇਹ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਖੋਲਾਂਗਾ। ਤੋ ਇਸ ਨੂੰ ਕੋਈ ਅਨੁਭਵ ਨਹੀਂ ਸੀ। ਤੋ ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਜਾਂ ਤੇ ਹਾਰ ਕਬੂਲ ਕਰੋ, ਆਪਣੇ ਗ੍ਰੰਥ ਮੇਰੇ ਹਵਾਲੇ ਕਰੋ, ਜਾਂ ਜਿਹੜੇ ਸੂਤਰ ਮੈਂ ਰੱਖੇ ਨੇ ਇਹਦਾ ਖੁਲਾਸਾ ਕਰੋ, ਜਵਾਬ ਦਿਓ। ਪਤਾ ਹੈ ਸ਼ੰਕਰਾਚਾਰੀਆ ਨੇ ਹੱਥ ਜੋੜ ਕੇ ਆਖਿਆ, ਮੈਨੂੰ ਘੱਟ ਤੋਂ ਘੱਟ 4 ਮਹੀਨੇ ਦੀ ਮੌਲਤ ਦੇ ਦੇ, 4 ਮਹੀਨੇ ਬਾਅਦ ਫਿਰ ਚਰਚਾ ਕਰਾਂਗੇ। ਤੂੰ ਮੰਡਨ ਮਿਸ਼ਰ ਦੀ ਪਤਨੀ ਹੈ, ਇੱਕ ਮਹਾਨ ਵਿਦਵਾਨ ਦੀ, ਇਤਨਾ ਮੌਕਾ ਮੈਨੂੰ ਦੇ। ਇੱਕ ਇਸਤਰੀ ਦੇ ਅੱਗੋਂ ਵਕਤ ਦਾ ਉਹ ਪੁਰਸ਼ ਜਿਹਦੇ ਨਾਲ ਲਕਬ ਜੁੜਿਆ ਜਗਤ ਗੁਰੂ ਸ਼ੰਕਰਾਚਾਰੀਆ, ਉਹ ਪੁਰਸ਼ ਜਿਸ ਨੇ ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੁਖਾੜ ਕੇ ਰੱਖ ਦਿੱਤੇ, ਉਹ ਪੁਰਸ਼ ਜੋ ਮਹਾਨ ਵਿਦਵਾਨ ਸੀ, ਜਿਸ ਨੇ 4 ਮੱਠ ਬਣਾਏ ਨੇ ਜਿੱਥੋਂ ਹਿੰਦੂ ਧਰਮ ਬਾਰੇ ਫੈਸਲਾ ਆਉਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਇੰਦਰਾ ਗਾਂਧੀ ਜਗਨਨਾਥਪੁਰੀ ਦਰਸ਼ਨ ਕਰਨ ਵਾਸਤੇ ਗਈ, ਪੁਜਾਰੀਆਂ ਨੇ ਰੋਕ ਦਿੱਤਾ, ਤੇਰਾ ਪਤੀ ਫਿਰੋਜ਼ ਖਾਨ ਸੀ, ਇਸ ਮੰਦਰ ਦੇ 'ਚ ਕੇਵਲ ਜੈਨ ਬੌਧ ਸਿੱਖ ਤੇ ਹਿੰਦੂ ਜਾ ਸਕਦੇ ਨੇ। ਪੁਜਾਰੀਆਂ ਨੇ ਰੋਕ ਦਿੱਤਾ, ਇਹ ਪੇਪਰਾਂ 'ਚ ਸੀ, ਟੀਵੀ 'ਤੇ, ਬੱਚੇ ਬੱਚੇ ਦੀ ਜ਼ਬਾਨ 'ਤੇ ਉਸ ਵਕਤ ਚੜੀ ਗੱਲ। ਇੰਦਰਾ ਕਹਿਣ ਲੱਗੀ, ਤੁਸੀਂ ਧਰਮ ਦੇ ਮੁਖੀ ਨਹੀਂ ਹੋ, 4 ਮੱਠਾਂ ਤੋਂ ਪਹਿਲੇ ਫੈਸਲਾ ਕਰਾਓ, ਮੈਂ ਜਾ ਸਕਦੀ ਹਾਂ ਕਿ ਨਹੀਂ ਜਾ ਸਕਦੀ। ਉਹਨਾਂ 4 ਮੱਠਾਂ ਦੇ ਜੋ ਬੈਠੇ ਹੋਏ ਨੇ ਮੁਖੀ,
ਉਹਨਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ ਅੱਜ ਤੇ, ਕਿਉਂਕਿ ਸ਼ੰਕਰਾਚਾਰੀ ਦੀ ਗੱਦੀ ਤੇ ਬੈਠੇ ਨੇ। ਚਾਰ ਮੱਠ ਉਹਨਾਂ ਨੇ ਬਣਾਏ ਸਨ, ਜਿਵੇਂ ਤਖਤ ਅਕਾਲ ਤਖਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਣਾਇਆ। ਉੱਥੋਂ ਦੇ ਸਿਰਮੌਰ ਨੂੰ ਅਕਾਲ ਤਖਤ ਦਾ ਜਥੇਦਾਰ ਕਹਿੰਦੇ ਨੇ। ਉਹ ਚਾਰ ਜਿਹੜੇ ਮੱਠ ਨੇ ਉਹਨਾਂ ਦੇ ਮੁਖੀਆ ਨੂੰ ਅੱਜ ਵੀ ਜਗਤ ਗੁਰੂ ਸ਼ੰਕਰਾਚਾਰੀਆ ਕਹਿੰਦੇ ਨੇ। ਅੱਜ ਵੀ ਚਾਰਾਂ ਨੇ ਫੈਸਲਾ ਦੇ ਦਿੱਤਾ, ਵੈਸੇ ਇੱਕ ਦਾ ਫੈਸਲਾ ਵੀ ਕਾਬਲੇ ਕਬੂਲ ਹੁੰਦਾ, ਚਾਰਾਂ ਨੇ ਫੈਸਲਾ ਦੇ ਦਿੱਤਾ ਨਹੀਂ ਜਾ ਸਕਦੇ, ਖਾਲੀ ਹੱਥ ਵਾਪਸ ਆਉਣਾ ਪਿਆ ਸੀ। ਸ਼ਾਇਦ ਆਪ ਨੂੰ ਪਤਾ ਹੋਵੇ ਮੰਦਰ ਦੇ ਚ ਨਹੀਂ ਜਾ ਸਕੇ ਸੀ, ਸ਼ੰਕਰਾਚਾਰੀਆ ਦਾ ਹੁਕਮ, ਕਿੰਤੂ ਪਰੰਤੂ ਕਰਨ ਦੀ ਕੋਈ ਗੱਲ ਹੀ ਨਹੀਂ। ਕਿਸੇ ਹਿੰਦੂ ਨੇ ਕਿੰਤੂ ਪਰੰਤੂ ਨਹੀਂ ਕੀਤੀ।

ਅਕਾਲ ਹੈ, ਸਮੇਂ ਵਿੱਚ ਨਹੀਂ ਹੈ, ਕਾਲ ਵਿੱਚ ਨਹੀਂ ਹੈ। ਬਾਕੀ ਸਭ ਕੁਝ ਕਾਲ ਵਿੱਚ ਹੈ, ਸਮੇਂ ਵਿੱਚ ਹੈ, ਪਰਮਾਤਮਾ ਅਕਾਲ। ਤੇ ਕਿਧਰੇ ਖਿਆਲ ਪੈਦਾ ਹੋ ਜਾਏ ਇਹ ਕਲਪਨਾ ਤੇ ਨਹੀਂ, ਤਾਂ ਸਾਹਿਬ ਕਹਿੰਦੇ ਨਹੀਂ, ਮੂਰਤ ਮੂਰਤੀਮਾਨ ਹੈ, ਉਹਦੀ ਮੂਰਤ ਹੈਗਾ। ਜੇ ਮੂਰਤ ਹੈ ਤਾਂ ਫਿਰ ਕਿਸੇ ਨੇ ਬਣਾਇਆ ਹੈ, ਇਕਦਮ ਸਤਿਗੁਰੂ ਕਹਿੰਦੇ ਨਾ ਅਜੋ ਨਹੀਂ, ਕਿਸੇ ਤੋਂ ਵੀ ਨਹੀਂ ਜੰਮਿਆ, ਉਸਨੂੰ ਕਿਸੇ ਨੇ ਵੀ ਨਹੀਂ ਬਣਾਇਆ, ਉਸਦੀ ਬਣਤਰ ਕਿਸੇ ਤੋਂ ਵੀ ਨਹੀਂ ਹੋਈ। ਨਾਨਕ ਕਾ ਪ੍ਰਭ ਆਪੇ ਆਪੇ, ਆਪਣੇ ਆਪ ਤੋਂ ਆਪ ਹੀ ਹੈ, ਆਪ ਹੀ ਨੇ ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ। ਤੋ ਫਿਰ ਉਹ ਸਹਿਭੰਗ ਹੈ, ਸਵੈਮ ਭੂ ਹੈ, ਅਗਾਂਹ ਚੱਲ ਕੇ ਸਤਿਗੁਰੂ ਕਹਿੰਦੇ ਨੇ ਉਹ ਗੁਰੂ ਹੈ, ਗੁਰੂ ਕੋਈ ਹੋਰ ਨਹੀਂ ਹੈ, ਪਰਮਾਤਮਾ ਹੀ ਗੁਰੂ ਹੈ। ਇਹ ਗੁਰੂ ਸ਼ਬਦ ਵੀ ਇਕੱਲਾ ਹੈ ਆਪਣੇ ਆਪ ਵਿੱਚ, ਗੁਰਪ੍ਰਸਾਦ ਇਕੱਠਾ ਨਹੀਂ, ਪ੍ਰਸਾਦ ਅਲੱਗ ਹੈ। ਉਹ ਜੋ ਇੱਕ ਹੈ ਉਹ ਓੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਉਹ ਜੋ ਇੱਕ ਹੈ ਉਹ ਕਰਤਾ ਹੈ, ਉਹ ਜੋ ਇੱਕ ਹੈ ਆਪਣੀ ਕ੍ਰਿਤ ਦੇ ਵਿੱਚ ਵਿਆਪਕ ਹੈ, ਉਹ ਜੋ ਇੱਕ ਹੈ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਹ ਜੋ ਇੱਕ ਹੈ ਸਮੇਂ ਤੋਂ ਰਹਿਤ ਹੈ, ਔਰ ਜਨਮ ਤੋਂ ਰਹਿਤ ਹੈ, ਮੂਰਤੀਮਾਨ ਹੈ, ਔਰ ਉਸਨੇ ਆਪਣੀ ਸਾਜਨਾ ਆਪ ਕੀਤੀ, ਉਹ ਇੱਕ ਸਹਿਭੰਗ ਹੈ, ਉਹ ਇੱਕ ਗੁਰੂ ਹੈ। ਗੁਰੂ ਗਿਆਨ, ਗੁਰੂ ਪ੍ਰਕਾਸ਼, ਉਹ ਇੱਕ ਹੀ ਗਿਆਨ ਸਰੂਪ ਹੈ, ਉਹ ਇੱਕ ਹੀ ਪ੍ਰਕਾਸ਼ ਸਰੂਪ ਹੈ, ਉਹ ਗੁਰੂ ਹੈ। ਬਗੌਰ ਮੁਤਾਲਾ ਕਰੀਏ, ਜਿੱਥੇ ਸਭ ਕੁਛ ਈਸ਼ਵਰ ਤੋਂ ਆਇਆ, ਗਿਆਨ ਵੀ ਈਸ਼ਵਰ ਤੋਂ ਆਇਆ, ਪਰਮਾਤਮਾ ਤੋਂ ਆਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਗੁਰੂ, ਵੇਦਾਂ ਨੇ ਵੀ ਪਰਮਾਤਮਾ ਨੂੰ ਹੀ ਮੰਨਿਆ, ਉਹੀ ਗੁਰੂ। ਅਗਰ ਮੁਹੰਮਦ ਸਾਹਿਬ ਕਹਿੰਦੇ ਨੇ ਇਹ ਆਇਤਾਂ ਮੇਰੇ ਤੇ ਨਾਜ਼ਲ ਹੋਈਆਂ ਨੇ, ਮੈਨੇ ਉਚਾਰਨ ਕੀਤੀਆਂ, ਖੁਦਾ ਦੀ ਤਰਫੋਂ ਨਾਜ਼ਲ ਹੋਈਆਂ ਨੇ, ਇਹਦਾ ਮਤਲਬ ਇਹ ਗਿਆਨ ਖੁਦਾ ਨੇ ਦਿੱਤਾ, ਫਿਰ ਤੁਹਾਡਾ ਤੇ ਨਾ ਹੋਇਆ, ਕਿਉਂਕਿ ਨਾਜ਼ਲ ਜੋ ਹੋਈਆਂ, ਅਗਰ ਨਾਜ਼ਲ ਹੋਈਆਂ ਨੇ ਤਾਂ ਫਿਰ ਇਹ ਗਿਆਨ ਮੁਹੰਮਦ ਸਾਹਿਬ ਦਾ ਨਹੀਂ ਹੈ, ਇਹ ਤੇ ਖੁਦਾ ਦਾ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਬੋਲ ਮੇਰੇ ਨਹੀਂ ਨੇ, ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਜੈਸੇ ਖਸਮ ਦੇ ਬੋਲ ਆਏ ਨੇ, ਮੈਂ ਕਹਿ ਰਿਹਾ, ਜੈਸੇ ਜੈਸੇ ਖਸਮ ਦੀ ਬਾਣੀ ਆਈ ਹੈ, ਮੈਂ ਜਗਤ ਦੇ ਸਾਹਮਣੇ ਰੱਖ ਰਿਹਾ, ਮੇਰੇ ਨਹੀਂ ਹੈ। ਜੇ ਬੋਲ ਸਾਰੇ ਖਸਮ ਦੇਣ ਤਾਂ ਗਿਆਨ ਸਾਰਾ ਪਰਮਾਤਮਾ ਦਾ, ਈਸ਼ਵਰ ਦਾ, ਔਰ ਜੇ ਗਿਆਨ ਪਰਮਾਤਮਾ ਤੋਂ ਆ ਰਿਹਾ ਹੈ ਤਾਂ ਫਿਰ ਪਰਮਾਤਮਾ ਗੁਰੂ ਹੈ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ, ਹਾਂ ਮੇਰਾ ਗੁਰੂ ਮੇਰਾ ਪਰਮਾਤਮਾ ਹੀ ਹੈ, ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਇਹੀ ਮੇਰਾ ਗੁਰੂ ਹੈ। ਕਿਸੇ ਤੋਂ ਹੀ ਮੈਂ ਗਿਆਨ ਲਿਆ। ਕੰਧਾਰ ਦੇ ਇੱਕ ਸੂਫੀ ਸੰਤ ਨੇ ਗੁਰੂ ਨਾਨਕ ਤੇ ਪ੍ਰਸ਼ਨ ਕੀਤਾ ਹੈ, ਰਹਿਨੁਮਾਏ ਤੋ ਕੀਸਤ, ਤੁਹਾਡਾ ਰਹਿਬਰ ਕੌਣ ਹੈ, ਇਤਨਾ ਗਿਆਨ ਤੁਸੀਂ ਕਿੱਥੋਂ ਲਿਆ, ਕਿਸ ਕੋਲ ਪੜ੍ਹਿਆ, ਕਿਸ ਨੇ ਸਿਖਾਇਆ। ਰਹਿਨੁਮਾਏ ਤੋ ਕੀਸਤ, ਤੁਹਾਡਾ ਰਹਿਬਰ ਕੌਣ ਹੈ। ਤੋ ਸਤਿਗੁਰ ਇਕਦਮ ਕਹਿੰਦੇ ਨੇ, ਖੁਦਾਏ ਮਨ, ਮੇਰਾ ਰਹਿਬਰ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ, ਮੇਰਾ ਮੁਰਸ਼ਦ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ, ਮੇਰਾ ਗੁਰੂ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ। ਜਨਮ ਸਾਖੀ ਦੇ ਬੋਲ ਨੇ, ਰਹਿਨੁਮਾਏ ਤੋ ਕੀਸ, ਕੰਧਾਰੀ ਸੂਫੀ ਸੰਤ। ਕੰਧਾਰ ਵਿੱਚ ਇੱਕ ਬਹੁਤ ਵੱਡਾ ਮਕਬਰਾ ਹੈ ਇਸ ਸੂਫੀ ਫਕੀਰ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸਾਊਦੀ ਅਰਬ ਇਰਾਕ ਦੀ ਯਾਤਰਾ ਦੇ ਸਮੇਂ ਇਸੇ ਕੰਧਾਰ ਤੋਂ ਲੰਘਦੇ ਹੋਏ ਇਸੇ ਹੀ ਸੂਫੀ ਫਕੀਰ ਦੇ ਮਹਿਮਾਨ ਰਹੇ ਨੇ 15 ਦਿਨ। ਇਸਨੇ ਪ੍ਰਸ਼ਨ ਕੀਤਾ ਹੈ, ਰਹਿਨੁਮਾਏ ਤੋ ਕੀਸ, ਤੁਹਾਡਾ ਰਹਿਬਰ ਕੌਣ ਹੈ, ਕੌਣ ਹੈ ਤੁਹਾਡਾ ਗੁਰੂ,
खुदाए मन, जैसे छोटे शब्दां च थोड़े बोलां च उस फकीर ने प्रश्न कीता है, थोड़े ही बोलां च सतगुर जवाब पै देंदे ने। रहनुमाए तो कीज खुदाए मन, मेरा खुदा ही मेरा रहबर है और कोई रहबर नहीं। मैं सारा ज्ञान खुदा तो ले है। असी पैगंबर गुरु अवतार उन्हानो कहंदे आ जो परमात्मा दे ए बोल सीधे पकड़ लै, सीधे ही पकड़ लै, उन्हां दी पकड़ दे सीधे आ जाने। ते जो अवतारां ते गुरुआं दे राही पकड़ के परमात्मा तक पहुंचन असी उन्हां नूं भगत कहंदे। ए भगत ने, इन्होंने अवतारां दी बाणी सुन के, अवतारां कोलों उपदेश लेके, पैगंबरां कोलों शिक्षा लेके, उन्हां दे बोलां नूं जीवन दा आधार बना के परमात्मा दी प्राप्ति की थी भगत। इस सीधे परमात्मा दे बोल नहीं पकड़ सके, जिन्हां ने पकड़े सन उन्हां नाल जुड़ के उन्हां नूं मन के ये पार उतरे। जो इस तरह सफलता नूं प्राप्त होया सी उन्हां नूं कहने हैं भगत। इतनी श्रद्धा सी, इतना विश्वास सी, अवतार दे हर बोल दे भरोसा कीता, पैगंबर दी हर शिक्षा दे विश्वास कीता, गुरु दे हर बोल दे भरोसा कीता। और उस भरोसे ने उना बोलां दे सदके पुचा दिता भगत। पर ए बोल सिद्धे जिन्हां दी पकड़ दे चा गए खला दे च, और ये बोल हर वक्त मौजूद ने। मैं एक दफा फिर दोहरा दिया, ठाकर हमरा सद बोलन था, हर वक्त परमात्मा तो ये बोल आ रहे हैं, हर वक्त गुरु नानक दी पकड़ दे चा गए, कृष्ण दी पकड़ दे चा गए, और महाभारत दे मैदान जंग दे च ये जो गीता है ये ज्ञान कुरुक्षेत्र दे च जंग दे च निकले है। अर्जन दे प्रश्न और कृष्ण दे बोल, उन्हां बोलां नूं कहिंदे ने भगवान दे बोल, परमात्मा दे बोल। ते परमात्मा अमिट है, इत्थे कह दे कृष्ण अमिट है, शरीर ते सुपना सी रुखसत हो गया, वो बोल अमिट ने। वाकई गीता अमिट है क्योंकि बोल ते परमात्मा दे ने, ईश्वर दे ने। कृष्ण आए चले गए, और वो जो भगवान शब्द का उच्चारण कर रहे सन भुलेखा पै गया अगे चल के, ये भगवान दे बोल ने, भगवान कह रहे हैं। मैं शब्द जोड़े है ऋषि वेद व्यास ने, क्योंकि गीता लिखती रूप देच उन्होंने जगत दे सामने रखी, श्री कृष्ण ने स्वयं नहीं रखी। बस इतों थोड़ा जहा मुगलता पै गया। परमात्मा दे बोल कृष्ण जी ने पकड़े, कि कृष्ण दे इना बोलां नूं लिखती रूप देंदे ने व्यास। तो थोड़ी अपनी रंगण चाड़ गए, कुदरती गल अपनी रंगण चाड़ जान गए। आप दी ज्ञात लई अर्ज करा, एक कवि एक कविता बयान करे ते हुण कोई उस दे अर्थ करन लगे तो कुछ ना कुछ अपना रंग चाड़ जाएगा, कविता दे अर्थ भी कर जाएगा और कविता नूं कुछ अपने रंग भी दे जाएगा। लाजमी हो बहु वो नहीं हो सकते, ये भी मैं अर्ज कर दे। एक आम साधारण कवि दी कविता दी हो बहु उसे ढंग नाल व्याख्या नहीं हो सकती, तो कृष्ण ने

ਇਹ ਮੇਰਾ ਗੁਰੂ, ਇਹ ਮੇਰੇ ਭਰਾ, ਇਹਨਾਂ ਨੂੰ ਮਾਰ ਕੇ ਮੈਂ ਕੀ ਖੱਟਣਾ? ਤੂੰ ਨਿਮਿੱਤ ਹੈ, ਤੂੰ ਕੌਣ ਹੈ ਮਾਰਨ ਵਾਲਾ? ਤੂੰ ਨਹੀਂ ਮਾਰ ਸਕਦਾ, ਤੂੰ ਸੁਭਾਅ ਦਾ ਛਤਰੀ ਹੈ, ਸੂਰਵੀਰ ਹੈ, ਔਰ ਨਹੀਂ ਲੜੇਗਾ ਤਾਂ ਵੀ ਤੇਰੇ ਦਿਲ ਦਿਮਾਗ ਦੇ ਉੱਤੇ ਐਸਾ ਬੋਝ ਰਹੇਗਾ, ਤੇਰੇ ਅੰਦਰ ਲੜਾਈ ਜਾਰੀ ਰਹੇਗੀ, ਇਹ ਕਰਨਾ ਹੀ ਪਏਗਾ। ਤੂੰ ਕਰਤਾ ਨਹੀਂ ਹੈ, ਨਿਮਿੱਤ ਹੈ, ਔਰ ਆਪਣਾ ਕਰਤਾਪਣ ਇੱਕ ਪਾਸੇ ਕਰਦੇ, ਇਸ ਜੰਗ ਦੇ ਵਿੱਚ ਵੀ ਤੂੰ ਪਰਮਾਤਮਾ ਨਾਲ ਜੁੜ ਜਾਏਗਾ, ਇਹ ਯੁੱਧ ਵੀ ਤੈਨੂੰ ਸਮਾਧੀ ਲੀਨ ਕਰ ਦੇਗਾ। ਅਗਰ ਤੇਰਾ ਕਰਤਾਪਣ ਤੇਰੇ ਨਾਲ ਹੈ, ਤੂੰ ਤੇਰਾ ਤਿਆਗ ਵੀ ਤੈਨੂੰ ਪਰਮਾਤਮਾ ਨਾਲ ਨਹੀਂ ਜੁੜਨ ਦੇਗਾ, ਤੇਰਾ ਤਿਆਗ ਵੀ ਤੈਨੂੰ ਈਸ਼ਵਰ ਨਾਲ ਨਹੀਂ ਜੁੜਨ ਦੇਗਾ, ਕਿਉਂਕਿ ਤੇਰਾ ਕਰਤਾਪਣ ਮੌਜੂਦ ਹੋਵੇਗਾ ਉੱਥੇ। ਇਹ ਗਹਿਰੀ ਗੱਲ ਅਰਜਨ ਦੀ ਪਕੜ ਵਿੱਚ ਆ ਗਈ। ਉਹਨੇ ਸੁੱਟੇ ਹੋਏ ਸ਼ਸਤਰ ਫਿਰ ਚੁੱਕ ਲਏ ਸੀ। ਪ੍ਰਭੂ ਮੈਂ ਸਮਝ ਗਿਆ, ਭਗਵਾਨ ਮੇਰੀ ਸਮਝ ਵਿੱਚ ਆ ਗਈ, ਮੈਂ ਪਕੜ ਲਿਆ ਤੁਹਾਡੇ ਬੋਲਾਂ ਨੂੰ। ਜੋ ਪਰਮਾਤਮਾ ਦੇ ਬੋਲਾਂ ਨੂੰ ਸਿੱਧਾ ਪਕੜੇ ਅਵਤਾਰ, ਤੇ ਜੋ ਪਰਮਾਤਮਾ ਦੇ ਬੋਲ ਅਵਤਾਰਾਂ ਦੇ ਰਾਹੀਂ ਪਕੜ ਸਕੇ ਭਗਤ, ਸ਼ਰਧਾਲੂ, ਸੰਤ, ਭਗਤ, ਅਵਤਾਰ ਜਿਸ ਮਾਤਰਾ ਦੇ ਜਗਤ ਦੇ ਚਾਹੁੰਦੇ ਨੇ ਉਂਗਲੀਆਂ ਤੇ ਗਿਣ ਸਕਦੇ ਆ, ਭਗਤ ਬਹੁਤ ਨੇ। ਹਰ ਕੌਮ ਦੇ ਵਿੱਚ ਚੋਟੀ ਦੇ ਭਗਤ ਕਾਫੀ ਤਾਦਾਦ ਦੇ ਚ ਹੋਏ ਨੇ। ਅਵਤਾਰ ਹਰ ਵਕਤ ਪ੍ਰਿਥਵੀ ਤੇ ਮੌਜੂਦ ਨਹੀਂ ਆਉਂਦਾ, ਭਗਤ ਹਰ ਵਕਤ ਆਉਂਦੇ ਨੇ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਜ਼ਮੀਨ ਦੇ ਤੇ ਹਰ ਵਕਤ ਅਵਤਾਰ ਨਹੀਂ ਆਉਂਦੇ, ਅਵਤਾਰ ਉਸ ਸਮੇਂ ਆਉਂਦੇ ਨੇ। ਕਵੀ ਤੁਲਸੀ ਕਹਿੰਦੇ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਬਾਹਣੇ ਅਸੁਰ ਅਧਮ ਅਭਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਬਹੁਤ ਘੋਰ ਅਪਰਾਧ ਪਾਪ ਛਾ ਜਾਏ, ਉਹ ਜੈਸੇ ਬਹੁਤੀ ਗਰਮੀ ਬਾਰਿਸ਼ ਨੂੰ ਜਨਮ ਦੇ ਦਿੰਦੀ ਹੈ, ਇਸ ਤਰ੍ਹਾਂ ਦਾ ਘੋਰ ਪਾਪ ਕਿਸੇ ਅਵਤਾਰ ਨੂੰ ਜਨਮ ਦੇ ਦੇ। ਪਰਮਾਤਮਾ ਦੇ ਸਿੱਧੇ ਬੋਲ ਪਕੜਦਾ ਤੇ ਜਗਤ ਨੂੰ ਸੁਣਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਕਿੱਥੇ ਜਗਤ ਅਵਤਾਰਾਂ ਦੇ ਬੋਲ ਨੂੰ ਪਕੜਦਾ ਪੂਰਾ, ਥੋੜੇ ਜਿਹਾ ਫਿਰ ਵੀ ਪਕੜਦੇ ਨੇ, ਉਹਦੇ ਨਾਲ ਰੋਸ਼ਨੀ ਹੋ ਜਾਂਦੀ, ਉਸਨੇ ਨਾਲ ਕਾਫੀ ਠਰੰਮਾ ਹੋ ਜਾਂਦਾ। ਕਲਗੀਧਰ ਪਿਤਾ ਵੀ ਇਸ ਤਰ੍ਹਾਂ ਲਿਖਦੇ ਨੇ, ਜਬ ਜਬ ਹੋਏ ਅਰਿਸ਼ਟ ਅਪਾਰਾ, ਦਸਮ ਗ੍ਰੰਥ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਉਸ ਵਕਤ ਕੋਈ ਅਵਤਾਰ ਦੇਹੀ ਧਾਰਨ ਕਰਦਾ ਹੈ ਜਦ ਸਾਰੀ ਸ੍ਰਿਸ਼ਟੀ ਵਿੱਚ ਅਰਿਸ਼ਟ ਹੋਵੇ, ਭਾਵ ਗਲਤ ਹੋਵੇ, ਕੁਛ ਵੀ ਸਹੀ ਨਾ ਹੋਵੇ, ਤਾਂ ਫਿਰ ਕੋਈ ਐਸਾ ਅਵਤਾਰ ਜੋ ਸਿੱਧਾ ਅਕਾਲ ਪੁਰਖ ਦੇ ਬਚਨਾਂ ਨੂੰ ਪਕੜਦਾ ਹੈ ਔਰ ਜਗਤ ਦੇ ਸਾਹਮਣੇ ਰੱਖਦਾ ਹੈ। ਅਵਤਾਰਾਂ ਦੇ ਰਾਹੀਂ, ਗੁਰੂਆਂ ਦੇ ਰਾਹੀਂ ਜਿਨ੍ਹਾਂ ਦੀ ਪਕੜ ਦੇ ਚ ਆ ਜਾਂਦੇ ਨੇ, ਉਹ ਭਗਤ, ਉਹ ਗੁਰਮੁਖ, ਉਹ ਬ੍ਰਹਮ ਗਿਆਨੀ। ਚੂੰਕਿ ਬੋਲ ਤੇ ਪਰਮਾਤਮਾ ਦੇ ਨੇ, ਗਿਆਨ ਤੇ ਸਾਰਾ ਪਰਮਾਤਮਾ ਦਾ ਹੈ, ਤਾਂ ਗੁਰੂ ਨਾਨਕ ਕਹਿੰਦੇ ਨੇ ਪਰਮਾਤਮਾ ਹੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ, ਈਸ਼ਵਰ ਹੀ ਗੁਰੂ ਹੈ, ਉਹ ਜੋ ਇੱਕ ਹੈ ਉਹੀ ਗੁਰੂ ਹੈ। ਅਖੀਰ ਵਿੱਚ ਇਸ ਮੂਲ ਮੰਤਰ ਨੂੰ ਜਿਸ ਢੰਗ ਨਾਲ ਸਮਾਪਤ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਪ੍ਰਸਾਦ ਹੈ, ਗੁਰ ਪ੍ਰਸਾਦ, ਪ੍ਰਸਾਦ ਔਰ ਗੁਰ, ਇਹ ਦੋ ਮਜ਼ਮੂਨ ਆਪਣੇ ਆਪ ਵਿੱਚ ਇਸ ਤਰ੍ਹਾਂ ਦੇ ਨੇ, ਥੋੜਾ ਜਿਹਾ ਮੈਂ ਇਹਨਾਂ ਨੂੰ ਖੋਲਣਾ ਚਾਹੁੰਦਾ ਤਾਂ ਕਿ ਜ਼ਿਹਨ ਵਿੱਚ ਇਹ ਗੱਲ ਪੂਰੀ ਬੈਠ ਜਾਏ। ਪਤਾ ਨਹੀਂ ਕਿਤਨਾ ਸਿੱਖ ਜਗਤ ਭਟਕ ਰਿਹਾ ਹੈ, ਦੇਹਦਾਰੀ ਗੁਰੂ ਚਾਹੀਦਾ ਕਿ ਨਹੀਂ, ਕੌਣ ਦੱਸੇ ਕਦੀ ਦੇਹੀ ਵੀ ਗੁਰੂ ਆਉਂਦੀ ਹੈ, ਅੱਜ ਹੈ ਤੇ ਕੱਲ ਨਹੀਂ। ਇਹਦਾ ਮਤਲਬ ਗੁਰੂ ਮਿਟ ਜਾਂਦਾ, ਗੁਰੂ ਮਰ ਜਾਂਦਾ, ਤੇ ਜੋ ਮਰ ਜਾਂਦਾ ਉਹ ਗੁਰੂ ਸਦੀਵੀ ਜੀਵਨ ਤੁਹਾਨੂੰ ਕਿਸ ਤਰ੍ਹਾਂ ਦੇਵੇਗਾ, ਕਿਸ ਤਰ੍ਹਾਂ ਦੇਵੇਗਾ? ਗੁਰੂ ਤੇ ਸ਼ਬਦ ਹੈ, ਗੁਰੂ ਤੇ ਗਿਆਨ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਬਿਭੂਤ ਲਗਾਓ। ਕਿਸੇ ਦੇਹੀ ਕੋਲ ਵੀ ਜਾਓਗੇ ਤਾਂ ਉਹ ਜੋ ਉਪਦੇਸ਼ ਕਰ ਰਹੀ ਹੈ, ਉਪਦੇਸ਼ ਨੂੰ ਹਿਰਦੇ ਚ ਵਸਾਓਗੇ ਕਿ ਉਸ ਦੇਹੀ ਨੂੰ? ਜੇ ਆਖੋ ਦੇਹੀ ਨੂੰ ਹਿਰਦੇ ਚ ਵਸਾਉਣਾ ਹੈ ਤਾਂ ਉਪਦੇਸ਼ ਸੁਣਨ ਦੀ ਲੋੜ ਹੀ ਨਹੀਂ, ਕੀ ਲੋੜ ਹੈ? ਤੇ ਜੇ

0: ਅੱਜ ਯਾਦ ਪੈ ਕਰਨੇ ਆ। ਭਾਈ ਸਾਹਿਬ ਹੁਣਾਂ ਨੇ ਇੱਕ ਹੋਰ ਸ਼ਬਦ ਕਿਹਾ ਕਿ ਦੇਖੋ ਜਾਣਾ ਸਭ ਨੇ ਵੀ ਦੁਨੀਆਂ ਤੋਂ, ਪਰ ਜਾਣ ਜਾਣ ਵਿੱਚ ਅੰਤਰ ਹੈ। ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਤੁਸੀਂ ਧਿਆਨ ਦਿਆ ਜੇ, ਰਾਜਨੀਤਿਕ ਬੰਦੇ ਨੂੰ ਲੋਕ ਯਾਦ ਕਰਨਗੇ ਤੇ ਉਹ ਕੁਛ ਹੀ ਸਾਰੇ ਬੰਦੇ ਕਹਿਣਗੇ ਜੋ ਕੋਈ ਸਾਰੀ ਜ਼ਿੰਦਗੀ ਉਸ ਮਰਨ ਵਾਲੇ ਨੇ ਕਮਾਇਆ। ਰਾਜਨੀਤੀ ਦੀ ਬਲ ਚੱਲੇਗੀ। ਜੇ ਕਿਸੇ ਬਿਜ਼ਨਸਮੈਨ ਨੂੰ ਯਾਦ ਕੀਤਾ ਜਾਏਗਾ, ਕੀਰਤਨ ਹੋਵੇਗਾ, ਪਰ ਉਦੋਂ ਬਾਅਦ ਤਕਰੀਰਾਂ ਵਿੱਚ ਉਹਦੀ ਕਮਾਈ, ਉਹਦੇ ਧਨ, ਉਹਦੇ ਬਿਜ਼ਨਸ ਦੀ ਗੱਲ ਹੀ ਚੱਲੇਗੀ। ਜੇ ਕਿਸੇ ਵਿਦਵਾਨ ਦੀ ਦੁਨੀਆਂ ਤੋਂ ਕੂਚ ਕਰਨ ਦਾ ਵਕਤ ਆਇਆ, ਉਹਦੀ ਵਿਦਵਤਾ ਦੀਆਂ ਗੱਲਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਨਗੇ। ਪਰ ਕਰਨੀ ਵਾਲਿਆਂ ਦੀ ਯਾਦ ਕਿਉਂ ਨਾ ਮਨਾਈਏ? ਕਿਉਂਕਿ ਉਹਨਾਂ ਦੀ ਯਾਦ ਵਿੱਚ ਕੇਵਲ ਗੁਰੂ ਯਾਦ ਆਉਣਾ, ਤਾਂ ਗੁਰੂ ਯਾਦ ਆਉਣਾ, ਕਿਉਂਕਿ ਉਹਨਾਂ ਸਾਰੀ ਜ਼ਿੰਦਗੀ ਯਾਦ ਹੀ ਕਮਾਈ, ਯਾਦ ਹੀ ਕਮਾਈ ਹੈ। ਜਿਵੇਂ ਉਹ ਜਿਸ ਨੂੰ ਯਾਦ ਕਰਦੇ ਰਹੇ, ਉਹਨਾਂ ਦੇ ਜਾਣ ਤੇ ਵੀ ਪਿਆਰੇ ਦੀਆਂ ਯਾਦਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਛ ਰਹਿਮਤ ਭਰੇ ਬਚਨ ਕਹਿਣੇ ਸੰਬੰਧੀ, ਭਾਵੇਂ ਅਸੀਂ ਚਲਾਣਾ ਸ਼ਬਦ, ਮੌਤ ਸ਼ਬਦ, ਅਕਾਲ ਚਲਾਣਾ ਸ਼ਬਦ ਵਰਤਨੇ ਆ, ਪਰ ਦੁਨੀਆਂ ਦਾ ਪਰਮਾਤਮਾ ਨੇ ਇੱਕ ਨੇਮ ਐਸਾ ਬਣਾਇਆ ਕਿ ਇਸ ਸੰਸਾਰ ਵਿੱਚ, ਸ਼ਾਇਦ ਜੇ ਮੈਂ ਪਹਿਲੇ ਇੱਥੇ ਅਰਜ਼ ਕੀਤੀ ਹੋਵੇ ਮੈਨੂੰ ਬਖਸ਼ ਦਿਆ ਜੇ, ਹਰ ਬੰਦਾ ਜ਼ੋਰ ਲਾਉਂਦਾ ਵੀ ਏਕਤਾ, ਇੱਕ ਸੁਰਤਾ ਤੇ ਸਮਾਨਤਾ ਪੈਦਾ ਕਰਨੀ ਹੈ। ਨਾ ਪਹਿਲਾਂ ਸੀ, ਨਾ ਹੁਣ ਹੈ, ਤੇ ਚੇਤੇ ਰੱਖੋ ਸਮਾਨਤਾ ਆਉਣ ਵਾਲੇ ਸਮੇਂ ਵਿੱਚ ਵੀ ਕਦੀ ਨਹੀਂ ਪੈਦਾ ਹੋਵੇਗੀ, ਇੱਕ ਸੁਰਤਾ ਨਹੀਂ ਪੈਦਾ ਹੋ ਸਕਦੀ। ਮੈਂ ਕੁਛ ਬਾਣੀ ਵਿੱਚੋਂ ਬੇਨਤੀ ਕਰਨੀ, ਹਰ ਮੁਲਕ ਵਿੱਚ ਕੋਈ ਵੀ ਰਾਜ ਪਦਵੀ ਤੇ ਬੈਠਦਾ ਤੇ ਉਹ ਇਹ ਸ਼ਬਦ ਕਹਿੰਦਾ ਕਿ ਅਸੀਂ ਜੇ ਆ ਗਏ ਤਾਂ ਗਰੀਬੀ ਨੂੰ ਬਿਲਕੁਲ ਖਤਮ ਕਰ ਦਿਆਂਗੇ। ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੋਕ ਸ਼ਬਦ ਕਹਿੰਦੇ ਨੇ ਤੇ ਅੰਦਰ ਵਾਲਾ ਕਹਿੰਦਾ ਮਨਾ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ। ਕਿਸੇ ਦੀ ਖੱਤ ਦੀ ਤਲੀ ਤੇ ਪੈਸਾ ਰੱਖ ਸਕਦੇ ਹੋ ਵਕਤੀ ਤੌਰ ਤੇ, ਕਿਸੇ ਦੀ ਖੱਤ ਦੀ ਤਲੀ ਤੇ ਰੋਟੀ ਦਾ ਟੁਕੜਾ ਰੱਖ ਸਕਦੇ ਹੋ, ਤੇ ਚੇਤੇ ਰੱਖਿਓ ਮਸਤਕ ਦੀਆਂ ਲਿਖੀਆਂ ਕੇਵਲ ਰੱਬ ਦੀਆਂ ਨੇ। ਦੁਨੀਆਂ ਦੀ ਕੋਈ ਤਾਕਤ ਮਸਤਕ ਦੇ ਲਿਖੇ ਹੋਏ ਲੇਖ ਨਹੀਂ ਮਿਟਾ ਸਕਦੀ। ਦੁਨੀਆਂ ਦੀ ਬੇਨਤੀ ਸਮਝਿਓ ਮੇਰੀ, ਕਿ ਆਰਥਿਕ ਪੱਖੋਂ ਏਕਤਾ ਸੁਰਤਾ ਹੋ ਸਕਦੀ ਹੈ? ਜਿਹੜਾ ਸਿੱਖ ਰੋਜ਼ ਇਹ ਬਾਣੀ ਪੜ੍ਹਦਾ, ਇੱਕ ਦਾਤੇ ਇੱਕ ਭਿਖਾਰੀ ਜੀ, ਉਲਾਮਾ ਨਹੀਂ ਦੇ ਰਿਹਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਨੇ ਸਭ ਤੇਰੇ ਚੋਜ ਵਿਡਾਣਾ, ਇਹ ਉਹਦੇ ਚੋਜ ਨੇ, ਤੂੰ ਉਹਦੇ ਚੋਜਾਂ ਨੂੰ ਕਦੀ ਖਤਮ ਕਰ ਸਕੇਗਾ? ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਜਿਹੜਾ ਰੋਜ਼ ਆਸਾਂ ਕੀ ਵਾਰ ਸਰਵਣ ਕਰਦਾ ਤੇ ਜਦੋਂ ਇਹ ਸ਼ਲੋਕ ਸੁਣਦਾ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਖਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ, ਕੀ ਇੱਕ ਸੁਰਤਾ ਪੈਦਾ ਹੋ ਸਕੇਗੀ? ਇੱਕ ਸਿਆਲ ਵਿੱਚ ਰਜ਼ਾਈ ਵਿੱਚ ਆਰਾਮ ਪਿਆ ਕਰਦਾ ਤੇ ਦੂਜਾ ਬੰਦੂਕ ਲੈ ਕੇ ਸੁੱਤੇ ਦਾ ਪਹਿਰਾ ਦੇਈ ਜਾਂਦਾ ਹੈ, ਉਹ ਵੀ ਇਨਸਾਨ ਤੇ ਉਹ ਵੀ ਇਨਸਾਨ, ਕੀ ਬਰਾਬਰਤਾ ਹੋ ਸਕੇਗੀ? ਬਾਬਾ ਜੀ ਨੇ ਬਾਣੀ ਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਕਾਉਂ ਦੀਨੇ ਪਾਠ ਪਟੰਬਰ, ਇੱਕ ਸੁਰਤਾ ਨਹੀਂ, ਕਾਉਂ ਪਲੰਗ ਨਿਵਾਰਾ, ਕਈਆਂ ਨੂੰ ਰੇਸ਼ਮੀ ਕੱਪੜੇ ਕੀਮਤੀ ਪਲੰਗ ਨਿਵਾਰੀ ਦਿੱਤੇ, ਤੇ ਕਈ ਵਿਚਾਰੇ ਰਾਤ ਨੂੰ ਆਪਣੇ ਨਾਲ ਪਰਾਲੀ ਦੀ ਛੋਟੀ ਜੀ ਗਠੜੀ ਚੁੱਕ ਕੇ ਤੁਰੇ ਫੁਰਦੇ ਨੇ, ਤੁਸੀਂ ਸ਼ਾਮ ਨੂੰ ਦੇਖੋਗੇ। ਤੇ ਜੇ ਕਿਤੇ ਪੁੱਛੋ ਜੀ ਕਿਉਂ, ਕਹਿੰਦੇ ਨੇ ਦੁਕਾਨਾਂ ਬੰਦ ਹੋਣਗੀਆਂ ਤੇ ਪਰਾਲੀ ਵਿਛਾ ਕੇ ਰਾਤ ਨੂੰ ਇੱਥੇ ਆਰਾਮ ਕਰ ਲਵਾਂ। ਇੱਕ ਪਲੰਗਾਂ ਸੁੱਤੇ ਨੇ, ਇੱਕ ਪਰਾਲੀ ਪੈ ਵਿਛਾਉਂਦੇ ਨੇ, ਕੀ ਇਹ ਆਰਥਿਕ ਸਮਾਨਤਾ ਬੰਦਿਆ ਤੂੰ ਦਾਤਾ ਹੈ? ਉਹਦੇ ਚੋਜ ਤੂੰ ਕਦੀ ਖਤਮ ਨਹੀਂ ਕਰ ਸਕਦਾ। ਕਾਹੂ ਦੀਨੇ ਪਾਠ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਬਸ ਇੱਕ ਗੱਲ ਚੇਤੇ ਰੱਖ, ਐਰੀ ਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਆਰਥਿਕ ਪੱਖੋਂ ਸਮਾਨਤਾ ਨਹੀਂ, ਦੂਸਰੀ ਬੇਨਤੀ, ਸੁਭਾਅ ਕਰਕੇ ਵੀ ਸਮਾਨਤਾ ਨਹੀਂ। ਸਿਮਰਨ ਵਾਲਿਆਂ ਦੀ ਗੱਲ ਛੱਡੋ, ਉੱਥੇ ਦੋ ਮਨਾ ਸੇਮ ਏਕ ਸੋ ਆਹੀ, ਪਰ ਆਮ ਦੁਨਿਆਵੀ ਬੰਦੇ, ਇੱਕ ਮਾਂ ਦੇ ਦੋ ਪੁੱਤਰ ਨੇ, जे आर्थिक पक्षों दोनों इको जे नहीं ते सुभा करके भी दोनों इको जे नहीं। गुरु अर्जुन देव जी का सुभा ते बाबे पिरचिए दे सुभा जमीन असमान का अंतर है। सुभा करके कदी भी एकता पैदा नहीं हुई। तीसरी बेनती, एक बंदे दे हाथ दे निशान चक्कर चेन दूसरे दे नाल मिलते नहीं। भाई साहब बाहर जाते हैं हुण तां इत्थे भी अमेरिकन अंबैसी भी जदों कोई वीजा लैण जांदा है ते उहदे फिंगर प्रिंट्स लै जांदे ने, उहदियां उंगलां दे निशान लै जांदे ने। बंदिया अखां चेंज कर सकने, चेहरा चेंज कर सकने, तस्वीर चेंज कर सकने, पर हत्थां दे निशान चेंज नहीं होणगे। चेते रखी तू केवल मशीन नाल देखे ने, पर शुक्र उहदा कर जिहने इन्नी दुनिया पैदा कीती, इक दा निशान दूजे नाल नहीं मिलदा पिया। किहो जिहा चित्रकार है मेरा वाहिगुरु, चचा रचित चित्र है भारी, तज चित्रै चेतो चितकारी, चित्र बचित्र अह अवचेरा, तज चित्रै चित राख चितेरा। वह खत्थां दे निशान लैण वालिया तेरा ता कंप्यूटर नूं सांभ के बैठा है, उस रब नूं देख जिन्ने निक्कियां निक्कियां लकीरां पैदा कर दित्तियां, उहदे वर्गा कौण है। आर्थिक पक्षों समानता नहीं, सुभा करके समानता नहीं। रंग कोयल दा भी काला है ते रंग कां दा भी काला है। कां बनेरे ते बह जाए लोग कहिंदे नूं उड़ाओ, ते कोयल कदी घरां ते नहीं बहिंदी, ओह तां बाग विच बोलदी है। कां बोले लोग उड़ांदे ने ते कोयल बोले खामोश होके सुणदे। सुभा इक नहीं, बोली इक नहीं, बिरखा हेत सब जंती इकट्ठे, इक तत्ते इक बोलन मिठे। परमात्मा ने पैदा कीते ने, चक्कर चिन्ह करके असी एक नहीं। जेड़ी अगली बेनती मैं करनी चाहना, आर्थिक सुभा पक्षों चक्कर चिन्ह करके एक सुरता नहीं, पर एक अक्सुरता रब ने पैदा कीती। वो ना ता महल्यां विच पैदा हो सकी, ना वो किसे होर थां ते पैदा हो सकी। वह अक्सुरता रब ने पैदा की जिहड़ी शमशान घाट दे छड दे थले पैदा हुई। वह अक्सुरता की है, कब्रस्थान विच अक्सुरता है। याद रखो, धन किसे कोल वध जां घट, सुभा किसे दा चंगा जां माड़ा, चक्कर च ना मिलन, पर याद रखियो मौत एक ऐसी रब ने पैदा की जिन्हें समानता पैदा की है। जिहड़ा जम्मिया उन्हें दुनिया तो जाड़ा जरूर है, यह समानता है। पर जो भाई सबना शब्द कह मैं ओदी व्याख्या कर लगा, असी ये बचन पढ़ने हैं। मौत ने समानता पैदा की थी, ठीक है, ताकतवर नू चंदन दी लकड़ नाल फूक दिता गया, आम बंदे नू सादियां लकड़ां नाल संस्कार किया गया। पर एक गल चेते रखियो, लकड़ां वख हो सकदियां ने, हजूम इकट्ठ पिछे तुरन वाले किसे पिछे सौ किसे पिछे हजार हो सकता है, पर एक गल सारियां दी बराबर है कि जदो अग लगती है सड़न तो बाद शरीर सारे सवा इको जे हुंदे। ए नहीं भी चंदन नाल फूके हुए राख नहीं हुंदे सोना बन जांदे ने, ते सादी लकड़ नाल फूके हुए सवा बनते ने। लकड़ घ्यो जितना मर्जी पा लै, पर अखीर ते जे रह जाएगी ते ढेरी केवल राख दी रह जाएगी। बराबर तो आ गई, पर गुरु ग्रंथ साहिब दी बाणी इस तो अगे होर बचन कीता। कहन लगे इशनान एक पानी नाल हो सकता है, शमशान भूमि एक हो सकती है, अग एक हो सकती है, मौत शब्द सब लई एक हो सकता है, पर मरण तो बाद फिर एकता नहीं, क्योंकि रंग रतड़े साईं दे घर नूं चले जांदे ने ते रब तो विछुने हुए जिहड़े ने जन्म ते मरण भी चले जांदे। अक्सुरता फिर भी ना हुई। बाणी च शब्द नूं सब नूं चेते वे, मैं सिर्फ उन्ना को प्रमाण अर्ज कर देना, ऐसो ए संसार पेखना रहन ना को पई है रे, सब ने जाना। ऐसो ए संसार पेखना रहन ना को पई है रे, सूदे सूदे रेग चलो तुम नतर को तक्का दवाई है रे, बारे बूढ़े तरुणे भैया सब को जम ले जई है रे। भावे असी अज शब्द वरतने, पता नहीं गुरु ग्रंथ साहिब सच्चे पातशाह हर एक नूं सोझी बख्श अपने ज्ञान दी। किसे दी मौत होवे सी कहने अजे समा नहीं सी, सोची दा मना ਆਪਾਂ ਰੱਬ ਤੋਂ ਸਿਆਣੇ ਆ, ਜੇ ਸਮਾਂ ਨਾ ਹੁੰਦਾ ਤੇ ਦੁਨੀਆਂ ਤੋਂ ਕੂਚ ਕਿਉਂ ਕਰਦਾ? ਸਮਾਂ ਸੀ ਤੇ ਤਾਂ ਗਿਆ। ਤੇ ਗੁਰੂ ਸਾਹਿਬ ਨੇ ਕਿਹਾ, ਬਾਰੇ ਬੂਢੇ ਤਰੁਣੇ ਬਈਆ ਸਭ ਕੋ ਜਮ ਲੈ ਜਈ ਗਏ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਖੈ ਰੇ, ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ। ਇੱਕ ਚੀਜ਼ ਨੇ ਬਰਾਬਰਤਾ ਪੈਦਾ ਕੀਤੀ, ਰਾਜਾ ਪਰਜਾ ਸਮ ਕਰਮਾ ਰੇ, ਆਵੇ ਬਰਾਬਰਤਾ। ਮੌਤ ਨੇ ਬਰਾਬਰਤਾ ਲਿਆਂਦੀ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਪਰ ਇੱਥੇ ਵੀ ਬਰਾਬਰਤਾ ਖਿੰਡਦੀ ਦਿਸੀ, ਕਿਉਂ? ਹਰ ਕੇ ਸੇਵਕ ਜੋ ਹਰ ਪਾਏ। ਕੈਸੇ ਕਮਾਲ ਦੀ ਬਰੀਕੀ ਲਤੀਫ ਗੱਲਾਂ ਰੱਖੀਆਂ ਵਿੱਚ ਬਰੀਕ। ਕਹਿੰਦੇ ਨੇ ਰੱਬ ਦੇ ਪਿਆਰੇ ਤੇ ਨਾ ਲਾਗੂ ਕਰੀ ਕਿ ਸਮ ਕਰ ਮਾਰੇ ਨਹੀਂ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਹਾਣੀ ਦੁਨੀਆਂ ਤੋਂ ਜਾਣ ਤੋਂ ਵੱਖਰੀ, ਜਾਣ ਦੀ ਵੱਖਰੀ ਹੈ। ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਉਹਨਾਂ ਦੀ ਕਥਾ ਨਿਰਾਲੀ ਹੈ, ਨਾ ਆਉਂਦੇ ਨੇ ਨਾ ਜਾਂਦੇ ਨੇ, ਨਾ ਜੰਮਦੇ ਨੇ ਤੇ ਨਾ ਮਰਦੇ ਨੇ। ਇਹ ਜਦੋਂ ਕਥਾ ਨਿਰਾਲੀ ਕਿਹਾ ਨਾ, ਉਸ ਵੇਲੇ ਮਨ ਨੇ ਕਿਹਾ, ਮਣਾ ਸੀ ਤਾਂ ਅਖਰੀ ਅਰਥੀ ਕਰ ਸਕਾਂਗੇ ਨਾ, ਕਥਾ ਨਿਰਾਲੀ। ਪਰ ਇਹ ਤਾਂ ਸਾਈ ਜਾਣੇ ਜਿਹੜਾ ਆਪਣੇ ਘਰੋਂ ਨਿਵਾਜਿਆ ਹੋਇਆ ਨੂੰ ਭੇਜਦਾ ਹੈ। ਸੱਚ ਜਾਣਿਓ, ਪੂਰੇ ਦੀ ਕਥਾ ਅਧੂਰਾ ਕਦੀ ਵੀ ਨਹੀਂ ਕਰ ਸਕਦਾ। ਤਿੰਨ ਕੀ ਕਥਾ ਨਿਰਾਰੀ ਰੇ। ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਮੰਤ ਸਾਹਿਬ, ਉਹਨਾਂ ਦਾ ਜੀਵਨ ਜੋ ਬਾਬਾ ਅਜੀਤ ਸਿੰਘ ਹੋਣਾ ਨੇ ਲਿਖਿਆ, ਉਹਨਾਂ ਦੇ ਦਰਸ਼ਨ ਦੀਦਾਰੇ ਹੋਏ। ਪਰ ਉਹਨਾਂ ਦਾ ਜੀਵਨ ਆਪ ਨੇ ਸਭ ਨੇ ਨੇੜੇ ਹੋ ਕੇ ਦੇਖਿਆ। ਵੈਸੇ ਤਾਂ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਨੀ ਨੂੰ ਖੁਸ਼ਾਮਦ ਨਾ ਸਮਝਿਓ। ਗੁਰਮਖੋ, ਇੱਕ ਬੇਨਤੀ ਮੇਰੀ ਸਰਵਣ ਕਰਿਓ ਕਿ ਜ਼ਿੰਦਗੀ 'ਚ ਗੱਲ ਚੇਤੇ ਰੱਖੀਏ, ਗੁਰੂ ਕਦੀ ਵੀ ਵਿਰੋਧੀ ਬਣ ਕੇ ਕਿਸੇ ਦਾ ਵਿਰੋਧ ਨਹੀਂ ਕਰਦਾ। ਇਹਨੂੰ ਸਮਝਿਓ, ਗੁਰੂ ਕਦੀ ਵੀ ਕਿਸੇ ਦਾ ਵਿਰੋਧੀ ਨਹੀਂ ਹੁੰਦਾ। ਚਾਹੇ ਜੰਜੂ ਦੀ ਗੱਲ ਚੱਲੇ, ਚਾਹੇ ਨਮਾਜ਼ ਦੀ ਗੱਲ ਚੱਲੇ, ਭਾਵੇਂ ਯੋਗ ਦੀ ਗੱਲ ਚੱਲੇ, ਅਸੀਂ ਅਰਥ ਕਰਦਿਆਂ ਕਰਦਿਆਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਿਰੋਧਾਭਾਸ ਦਿੰਦੇ ਹਾਂ। ਜਿਹੜਾ ਵਿਰੋਧੀ ਹੋਵੇ ਉਹ ਜੜ੍ਹਾਂ ਵੱਢਦਾ, ਜਿਹੜਾ ਸੁਖਿਰਦ ਹੋਵੇ ਉਹ ਕਹਿੰਦਾ ਨਹੀਂ, ਕੀਮਤੀ ਜਨਮ ਮਿਲਿਆ, ਆ ਆਤਮਾ ਦਾ ਜਨੇਊ ਪਾ ਲੈ। ਸਮਝਿਓ, ਵਿਰੋਧੀ ਹੁੰਦੇ ਕਿਉਂ ਦੱਸਦੇ ਅੰਦਰ ਦੀ ਖੇਡ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਵਿਰੋਧੀ ਹੁੰਦੇ ਕਿਉਂ ਕਹਿੰਦੇ ਮੇਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਜੇ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਨਹੀਂ। ਜੇ ਉਸਤਾਦ ਝਿੜਕਦਾ ਉਹਦੀ ਝਿੜਕ ਵਿੱਚ ਚੇਤੇ ਰੱਖਿਓ ਵਿਰੋਧ ਨਹੀਂ, ਉਹਦੀ ਝਿੜਕ ਦੇ ਵਿੱਚ ਕੀਮਤੀ ਜੀਵਨ ਹੁੰਦਾ ਹੈ। ਗੁਰੂ ਵਿਰੋਧੀ ਨਹੀਂ। ਇੱਕ ਬਚਨ ਹਜ਼ੂਰ ਜੀ ਦੀ ਬਾਣੀ ਵਿੱਚੋਂ ਹੀ ਕਿ ਸਾਹਿਬ ਕਿਰਪਾਲੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਜਦੋਂ ਸਾਧ ਬਚਨ ਆਉਂਦਾ ਹੈ ਨਾ, ਉੱਥੇ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਸਾਧ ਦੀ ਵਿਆਖਿਆ, ਉਹ ਮੈਂ ਅੱਗੇ ਅਰਜ਼ ਕਰਨਾ। ਗੁਰੂ ਅਰਜੁਨ ਸਾਹਿਬ ਨੇ ਕਿਹਾ, ਅਗੰਮ ਅਗਾਧ ਪਾਰ ਬ੍ਰਹਮ ਸੋਏ। ਅਸੀਂ ਪੜ੍ਹਦੇ ਹਾਂ, ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਉਹਨੂੰ ਕਹੇਗਾ ਅਗੰਮ ਅਗਾਧ, ਉਹ ਮੁਕਤ ਹੋਵੇਗਾ। ਜੋ ਜੋ ਕਹੇ ਸੋ ਮੁਕਤਾ ਹੋਏ। ਅਗਲੀ ਤੁਕ ਸੁਣ ਮੀਤਾ, ਮੇਰੇ ਮਿੱਤਰ ਸੁਣ। ਪਤਾ ਨਹੀਂ ਕਿਉਂ ਕਿਹਾ ਸੁਣ ਮੀਤਾ, ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਤੈਨੂੰ ਦੇ ਦੱਸਣ ਲੱਗਾ ਇਹਨੂੰ ਕੰਨ ਦੇ ਕੇ ਸੁਣ। ਤੇ ਸੁਣ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਦੇ ਖਾਨੇ 'ਚ ਗੱਲ ਪਾਣੀ ਹੋਵੇ। ਸੁਣ ਮੇਰੀ ਗੱਲ, ਕਿਤੇ ਭੁਲੇਖੇ 'ਚ ਨਾ ਪਏ ਜੀ ਜਿਹੜੀ ਤੈਨੂੰ ਕਹਿਣ ਲੱਗਾ। ਕੀ ਜੀ? ਸੁਣ ਮੀਤਾ ਨਾਨਕ ਬਿਨਵੰਤਾ। ਹੇ ਮੇਰੇ ਸੱਚੇ ਪਾਤਸ਼ਾਹ, ਸਾਧੂ ਲਈ ਇੰਨੇ ਉੱਚੇ ਸ਼ਬਦ? ਮੇਰੇ ਮਿੱਤਰ ਸੁਣ, ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ। ਮੈਂ ਬੇਨਤੀ ਕਰਨਾ ਮੇਰੇ ਮਿੱਤਰ, ਮੇਰੇ ਪਿਆਰਿਆ, ਸੁਣ। ਕੀ ਜੀ? ਸਾਧ ਜਨਾ ਕੀ ਅਚਰਜ ਕਥਾ। ਸਿਰਫ ਆ ਦੋ ਸ਼ਬਦ ਸਮਝਾਉਣ ਲਈ ਅਚਰਜ ਕਥਾ, ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਚਰਜ ਨੇ। ਤੇ ਮੇਰੇ ਮਿੱਤਰਾ, ਧਿਆਨ ਨਾਲ ਸੁਣੀ, ਜੇ ਰੱਬ ਦੇ ਅਗੰਮ ਅਗਾਧ ਬੋਧ ਦੀ ਖੇਡ ਅਚਰਜ ਹੈ, ਉਹਦੇ ਸਾਧੂ ਦੀ ਖੇਡ ਵੀ ਅਚਰਜ ਹੈ। ਫਿਰ ਇਸ ਸ਼ਲੋਕ ਨੂੰ ਦੇਖੋ, ਉੱਤੇ ਪ੍ਰਮਾਤਮਾ, ਥੱਲੇ ਸਾਧੂ ਦੇ ਬਚਨ। अगम अगाध पार ब्रह्म सोए जो जो कह सो मुक्ता होए सुन मीता नानक बिनवंता साध जना की अचरज कथा। उस सुखमनी साहब दा भाई साहब भाई हरजिंदर सिंह उन्होंने एक शब्द मैनू एक बारी कहा, क्योंकि महंत साहब जी दे जदो दर्शन होए पहली बारी इत्थे एक बरात आई सी, बाबा जी हुणा नू पता कौन है, बाबा प्रतपाल सिंह जी, बाबा अजीत सिंह जी के महंत जी कोल माला सी मोटे मणकियां वाले, दर्शन कीते ते ए जे आपां गल करने पए नू ए ना किते कोई समझ जाए, क्योंकि अज साडा अंदर इन्ना कुछ सुंगड़ चुका है असी गुरु प्यारियां दी गल सुन नू तैयार नहीं। देखो गुरु ग्रंथ साहिब ते सिद्धांत है, ते सिद्धांत दा जदों कोई जीवन जींदा है आर्कीटेक्ट केवल नक्शा तैयार करदा है, रिया उथी जांदा है जिथे इमारतां बनदियां, ये तो जीवन दसन दे नक्शे ने, तू इस तरह तुरी इस तरह चली, ते जे असी कहीए जी असी नक्शा तो मनने हां पर नक्शे विचो पैदा हुई इमारत नू असी मनन नू तैयार नहीं, अजे हालत बन गई। नक्शा असी मनांगे, आर्कीटेक्ट तेनू भी मनांगे, पर जे इस नक्शे विचो इमारत बन गई असी नहीं मननी, बस सिख दी अज हालत हो चुकी जे वो कमाई वाले की गल भी सुननू तैयार नहीं। मैं बेनती करा जेड़ा नक्शा तैयार होया कमाई वाले इमारतां खड़ियां कर दे कि जीवन ऐसा हुंदा है। आप देखो महापुरखां दे जीवन विचों उन्हां दे हाथ च माला सी, बेनती मैं नमस्कार कीती, उन्हां त्रुट के माला दिती। भाई हरजिंदर सिंह उन्हां नूं एक शब्द कहे कि सुखमनी साहब दा पाठ करिया करो। मंत साहब ने वो उन्हां दसे ते नाल कहन लगे बैराग चाहे सुखमनी साहब पढ़न वाले नूं गुरु अर्जुन देव लैण हुंदे, कि ना को अंदर टिकया। फिर देखो इस घर विच इस दरबार विच जेड़ी उन्हां सेवा कीती, उस भावें दो चार पत्रे ही जीवन लिखे है पर उन्हां पंज सत लाइनां विचों सब कुछ मिल जांदा है। जे देखिए तां महंत साहब आए, महंत जवाहर सिंह जी लैके आए, बीमार सन, आप सब नू पता है बिठाया किथे, लंगर दे भांडिया विच भांडे मांजो, भांडे मांजदे रहे, सेवा करदे रहे, तुसी अखां नाल सब कुछ तकिया है पर उन्हां दी साखी नू आपां याद करिए। इस संपर्दा विच बड़े कमाई वाले, जदों दर्द दी गल चली बाबा रामकिशन जी दा जीवन, बाबा हीरा सिंह भाई हीरा सिंह जी दे पिता भाई हीरा सिंह कीर्तनी, उन्हां दे पिता जी ने कीर्तन कीता पर कीर्तन तो बाद गए नहीं, दंपति दोनों जी बैठे रहे, बाबा रामकिशन जी दे नेत्र बंद सन, जदों नेत्र खुले पुछया गुरु के कीर्तनियां जी गए नहीं, सेवादार ने क्या घर पुत्र नहीं घर संतान नहीं, भाई वीर सिंह उन्हां ने लिखे संत गाथा विच घर संतान नहीं, ते गुरु ग्रंथ साहिब दे सामने खलो के क्या सच्चे पातशाह तेरी कीर्ति करन वाले नू कादी मुताजी, हीरा होवेगा हीरा। उदू बाद भाई हीरा सिंह जी दा जन्म होया, हीरा होवेगा हीरा, उन्हां दा बिरहा कदी तुसी देखियो। मैं सिर्फ दो कु उदाहरण दे देना, वाहिगुरु कृपा करे क्योंकि बाणी सारे प्रेमा भगती वालियां दी है, सिमरन करन वालियां दी है, ये बाणी वाचक ज्ञानियां दी नहीं जे, ये भांडे मांजन वालियां दी, झाड़ू लाण वालियां दी। ठीक है असीं कथा कीर्तन करने आ, जे बाबे दे दर्शन करने ने ना वो किते भांडे मांजन वाले ते किते जोड़े झाड़न वालियां दे कोल बैठे हुंदे, असलियत है। इन्ने प्यार च भिज के दो सिर्फ एग्जाम्पल्स मैं उदाहरण दे देना कि बिरखा ते इस घर की सेवा उन्हां दी याद तां, क्योंकि बाबाणियां कहानियां पुत सपुत करे। रागी सिंह कीर्तन करदे पए ने, बाबा रामकिशन जी कीर्तन सुनदे पए ने, प्रसंग चल पिया सच्चे सौदे दा, चेते रखे ओ बाबे नानक वाले सच्चे सौदे दा, इहदे लई तां सच्चा सौदा शब्द भी नहीं वरतना चाहिए, इनू ईरखा ना समझियो, जिस बापू दे नां ते सौदे दीआं गल्लां करदे ने लोक, चेते रखियो उस पिता जी ने तक नजर भर के देखिया ते नचन वालियां नूं ब्रह्म ज्ञान हो गया। इस नजर विचों जिन्हों तकदा उत्थे विषय पैदा हो रहे ने। नहीं, गल चली सच्चे सौदे दी, कीर्तन करदे होए कीर्तनी जिवें भाई साहब ने व्याख्या की, कीर्तन करदे जदों इत्थे पहुंचे कि बाबा कालू जी ने गुरु नानक साहब दे पवित्र मुख उत्ते अपने हथ नाल चपेड़ मारी, पर सिखा तू सुन के बाबा कालू जी लई किते अंदर माड़ा फुरना ना बनाई। वो पिता जी ने धन धन पिता धन धन कुल धन धन सो जननी जिन गुरु जनिया माए, जदों दो कवरी कहा रागी सिंह ने कीर्तन कर दिया कि देखो चपेड़ मारी बापू जी ने पुत्र दे मुख ते गुरु नानक साहब दे मुख ते, ते इस तरह निशान पै गए जिवें किते चिट्टे कमल फुल दे उते काले रंग दे भवरे बैठे होण, जिवें लाल मुख कमल फुल दी तरह ते उंगलियां दे निशान काले भवरे। इन्ने शब्द कहे कि चपेड़ वजी, हजूर दियां अखां सिम आईयां, बाबा राम किशन जी बिचों उठ के खड़े हो गए, बाबा कालू जी ना मारो, बाबा कालू जी ना मारो। 20 रुपया दी गल है, मैं सारा घर ही सिखा नू कह के सोने नाल मड़ा दिया। हुण तुसी देखो ते समा रह गया कोई, स्थान रह गया कोई? नहीं, जड़ा समय स्थान ते जिंदा है, पकड़ ते जिंदा है, शायद अजे वो आत्मक मंडल दी उडारी नहीं जानता। आत्मक मंडल विच समा स्थान तक दी रहिंदा ही कि ना मारो शब्द वरते। ते धन गुरु ग्रंथ साहिब नू इन्ना प्यार के हजूर दे चरना भी जदों रात नू सेवा करनी ते बाबा राम किशन जी होना ने गुरु ग्रंथ साहिब दे पलंग कोल जाके बैठ जाना ते कहना सच्चे पातशाह ये सारी रात किवें निकलेगी, पर सोकत जाने पीर पराई जां कै अंतर दर्द ना पाई। सच्चे पातशाह सारी रात किवें निकलेगी, किवें तेरे तो बिना मैं रह सकांगा। बैरां विच आके रोई जाना, फिर कहना उठ मना बार बुवे दे बह जा। धन गुरु ग्रंथ साहिब सच्चे पातशाह विश्राम पै कर दे। महंत तारा सिंह जी का जीवन पढ़िया, जिहड़ियां दो गल्लां सिर्फ मैं सांझियां करनियां ने, वो शब्द कहे एक ता क्या भांडे मांझे ते दुख जांदा रहा, रोग जांदा रहा, ते दूसरी बात जो गुरमुखां ने लिखी भी महंत जी चले गए फिर दोबारा लियांदा, ये शब्द लिखे ने। ते एक दिन बाबा जी नूं कहा बाकी सब ता साथी कीर्तन करदे ने, कोई कथा करदा है, कोई गुणी कोई ज्ञानी, मैं ता भांडी मांझना वा, महापुरखां दे कशहरे बस्तरी सेवा ही करना वा। ते कहिंदे ने जो लिखे है मैं सिर्फ बाणी विचों उदाहरणां देणियां ने साखी लई। इको गल कही कि तुसी भांडे मांजी जो सेवा करी जाओ, गुणी ज्ञानी तुहाडे सामने चुकणगे। हुण आ शब्द भांडे रोग मिटांदे ने, भांडे गुणी ज्ञानी चुकांदे ने। जदों ये शब्द पढ़िया ते मन ने कहा धन गुरु अर्जुन साहब तुहाडे इस श्लोक दी व्याख्या हो गई कि पाछन करोत अग्रणी वह। श्लोक सहस्कृति, सेवा करन वाले जेड़े पिछे रहिंदे ने ओ आगू बन जांदे ने, पर चेते रखो आगू राजनीतिक शब्द नहीं। साध तो बिना, गुरमुख तो बिना जेड़ी मैं बेनती कर लगा, जिंदगी दे विच कदी भी आत्मक रस नहीं भरिया जाना जिन्नी देर तक रसीए दी संगत नहीं। हंगता विच आके मैं कही जा मैं किसे दी परवाह नहीं करदा, मैं गुरु ग्रंथ साहिब नूं मानना, चेते रखो कई वारी इह शब्द भी हंगता वाले हो जांदे ने। गुरमुख दी संगत, भाई साहिब भाई गुरदास जी ने एक बहुत सोहनी उदाहरण दित्ती। वो कहिंदे ने कमाइयां ही साध बनांदियां ने, ते कमाइयां अपनी अकल नहीं लैंदी, कमाइयां किरपा नाल हुंदियां ने। यही कारण कि जदों किते कोई आम तौर ते तपीसर तप करदे ने, ਉਹ ਖੰਗਤਾਂ ਵੀ ਜਿੰਦੇ ਨੇ, ਇੰਨੇ ਸਾਲ ਅਸੀਂ ਕਮਾਈਆਂ ਕੀਤੀਆਂ, ਪਰ ਬਾਬੇ ਨਾਨਕ ਦੇ ਘਰ ਵੀ ਜਿਉਂ ਜਿਉਂ ਕਮਾਈ ਕਰਕੇ ਸਾਲ ਨਿਕਲਦੇ ਨੇ ਤਿਉਂ ਤਿਉਂ ਮਿਹਰ ਹੁੰਦੀ ਏ, ਹਉਮੇ ਮਿੱਟਦੀ ਏ। ਕਦੀ ਨੀ ਕਹਿੰਦੇ ਕਮਾਈਆਂ ਕੀਤੀਆਂ, ਕਹਿੰਦੇ ਗੁਰੂ ਨੇ ਮਿਹਰਾਂ ਕੀਤੀਆਂ, ਖੰਗਤਾਂ ਨਹੀਂ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਸਾਧੂ ਦੀ ਅਗਵਾਈ ਸਮੁੱਚੀ ਮਾਨਵਤਾ ਦਾ ਭਲਾ ਕਰੇਗੀ। ਤੇ ਸਾਧੂ ਦਾ ਸੰਬੰਧ ਅਸੀਂ ਸਿੱਖ ਨਾਲ ਲਾਈਏ, ਹਿੰਦੂ ਨਾਲ ਲਾਈਏ, ਮੈਨੂੰ ਬਖਸ਼ ਦਿਓ, ਮੈਂ ਸ਼ਬਦ ਅਜ ਖੁੱਲੇ ਵਰਤ ਰਿਹਾ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਅਸੀਂ ਬੀਜ ਬੀਜਨੇ ਆ ਕਿਸੇ ਫਸਲ ਦਾ, ਕਣਕ ਬੀਜੋ, ਝੋਨਾ ਲਾਈਏ, ਚਣੇ ਬੀਜੀਏ। ਆਪ ਨੂੰ ਪਤਾ ਵੀ ਕਣਕ ਜਦੋਂ ਬੀਜੀ ਜਾਂਦੀ ਹੈ ਤੇ ਸਰਦੀ ਦੇ ਦਿਨ ਸ਼ੁਰੂ ਹੁੰਦੇ ਨੇ। ਸਾਧੂ ਕਿਵੇਂ ਸਭ ਦਾ ਭਲਾ ਕਰਦਾ, ਤੇ ਸਾਧੂ ਨਾ ਵੀ ਬੋਲੇ, ਚੇਤੇ ਰੱਖੋ ਉਹਦੇ ਕੋਲ ਬੈਠਿਆਂ ਵੀ ਉਹਦੇ ਸਰੀਰ ਦਾ ਔਰਾ, ਉਹਦੇ ਸਰੀਰ ਦੀਆਂ ਤਰੰਗਾਂ ਦੁਖੀਆਂ ਬੰਦਿਆਂ ਦੇ ਅੰਦਰ ਨੂੰ ਸੁੱਖ ਦੇ ਜਾਂਦੀਆਂ। ਭਾਈ ਸਾਹਿਬ ਕਹਿੰਦੇ ਨੇ ਕਣਕ ਸ਼ੁਰੂ ਹੋਈ, ਸਰਦੀ ਜ਼ਮੀਨ ਵਿੱਚ ਬੀਜ ਦਿੱਤੀ, ਜਦੋਂ ਪੇਡਾ ਪੈਦਾ ਹੋਇਆ ਉਦੋਂ ਸਰਦੀ ਹੋਰ ਤੇਜ਼ ਹੋ ਗਈ, ਜਿਉਂ ਜਿਉਂ ਪੱਕਣ ਦੇ ਨੇੜੇ ਆਈ ਤਿਉਂ ਤਿਉਂ ਅੱਤ ਦੀ ਸਰਦੀ ਤੇ ਅੱਜ ਤੁਸੀਂ ਦੇਖਦੇ ਹੋ ਕੋਰਾ ਤੇ ਬਰਫ਼ ਕਣਕ ਦੀ ਫਸਲ ਉੱਤੇ ਪਈ ਹੈ। ਇੰਨੀ ਸਰਦੀ, ਇੰਨੀ ਠੰਡ ਉਸ ਫਸਲ ਨੇ ਆਪਣੇ ਤਨ ਤੇ ਖੰਡਾਉਂਦੀ ਏ, ਪਰ ਜਿਸ ਦਿਨ ਨੇ ਪੱਕਣ ਲੱਗਣਾ ਉਦੋਂ ਲੂਆਂ ਸ਼ੁਰੂ ਹੋ ਜਾਣੀਆਂ। ਸਰਦੀ ਵੀ ਜਰੀ, ਗਰਮੀ ਵੀ ਜਰੀ, ਜਿਸ ਵੇਲੇ ਸਰਦੀ ਤੇ ਗਰਮੀ ਦੋਨਾਂ ਨੂੰ ਜਰ ਲਿਆ ਤੇ ਜ਼ਿਮੀਦਾਰ ਨੇ ਝਾੜ ਕੇ ਜਦੋਂ ਕਣਕ ਆਪਣੇ ਘਰ ਲੈ ਕੇ ਗਿਆ, ਇੰਨੀ ਵੱਡੀ ਉਹਨੇ ਸਾਧਨਾ ਕੀਤੀ, ਰੱਬ ਨੇ ਕਣਕ ਵਿੱਚੋਂ ਦਵੈਸ਼ ਹੀ ਮਿਟਾ ਦਿੱਤੀ। ਕਹਿਣ ਲੱਗੀ ਹੁਣ ਚਾਹੇ ਮੁਸਲਮਾਨ ਦੇ ਮੂੰਹ ਚ ਪਾ ਦੀ, ਭਾਵੇਂ ਹਿੰਦੂ ਦੇ ਮੂੰਹ ਚ ਪਾ ਦੀ, ਜਿਹੜਾ ਖਾਏਗਾ ਮੈਂ ਸਭ ਦੀ ਭੁੱਖ ਦੂਰ ਕਰਾਂ। ਕੌਣ ਹੈ ਸਾਧੂ? ਇਹ ਗੁਰਮਤ ਦੀਆਂ ਰਚਨਾਵਾਂ ਨੇ। ਪੰਜਾਬ ਦੀ ਪੈਦਾ ਹੋਈ ਕਣਕ ਯੂਰਪ ਦਾ ਗੋਰਾ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਅਮਰੀਕਾ ਦੀ ਪੈਦਾ ਕੀਤੀ ਹੋਈ ਕਣਕ ਪੰਜਾਬ ਦਾ ਵਸਨੀਕ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਨਹੀਂ, ਜਿਵੇਂ ਕਣਕ ਸਾਧਨਾ ਕਰ ਕਰਕੇ ਇੱਥੋਂ ਤੱਕ ਪਹੁੰਚ ਗਈ, ਜਿਹੜਾ ਖਾਂਦਾ ਉਹਦੀ ਭੁੱਖ ਦੂਰ ਹੁੰਦੀ ਏ, ਤੇ ਜਦੋਂ ਸਿਮਰਨ ਤੇ ਸੇਵਾ ਦੀ ਸਾਧਨਾ ਕਰਕੇ ਮਹਾਂਪੁਰਖ ਸਿਖਰ ਤੇ ਪਹੁੰਚਦਾ, ਜਿਹੜਾ ਨੇੜੇ ਆਉਂਦਾ ਉਹਦਾ ਕੀ ਭਲਾ ਹੁੰਦਾ? ਕੋਈ ਨੇੜੇ ਆ ਜਾਏ ਉਹਦਾ ਭਲਾ ਹੈ। ਦੂਸਰੀ ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਕਪਾਹ ਵੱਲ ਤੁਸੀਂ ਦੇਖੋ, ਉਹ ਤਾਂ ਪੈਦਾ ਹੀ ਉਦੋਂ ਹੋਈ ਪਹਿਲਾਂ ਉਹਨੂੰ ਮਲਿਆ ਗਿਆ। ਜਿਹੜੇ ਜ਼ਿਮੀਦਾਰਾ ਕਰਦੇ ਰਹੇ ਨੇ ਕਪਾਹ ਦੇ ਵੜੇਵੇਂ, ਅਸੀਂ ਦੇਖਿਆ ਘਰਾਂ ਵੀ ਸਾਡਿਆਂ ਚ ਸਵਾਹ ਨਾਲ ਮਲਨੇ, ਮਿੱਟੀ ਚ ਵੈਸੇ ਤਾਂ ਰਾਖ ਚ ਮਲੇ ਜਾਂਦੇ ਸਨ, ਮਲੀ ਚ ਮਲੇ ਜਾਣੇ, ਉਹ ਵੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ। ਕਪਾਹ ਪੈਦਾ ਹੋ ਗਈ, ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, ਪਰਤ ਕੇ ਦਰਜੀ ਨੇ ਕੱਟ ਕੇ ਰੰਗ ਚਾੜ ਕੇ ਜਦੋਂ ਖੇਸ ਤਿਆਰ ਕਰ ਦਿੱਤੇ ਤੇ ਉਸ ਕਪਾਹ ਦੀਆਂ ਤੰਦਾਂ ਨੇ ਬੋਲ ਕੇ ਕਿਹਾ, ਦੁਨੀਆਂ ਦੇ ਲੋਗੋ ਜਿਹੜਾ ਮਰਜ਼ੀ ਉੱਤੇ ਲੈ ਲਓ, ਸਾਰਿਆਂ ਦੀ ਗਰਮੀ ਸਰਦੀ ਦੂਰ ਕਰਾਂਗੇ। ਇਹ ਹੈ ਸਾਧਨਾ। ਕਪਾਹ ਜਦੋਂ ਕੱਪੜਾ ਬਣਦਾ, ਮੈਂ ਕਹਿੰਦਾ ਬੰਦਿਆ ਤੂੰ ਸਮਝ ਇਹਨਾਂ ਰੱਬ ਦੀ ਬਣਾਈਆਂ ਹੋਈਆਂ ਚੀਜ਼ਾਂ ਚੋਂ ਕਿਹੜੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ। ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨੀ ਦੇਖਦੇ ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ ਚੇਤੇ ਰੱਖਿਓ, ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏਗੀ, ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ, ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ प्रब अस अस विश्वासा राम ते अधिक राम कर दासा। क्यों कहन लगे? इस करके कि परमात्मा इस तरह है जिमें समुंदर है ते संत इस तरह जिमें बदल है। परमात्मा इस तरह जिमें चंदन है ते संत इस तरह जिमें खवा है। मोरो मन प्रभ अस विश्वासा राम ते अधिक राम कर दासा। राम सिंधु ओ समुंदर है, समुंदर दा पानी नेड़े दे के पी के देखो कोई पी सकता माई दा लाल? उदाहरण दा एक पख लेना। समुंदर दा पानी मुंह च पाएगा कहेगा खारा, पर रब ने बदल पैदा किया बिल्कुल समुंदर निंदी ना। तेन पीण की जांच नहीं आई, मैं तेन खारे तो मिठा बना के प्याना। साधु की है परमात्मा की गल हर बंदे तक पहुंचाने वाला। समुंदर तेरे को बड़ी वड्डी शक्ति, कोई शक नहीं, तेरा थां नहीं, पर कुर्बान जाइए इन्हां बदलां तो जेड़े तेरे तो नीर लैके मिठा बना के दुनिया नूं वंडदे पए। राम सिंधु गन सज्जन दी राह, हर तरु जन संत समीरा। परमात्मा चंदन है, पर याद रखियो चंदन दी महक भी अगे तां जांदी है जे खवा चलदी होवे। खवा ही तां महक नूं अगे लैके जांदी। रब दे संत जन वो बदल दी तरह खवा दी तरह ने। भाई साहब ने तीसरा जेड़ा प्रमाण लिया, कह लगे पानी पहाड़ तो निकलिया निवान वल गया, हर रंग विच पानी समा गया। ते पानी दी कालना देखो, वो तुरदा ही रहिंदा है, निर्मलता ही उहदे कोल है। जे चिड़ी ने चुंझ भरी प्यास उहदी भी गई, जे किते मिर्ग ने आके घुट भरिया प्यास उहदी भी गई, जे शेर ने पानी पीता प्यास उहदी भी गई, जे किते साकत ने पानी पीता प्यास उहदी भी गई, ते अगे संत दी कुटिया जदों चूली भर के उहने पीती प्यास उहदी भी गई। पानी दे विच कोई दवैश थोड़ा है, जो पीएगा उहदी प्यास जाएगी। भाई साहब दा एक कबित है, जैसे तो अनाद आद अंत पर्यंत खंत, सकल संसार को आधार भयो ताही सह। जैसे तो कपास त्रास देसना उसास काटे, जगत की ओट पै अंबर दिवाही सह। जैसे आपा खोए जल मिले सब बरन में, खग मृग मानस तृप्त गत जाही सह। तैसे मन साध साध साधना कै साध भय आने साधु। मन साधना असी कह देने हैं कि चोले पा के तुरे फिर दे, क्योंकि अज हर बंदे दे शब्द ने गुरमुखो पा के चार दिन दुनिया दे कबोल सह के ता देखो। हर बंदे नूं असीं इक्को रस्से नाल ना बनी जाइए, क्योंकि साडा सुभाव हो गया अज ता। क्योंकि सिखां च मैं शब्द जेड़े कह रहा, सिखां च एक रिवाज जेड़ा मुद्दा उठदा उहदी कथा ही किन्ने किन्ने महीने चली जांदी, वो किन्ने किन्ने महीने जुगो जुग टल बाणी दी कथा ही ने। जे किने कहा साध इस तरह, दूजे ने बस वेखना नहीं फिर शुरू कर देना। कहिंदे तैसे मन साध साध साधना कै साध भय। भाई गुरदास दा किवें साधना कीती? कहन लगे नौ द्वारे साध साध सदाया। नौ द्वारे काबू कर ले, गल्लां करने असीं उहनां जिन्हां ने नौ द्वारे काबू कीते। साडीआं ते दो पोटलियां काबू ने इतिक राहीआं, अखां ही नहीं काबू आईआं। वो महापुरखां दा जीवन सेवा पंथी महापुरशां दे जीवन है ना, कि साधु गया ते नाल हथ कागज लिख के भेजिया नाम। बाबा जी जानदे ने भाई सेवा राम जी सन, क्या जेड़ा ये साधु आया है तुहाडे डेरे च तीन औगण जे, तीन औगण ने। वाह भी कमाइया वाले हो, सच्ची मुची अनुभव ही चेंज करेगा। मैं वार वार बेनती करना कि जितना मर्जी ज्ञान कट्ठा कर लो, जिदन कमाई वाला एक लंघ गया सारे ज्ञान तरे तराए रह जाएंगे। असलियत है कलम शब्द तीन थावां ते वरतने हैं। एक कलम शब्द असी वरतने हैं काने नूं घड़ के बनाई कलम, दूजा शब्द वरतने हैं सिर कलम कर दिता, ते तीजा शब्द वरतने हैं गुलाब दे फुल्लां दी कलम कीती गई, रुख दी टाणी दी कलम कीती गई। पर तीन शब्द चेते रखियो गुरमुखो, काना कदी भी तवारीकी अखर नहीं लिखदा, काने कदी भी बाणी नहीं लिख सकते। कदी असी नहीं कहिंदे काने नाल लिखिया, ज्यादातर कहिंदे कलम नाल लिखिया, ते कलम बनदी तां है जे अपना पहला सिर कटाएगी तां। चाकू नाल कढ़िया जाए तां कलम बनदी है, कलम बनेगी ते अखरां दा जन्म होवेगा, ते फिर जदो अखर चंगे लिखेगी उस कलम नूं भी कहणगे धन, सो कागद कलम धन। ते जदों किसे गुलाब दे पेड़े दी टाणी कट्टी जांदी उहदी कलम बनाने, पर शर्त उस गुलाब दीआं जड़ां धरती च खरियां होण, सुक्का ना आ पवे। सुक्की टाणी कट के लिजाओगे ते कित्थों पुंगरेगी, जिहदीआं जड़ां खरियां ने अध विचकारों तोड़ के कलम बना दिओ, कट के लै जाओ। वह टाणी कहिंदी चेते रखी, जिदे नालों तू मैनू लैके आया वह जीवन वाला है, मैनू मारू थल विच लाई, मैं उहदे वर्गा रुख होर पैदा कर दिया। कलम है ना, घड़ के लाई, उन्हें गुलाब का फुल पैदा कर दिता। उन्हें कहा तू मैनू कटिया, मैं अपने वर्गी सौ टाणी पैदा कर देंगी। चेते रखियो जदों फिर कमाई वाले का सिर कलम हुंदा है ना, ते जिन्नियां बूंदां डिगदियां ने उन्हें शहीद पैदा कर जांदा है। वो जीवन है, सिखी एक जीवन है। महापुरखां कोल आए कदी सबब बनिया, संत रतन माल विच्चों मेरी विच इच्छा सी कि लड़ी वार जीवन ब्योरे सारे दित्ते जाण, क्योंकि असी अध्यात्मक पक्ष नूं छोहण नूं तैयार नहीं। लिख दिता इस विच तीन औगन ने जिहड़ा तुहाडे डेरे आया, ते महापुरख पढ़ के रो पए, रो के कह लगे गुरमुखा तू ताने सिर्फ तेरे च तीन ही रह गए, असी तां सारे औगणा नाल भरे, तेरे च सिर्फ तीन रह गए। हंबला मार तीन तां कुछ भी नहीं हुंदे, तेरे च सिर्फ तीन रह गए। असी तां जेता समुंदर सागर नीर भरिया तेते औगण मारे, बस इहो जिहा शब्द कहे सच्ची मुची उहदा अंदर अंदर शुद्ध कर दिता। वह क्यों? क्योंकि उन्होंने शरीर विचों उठदा होया ओरा उहदियां तरंगां तब्दील कर दियां ने भाई साहब की रचना दी अखीरलियां तुकां, तैसे मन साध साध साधना कै साध भय जगत को उधार, अवगाही सह उन्हां दी अगवाई नाल ही दुनिया का भला होवेगा जिन्ना मन साध्या। ते शायद यही कारण बाबे नूं ज्ञानी तां बहुत मिले, पर मेरे बापू नानक ने कहा ओ सिद्धो की करां, थम्मे कोई ना साध बिन साध ना दिसै जग विच को वा। उन्हां कहा साधु तो बिना नहीं कोई थम सकदा। भाई साहब शब्द पढ़ के गए, दर्द दी गल कीती, महापुरखां दी बात कीती, उन्हां भांडे मांजे, सेवा कीती। भाई साहब गुरमुखां ने लिखिया कि रात नूं पाठ होना, सब ने सौ जाना, वो गुरु ग्रंथ साहब का पाठ पे सुनते ने, लंगर दे भांडे पे चुकते ने। गुरमुखो सच कह गुरु अर्जुन देव जी का यह बचन साकार होया इस धरती ते, पाछं करोत अग्रिणी वह, निरासंग आर आस पूर्ण है, निर्धन भयंग तनवंत है, रोगियंग रोग खंडने, भांडे मांजे रोग चले गए, रोगियंग रोग खंडने, भगतिंग भगत दानंग राम नाम गुण कीर्तन है, पार ब्रह्म पुरख दातार है नानक गुर सेवा की ना लभ्यते, कि ना लभ्यते, केड़ी चीज है जेड़ी गुरु की सेवा विचो नहीं लभदी। फिर एक राजा सामने आ जाए ते एक झाड़ू लाने वाला महापुरख, क्योंकि शब्द नहीं कहने, मैनू पता है बाबा सतनाम सिंह जी ये चीज बर्दाश्त नहीं करते, पर ये कोई शक नहीं। बाबा हरबंस सिंह जी एक दिन आए घर, ग्रह चरण पाए उन्होंने कार सेवा वाले, दरबार साहब की परिक्रमा की गल चली, वो भी बैराग च, क्योंकि नाम रसिक जितने भी ने ना, बस यूं समझो जे गुरु की देह अमृत नाल भिजीए तो वो नेड़े रहने वाले सुके रह जाएंगे। गुर अमृत भिन्नी देवगुरी, ते कल्ली भिजी नहीं, साड़ी कपड़े भिजे होण तां कपड़े नुचड़ के पानी थले नूं जांदा है, ते गुरु इहो जिहा पुज्जा जिहदे शरीर विचों फुहारे निकलदे ने, थले नहीं पानी नुचड़दा केवल। गुर अमृत भिन्नी देहुरी, अमृत बुरके राम राजे, जिन्ना गुरबाणी मन भाइया अमृत छक छके। कह लगे दरबार साहब की परिक्रमा की गल चली, बाबा गुरमुख सिंह बाबा बीरमदास की सेवा की उन्हें। कह लगे बाबा जीवन सिंह जी नूं कि दरबार साहब की परिक्रमा चो एक डिग्गा होया कख एक पत्ता भी कोई बार सट्टेगा करोड़ा जन्मां दे पाप कटे जांदे। क्यों असी कहांगे थावां सारियां इको जिहियां? बिल्कुल इको जिहियां नहीं, धरती दे टुकड़े इको जिहे हो सकदे ने। उत्थे लंघो तां सही, लोग कहिंदे ने संग मरमर लगा, मैं कहिंदा नहीं, साडे पुरखियां दे सिर लगे। इस करके आने वाली पीढ़ियां नूं दर्शनां तों कोई रोक ना सके। उन्हें पत्थर ने जिन्ने थले सीस पए ने, असी उस सेवा नूं अपनी जिंदगी दा आधार बनाइए। कोई भी सेवा करेगा, भांडे कोई भी मांजेगा, वो इस करके बाबा जी ने कहा चलो गल लुकाए लुकनी में किथे है। मैं बाबा जी इस करके भांडिया जाना वा क्योंकि अंदर दा भांडा झूठा है। सच जे मैं अज शब्द मैं तुहाडे सामने कह रहा, तुसी कमाई वाले हो, बस इको कहना गुरु रामदास आ तां 10 मिनट पहला झूठा होया, हुण धुप जाएगा। अंदर वाला तां कई जन्मां दा झूठा है, एक खिनच धोण वालिया अंदर नूं धो दे। जितना कोई गुरु दी सेवा करेगा गुरु ओनिया रहमता करेगा। आओ आप सब भावना वाले हो, जिन्ना जिन्ना ने भी सेवा कीती सिमरन कीता उच्चे जीवन बने, जीवन की जिंदगियां नूं बदलदे ने। इन्नियां कोई बेनतियां प्रवान करियो। आप सब दा धन्नवाद भाई साहब जी, तुहाडा बहुत धन्नवाद। बहुत सोहना प्रकरण शुरू कीता दर्द दा, रुखापन ते सारा ही मिलदा है। अथरू केवल दर्द वाली थां ते आउंदे ने। सतगुरु मेहर करे, मैं गुरु ग्रंथ साहिब सच्चे पातशाह जी दा कोटान कोट शुकर आप जी ने अपनी गोद च बिठा के विचारां कराईयां। महापुरख बाबा सतनाम सिंह जी, बाबा प्रतपाल सिंह जी, बाबा अजीत सिंह जी, जिन्ने इत्थों दे गुरमुख प्यारे सेवा करदे ने, सब दे चरणां च नमस्कार। वाहिगुरु जी का खालसा, वाहिगुरु जी की।
1: You're listening to KRPI 1550 Radio, Ferndale, Washington.
0: ਕਿ ਰਾਤ ਦਾ ਪਹਿਲਾ ਪੈਰ ਜਿਹੜੀ ਬੰਦਗੀ ਕਰਨੀ ਹੈ, ਸਿਮਰਨ ਕਰਨਾ, ਨਾਮ ਜਪਣਾ, ਇਹ ਇਸ ਤਰ੍ਹਾਂ ਜਿਵੇਂ ਖਿੜੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹ ਰਿਸ਼ਤੇਦਾਰ ਵੀ ਹੋ ਸਕਦਾ, ਮਨ ਚ ਕੁਝ ਹੋਵੇ, ਮੂੰਹ ਚ ਕੁਝ ਹੋਵੇ, ਸੰਸਾਰੀ ਤੌਰ ਤੇ ਵੀ, ਕਰਤਾਰੀ ਤੌਰ ਤੇ ਵੀ। ਮਹਾਰਾਜ ਕਹਿੰਦੇ ਓਏ ਜਿਵੰਦੇ ਵਿਛੜੇ ਕੱਚੇ ਜਿਹੜੇ ਨੇ ਜਿਉਂਦਿਆਂ ਛੱਡ ਜਾਂਦੇ ਆ, ਉਹ ਮੋਇਆ ਨਾ ਜਾਈ ਛੋੜ। ਕਮਾਈ ਵਾਲਾ ਮਹਾਂਪੁਰਖ ਸਰੀਰਕ ਤੌਰ ਤੇ ਚਲਾ ਵੀ ਜਾਏ ਪਰ ਜਿਹਦੀ ਬਾਂਹ ਪਕੜੀ ਉਹਦੇ ਕਦੀ ਬਾਂਹ ਛੱਡਦਾ ਨਹੀਂ। ਫਿਰ ਮੇਰੀ ਅਰਜ਼ ਹੈ ਜੀ, ਉੱਥੇ ਉਹਨਾਂ ਨੇ ਸਲੋਕ ਪੜ੍ਹਿਆ, ਉਸ ਮਰੀਦ ਨੇ ਸਲੋਕ ਪੜ੍ਹਿਆ, ਰਾਤ ਕਥੂਰੀ ਵੰਡੀ ਹੈ। ਕਥੂਰੀ ਦਾ ਲਫ਼ਜ਼ ਹੀ ਅਰਥ ਹੈ ਕਸਤੂਰੀ, ਕਿ ਰਾਤ ਨੂੰ ਅੱਲਾਹ ਦੇ ਨਾਮ ਦੀ, ਰੱਬ ਦੇ ਨਾਮ ਦੀ ਕਸਤੂਰੀ ਵੰਡੀ ਜਾਣੀ ਹੈ। ਸੁੱਤਿਆਂ ਮਿਲੇ ਨਾ ਭਾਓ, ਇੱਥੇ ਭਾਓ ਦਾ ਲਫ਼ਜ਼ ਹੀ ਅਰਥ ਹੈ ਜੀ ਹਿੱਸਾ। ਉਂਜ ਗੁਰਬਾਣੀ ਵਿੱਚ ਭਾਉ ਦਾ ਅਰਥ ਪ੍ਰੇਮ ਹੈ। ਆਪਾਂ ਪੜ੍ਹਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਭਾਉ, ਉੱਥੇ ਭਾਉ ਦਾ ਅਰਥ ਪ੍ਰੇਮ ਹੈ। ਜਿਵੇਂ ਇੱਥੇ ਭਾਉ ਦਾ ਅਰਥ ਪ੍ਰੇਮ ਨਹੀਂ, ਇੱਥੇ ਭਾਉ ਦਾ ਅਰਥ ਹਿੱਸਾ। ਮਹਾਰਾਜ ਕਹਿੰਦੇ ਰਾਤ ਕਥੂਰੀ ਵੰਡੀਆ ਸੁੱਤਿਆਂ ਮਿਲੇ ਨਾ ਭਾਉ, ਰਾਤ ਨੂੰ ਰੱਬ ਦੇ ਬੰਦਗੀ ਦੀ ਕਸਤੂਰੀ ਵੰਡੀ ਜਾਣੀ ਹੈ। ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਹਿੱਸਾ ਨਹੀਂ ਜੇ ਲੱਭਣਾ, ਉਹਨਾਂ ਨੂੰ ਨਹੀਂ ਹਿੱਸਾ ਮਿਲਣਾ। ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ ਨੀਂਦ ਰਾਵਲੇ, ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਆ ਗਈ। ਨਿੰਦ ਬੜੇ ਸੌਖੇ ਅਰਥ ਨੇ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕੁਆਓ। ਸੁੱਤਿਆਂ ਹੋਇਆਂ ਨੂੰ ਕਿੱਥੇ ਕਿਵੇਂ ਮਿਲੇਗਾ, ਕਿਉਂਕਿ ਸੁੱਤੇ ਹੋਏ ਖਾਲੀ ਰਹਿ ਜਾਂਦੇ। ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਸੁਣਿਆ, ਆਵਾਜ਼ ਦਿੱਤੀ ਵੇ ਮਰਦਾਨਿਆਂ। ਮਹਾਰਾਜ ਅਕਸਰ ਸ਼ਬਦ ਵੇ ਬਹੁਤ ਵਰਤਦੇ ਸਨ ਜੀ, ਬੜਾ ਪੰਜਾਬੀ ਦਾ ਪੁਰਾਣਾ ਮਿੱਠਾ ਸ਼ਬਦ ਸੀ ਵੇ ਸ਼ਬਦ, ਉਹਦੇ ਲਈ ਵਰਤਿਆ ਜਾਂਦਾ ਜਿਹਨੂੰ ਬਹੁਤ ਪਿਆਰ ਕਰੀਏ। ਆਪਾਂ ਕਈ ਵਾਰੀ ਪਿੰਡਾਂ ਸਾਡੇ ਵੇ ਮੇਰਿਆ ਵੀਰਾ, ਵੇ ਮੇਰੇ ਬਾਬੁਲਾ, ਇਹ ਵੇ ਸ਼ਬਦ ਵਰਤਣੇ। ਅਤੇ ਜਦੋਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ 7 ਵਾਰੀ ਭਾਈ ਲਾਲੋ ਜੀ ਨੂੰ ਵੇ ਕਹਿ ਕੇ ਬੁਲਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ दान वे ला लो, किन्ने प्यारे शब्द वरते, वे ला लो, वे ला लो। महाराज भाई मरदाने जिन्हों भी कहते होंगे सन वे मरदाने, जो शलोक सुनिया तो आवाज दिती वे मरदाने जी हजूर, कह लगे आ सुनिया की गा रहा है नेरे च। उन्हें फिर ध्यान दिता तो पंजाबी लेंदी पंजाबी सी, कह लगे महाराज जी ये गा तो रहा है रात कथूरी वंडी है, क्योंकि भाई मरदाना जी का जेड़ा हाफज याद शक्ति सी बड़े कमाल दी सी। तुसी हैरान होवेगे गुरमुखो 54 साल भाई मरदाना जी ने गुरु नानक साहब दे नाल कीर्तन कीता 1480 तो लैके सन ते 1534 तक 54 साल भाई मरदाना जी ने गुरु नानक साहब नाल कीर्तन कीता। ते जिन्नी संगत जिन्ना प्यार जिन्ना लाड जिन्ना बख्शा भाई मरदाने तो हुईया गुरमुखो 54 साल गुरु नानक साहब दे नाल तां मापे भी नहीं रहे, 54 साल तां माता सुलखनी जी नाल नहीं रहे, बच्चे नाल नहीं रहे, बेबे नानकी। मैं तां कहा जी 54 साल भाई साहब ने सतगुरां दी संगत कीती। एक मैं छोटी जी उदाहरण दे देना होर, साडियां जन्म साखियां च एक बोल लिखे कि जदों भाई साहब जी का अंतला समा आया ना जी, साढ़े पुराने ग्रंथ कहने कुरम दरिया 1534 जी जे तरीक वेखीए तो उन्होंने दिनों च धन गुरु नानक साहब करतारपुर ने, चलो जिथे भी वापरी घटना भाई मरदाना जी का अंतला समा हुंदा है। भाई मनी सिंह उन्हां दी जिहड़ी जन्म साखी उच बड़े प्यारे बोल ने, कहने भाई साहब जी गुरु नानक साहब जी दे कोल बैठे आ ते रबाब सतगुरां दे चरणां च रख दिते, रबाब ते कपड़ा चाढ़िया महाराज दे चरणां च रख दिती। सतगुरु जी नूं कहिंदे आ महाराज जी असां दा अंतला समा आ गया, हुण सतगुरु समर्थ जानदे आ। भाई साहब जी नूं सतगुरां ने अपनी झोली च उन्हां दा सीस लै लिया, भाई मरदाना जी दा। जन्म साखी वाला कहिंदा है कि सीस लैण तों बाद सतगुरां ने मस्तक ते हाथ रखिया, पहला बचन किया कहन लगे वे मरदानिया तेरे जान तो बाद असी शरीर नू केड़ा दाग दईए, जिनू आपां अंतम संस्कार कहने, तुहाडे शरीर नू कबर विच खाक दे सपुरद करिए, कब्रस्तान विच मिट्टी दे विच दबीए, तुहाडे शरीर नू अग्न भेट करिए, तीसरा बचन क्या तुहाडे शरीर नू बाहर रहन दईए, चौथा बचन क्या कि तुहाडे शरीर नू जल प्रवाह कर दीए। जदो चार बचन कहे कि खाक दे सपुरद अग दे सपुरद जां मिट्टी दे जां पानी दे जां बाहर रहन दीए, कहने भाई साहब दे नेत्र खुले, नेत्रां च चमक सी, मेरे दाता जी दा मुख वेख के कहिंदे ने बाबा जी अजे भी शरीर दियां गल्लां, शब्द सुणियो अजे भी शरीर दियां बातां। भाई मनी सिंह कहिंदे ने इन्ना शब्द कह के नेत्र बंद कर लै, सतगुरु मुस्कुरा के कहिंदे आ वे मरदानिया तेरे जान तो बाद तेरे तन नूं असी कबर विच दफनावांगे। इस ध्यान रखियो साखी दा इक पासा है, असी कबर विच दफनावांगे, लोग तेरी कबर नूं पूजणगे। इहनूं ध्यान नाल मेरी गल सुणियो, क्योंकि कोई अजकल समस्या आवे, वैसे महापुरखां दा थां है ਇਹ ਲੋਕ ਅਰਥ ਦੇ ਅਨਰਥ ਕਰੀ ਜਾਂਦੇ ਆ ਵਿੱਚੋਂ ਗੱਲਾਂ ਕੱਟ ਕੱਟ ਕੇ, ਵੀ ਅਸੀਂ ਤੇਰੇ ਸਰੀਰ ਨੂੰ ਕਬਰ ਦਫਨਾਵਾਂਗੇ, ਲੋਕ ਤੇਰੇ ਕਬਰ ਦਾ ਸਤਿਕਾਰ ਪੂਜਾ ਕਰਨਗੇ। ਕਹਿੰਦੇ ਨੇ ਅੰਤਲੇ ਸਮੇਂ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਸ਼ਬਦ ਦੀ ਦਾਤ ਦਿੱਤੀ, ਕੀਰਤਨ ਦੀ ਦਾਤ ਦਿੱਤੀ, ਸ਼ਬਦ ਪੜ੍ਹ ਪੜ੍ਹ ਕੇ ਕੀਰਤਨ ਨੇ ਤੇਰੀਆਂ ਰਹਿਮਤਾਂ ਨੇ ਚਮੜੇ ਦੀ ਕਬਰ ਵਿੱਚੋਂ ਬਾਹਰ ਕੱਢ ਦਿੱਤਾ, ਹੁਣ ਚੰਮ ਦੀ ਕਬਰ ਚੋਂ ਕੱਢ ਕੇ ਪੱਥਰਾਂ ਦੀ ਕਬਰ ਚ ਨਾ ਡੱਕਿਓ, ਮੈਨੂੰ ਉੱਥੇ ਰੱਖਿਓ ਜਿੱਥੇ ਤੁਹਾਡਾ ਵਾਸਾ ਹੋਵੇਗਾ। ਹੁਣ ਯਾਦ ਰੱਖਿਓ ਇਹ ਕਿੱਡੀ ਵੱਡੀ ਬਖਸ਼ਿਸ਼ ਜੀ, ਵੀ ਚੰਮ ਦੀ ਕਬਰ ਚੋਂ ਕੱਢ ਕੇ ਪੱਥਰਾਂ ਦੀ ਕਬਰ ਚ ਨਹੀਂ, ਮੈਨੂੰ ਉੱਥੇ ਰੱਖਿਓ ਜਿੱਥੇ ਤੁਹਾਡਾ ਵਾਸਾ ਹੋਵੇਗਾ। ਮਹਾਰਾਜ ਜੀ ਨੇ ਹੱਸ ਕੇ ਕਿਹਾ ਵੇ ਮਰਦਾਨਿਆ ਤੂੰ ਬ੍ਰਹਮ ਨੂੰ ਪਛਾਤਾ, ਤੂੰ ਬ੍ਰਾਹਮਣ ਬਣ ਗਿਆ, ਜਿੱਥੇ ਸਾਡਾ ਵਾਸਾ ਹੋਵੇਗਾ ਉੱਥੇ ਤੇਰਾ ਵਾਸਾ ਹੋਵੇਗਾ। ਮੈਂ ਸਿਰਫ ਇੱਕ ਬੇਨਤੀ ਇਸ ਕਰਕੇ ਕਰਨ ਲੱਗਾ ਕਿ ਉਹਨਾਂ ਦੀ ਯਾਦ ਸ਼ਕਤੀ ਬੜੇ ਕਮਾਲ ਦੀ ਸੀ।
2: ਬਾਬਾ ਜੀ ਇੱਕ ਸ਼ਬਦ, ਕਿਉਂਕਿ ਇਹ ਥੋੜ੍ਹਾ ਵੀ ਪਹਿਲਾਂ ਸ਼ਬਦ ਲਿਖ ਦਿੱਤਾ, ਫਿਰ ਡਾਇਰੀ 'ਤੇ ਨੋਟ ਕੀਤਾ, ਫਿਰ ਭਾਈ ਮਰਦਾਨੇ ਨੇ ਚੇਤੇ ਕੀਤਾ, ਫਿਰ ਕੀਰਤਨ ਕੀਤਾ। ਨਾ ਪਿਆਰਿਓ, ਜਿੰਨੀ ਸੁਰਤ ਇਕਾਗਰ ਹੋਵੇਗੀ, ਜਿੰਨਾ ਮਨ ਨਿਰਮਲ ਹੋਵੇਗਾ, ਓਨੀ ਛੇਤੀ ਸ਼ਬਦ ਬਾਣੀ ਕੰਠ ਹੋਵੇਗੀ। ਜਿੰਨਾ ਮਨ ਮੈਲਾ ਹੋਵੇਗਾ ਤੇ ਖਿੰਡਿਆ ਹੋਵੇਗਾ, ਬਾਣੀ ਛੇਤੀ ਕੰਠ ਨਹੀਂ ਕਰ ਸਕੇਗਾ। ਸਿੱਧੀ ਜੀ ਗੱਲ ਹੈ ਜੀ। ਆਪਾਂ ਕਈ ਵਾਰੀ ਕਹਿੰਦੇ ਹਾਂ ਮਨ ਨਹੀਂ ਟਿਕਦਾ, ਹਰ ਬੰਦੇ ਨੂੰ ਪਤਾ ਕਿਉਂ ਨਹੀਂ ਟਿਕਦਾ? ਆਪਾਂ ਦੂਜੇ ਤੋਂ ਪੁੱਛਣ ਤੁਰਨੇ ਪਏ, ਮੇਰਾ ਮਨ ਨਹੀਂ ਟਿਕਦਾ। ਨਹੀਂ ਪਿਆਰਿਓ, ਸਿੱਧੀ ਜੀ ਗੱਲ, ਮੈਲਾ ਮਨ ਕਦੀ ਨਹੀਂ ਟਿਕਦਾ, ਉਹ ਸ਼ੁੱਧ ਮਨੀ ਕਦੀ ਖੰਡਦਾ ਨਹੀਂ ਹੁੰਦਾ। ਫਿਰ ਉਦਾਹਰਣ ਇੱਕ ਦੇਣਾ ਕਿ ਸੋਨੇ ਦੇ ਵਿੱਚ ਮੈਲ ਹੋਵੇ, ਮੈਲੇ ਸੋਨੇ ਨੂੰ ਕੁਠਾਲੀ 'ਚ ਪਾ ਦਿਓ, ਉਹਨੇ ਨਹੀਂ ਟਿਕਣਾ। ਉਸ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਭਟਕਦਾ ਰਹਿੰਦਾ, ਉਹਦੇ 'ਚੋਂ ਤਿੜਕਣ ਦੀ ਆਵਾਜ਼ ਆਉਂਦੀ ਹੈ। ਜਦੋਂ ਸੋਨਾ ਸ਼ੁੱਧ ਹੋ ਜਾਏ, ਉਦੋਂ ਆਪਣੇ ਆਪ ਟਿਕ ਜਾਂਦਾ। ਇੱਕੋ ਉਦਾਹਰਣ ਹੈ, ਮੈਲੇ ਫੁਰਨੇ ਮੈਲੇ ਖਿਆਲ ਖੰਡਾ ਬਣਾਉਂਦੇ ਨੇ, ਸ਼ਬਦ ਬਾਣੀ ਦੀ ਕਿਰਪਾ ਹੋ ਜਾਏ, ਮਨ ਨਿਰਮਲ ਹੋ ਜਾਏ ਤੇ ਨਿਰਮਲ ਮਨ ਆਪਣੇ ਆਪ ਹੀ ਟਿਕ ਜਾਂਦਾ, ਮੈਲਾ ਨਹੀਂ ਟਿਕਦਾ। ਭਾਈ ਸਾਹਿਬ ਦਾ ਹਾਫਜ਼ਾ ਇੰਨਾ ਤੇਜ਼ ਸੀ, ਉਹ ਸ਼ਬਦ ਚੇਤੇ ਕਰ ਲੈਣਾ ਉਹਨਾਂ। ਮੈਂ ਆਪ ਨੂੰ ਬੇਨਤੀ ਫਿਰ ਕਰਨ ਲੱਗਾ ਕਿ ਰਾਤ ਨੂੰ ਅੰਮ੍ਰਿਤ ਵੇਲੇ ਸ਼ਬਦ ਸੁਣਿਆ, ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ। ਇੱਕ ਸ਼ਬਦ ਸੁਣਿਆ, ਕਹਿੰਦੇ ਨੇ ਵੇ ਮਰਦਾਨਿਆ, ਇਹ ਕਹਿ ਰਿਹਾ ਹੈ ਕਿ ਰਾਤ ਨੂੰ ਰੱਬ ਦੀ ਬੰਦਗੀ ਦੀ ਕਸਤੂਰੀ ਵੰਡੀ ਜਾਂਦੀ ਹੈ, ਸੁੱਤਿਆਂ ਨੂੰ ਹਿੱਸਾ ਨਹੀਂ ਮਿਲਦਾ, ਜਿਹੜੇ ਜਾਗਦੇ ਨੇ ਉਹਨਾਂ ਨੂੰ ਹਿੱਸਾ ਮਿਲਦਾ ਹੈ। ਅਜੇ ਗੱਲ ਕਰ ਹੀ ਰਹੇ ਸਨ ਤੇ ਬਾਬਾ ਫਰੀਦ ਸਾਹਿਬ ਦੇ ਡੇਰੇ ਦੇ ਮੁਰੀਦ ਨੇ ਦੂਜਾ ਸ਼ਲੋਕ ਉੱਚੀ ਆਵਾਜ਼ ਵਿੱਚ ਕਿਹਾ। ਉਹ ਸ਼ਲੋਕ ਸੀ, ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਇਸ ਬੇਨਤੀ ਨੂੰ ਫਿਰ ਸੁਣਿਓ ਗੁਰਮੁਖੋ, ਮਹਾਰਾਜ ਦਾ ਬਚਨ ਬਾਬਾ ਫਰੀਦ ਸਾਹਿਬ ਦਾ। ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਇਹਦੇ ਅਰਥ ਸਾਡੇ ਟੀਕਾਕਾਰ ਗੁਰਮੁਖ ਕਰਦੇ ਆ ਕਿ ਜਿਹੜਾ ਰਾਤ ਦਾ ਪਹਿਲਾ ਪੈਰ ਹੈ। ਥੋੜ੍ਹੀ ਜਿਹੀ ਆਪ ਜੀ ਗੁਰਮੁਖੋ ਇਕਾਗਰਤਾ ਬਹੁਤ ਬਣਾਈ ਜੇ ਤੁਸੀਂ, ਪਰ ਇਹ ਸਾਡੀ ਨਹੀਂ, ਇਹ ਕਮਾਈ ਵਾਲੀ ਰੂਹ ਦਾ ਔਰਾ ਹੀ ਹੈ। ਉਹ ਟਿਕਾ ਬਣੇਗੇ ਬਣੇਗਾ। ਉਸ ਵਿੱਚ ਅਸੀਂ ਅਰਥ ਕਰਨੇ ਹਾਂ, ਪਹਿਲਾ ਪੈਰ ਹੈ ਫੁੱਲੜਾ, ਕਿ ਰਾਤ ਦਾ ਪਹਿਲਾ ਪੈਰ ਜਿਹੜੀ ਬੰਦਗੀ ਕਰਨੀ ਹੈ, ਸਿਮਰਨ ਕਰਨਾ, ਨਾਮ ਜਪਣਾ, ਇਹ ਇਸ ਤਰ੍ਹਾਂ ਜਿਵੇਂ ਖਿੜੇ ਹੋਏ ਫੁੱਲ ਨੇ। ਅਤੇ ਜਿਹੜਾ ਰਾਤ ਦਾ ਪਿੱਛਲ ਪੈਰ ਹੈ, ਜਿਹਨੂੰ ਅੰਮ੍ਰਿਤ ਵੇਲਾ ਆਪਾਂ ਕਹਿੰਦੇ ਹਾਂ, ਪਹਿਲੇ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਇਹਦਾ ਅਰਥ ਹੋ ਗਿਆ ਪੱਛਾ ਰਾਤ ਦਾ, ਇਹ ਪਿਛਲੀ ਰਾਤ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਹਾਂ। ਕਹਿੰਦੇ ਅੰਮ੍ਰਿਤ ਵੇਲੇ ਜਿਹੜਾ ਸਾਧਨਾ ਕਰਦਾ, ਸਿਮਰਨ ਕਰਦਾ, ਉਹ ਫਲ ਪ੍ਰਾਪਤ ਕਰ ਲੈਂਦਾ, ਅਤੇ ਪਹਿਲੇ ਪੈਰ ਜਿਹੜੀ ਬੰਦਗੀ ਕਰਦਾ, ਉਹ ਫੁੱਲ ਪ੍ਰਾਪਤ ਕਰਦਾ। ਇਸ ਤਰ੍ਹਾਂ ਅਰਥ ਨਾ ਜੀ, ਪਹਿਲੇ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਪਰ ਦਾਸ ਇੱਕ ਬੇਨਤੀ ਕਰਦਾ, ਇਹਦੇ ਅਰਥ ਇਹ ਨਹੀਂ ਆਪਾਂ ਕਰ ਸਕਦੇ ਕੇਵਲ ਕਿ ਪਹਿਲਾ ਪੈਰ ਫੁੱਲ ਨੇ, ਪਿਛਲ ਪੈਰ ਫਲ ਹੈ। ਨਹੀਂ, ਇਹਦੇ ਅਰਥ ਬੜੇ ਗਹਿਰੇ ਨੇ, ਇਹ ਮਨ ਨਾਲ ਸੰਬੰਧਿਤ ਨੇ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ, ਰਾਤ ਨੂੰ ਸੌਣ ਲੱਗਿਆਂ ਕਿਉਂ, ਸੌਣ ਲੱਗਿਆਂ ਬਾਣੀ, ਸੌਣ ਲੱਗਿਆਂ ਸੋਹਿਲਾ ਸਾਹਿਬ, ਪਹਿਲਾ ਪੈਰ ਹੈ ਫੁੱਲੜਾ। ਆਪ ਸਭ ਨੂੰ ਪਤਾ ਹੈ ਕਿ ਫਲ ਪਹਿਲਾਂ ਹੁੰਦਾ ਕਿ ਫੁੱਲ ਹੁੰਦਾ। ਮੰਨ ਲਓ ਆ ਅਨਾਰ ਹੈ ਜੀ, ਇੱਕ ਮੈਂ ਉਦਾਹਰਨ ਦਿੰਦਾ, ਅਨਾਰ ਪਹਿਲਾਂ ਆਵੇਗਾ ਕਿ ਫੁੱਲ ਪਹਿਲਾਂ ਆਵੇਗਾ? ਪਹਿਲਾਂ ਫੁੱਲ ਹੈ ਨਾ, ਫੁੱਲ ਹੀ ਫਲ ਬਣਨਾ। ਆ ਅੰਬ ਲੱਗੇ ਨੇ, ਪਹਿਲਾਂ ਬੂਰ ਬਣੇਗਾ ਕਿ ਪਹਿਲਾਂ ਅੰਬ ਆਊਗਾ? ਪਹਿਲਾਂ ਫੁੱਲ ਹੈ ਨਾ। ਇਹ ਬੜੀ ਗਹਿਰੀ ਬਾਤ ਕੀਤੀ ਬਾਬਾ ਫਰੀਦ ਸਾਹਿਬ ਨੇ। ਗੁਰਮੁਖੋ, ਫੁੱਲ ਪਹਿਲਾਂ ਨੇ, ਫੁੱਲ ਹੀ ਪ੍ਰੋਸੈਸ ਕਰਦਾ, ਫੁੱਲ ਹੀ ਅੱਗੇ ਅੱਗੇ ਵੱਧਦਾ, ਉਹਦਾ ਪ੍ਰੋਸੈਸ, ਉਹਦੀ ਪ੍ਰਕਿਰਿਆ ਇਹ ਕਿ ਫੁੱਲ ਹੀ ਬਦਲਦਾ ਬਦਲਦਾ ਫਲ ਦਾ ਰੂਪ ਧਾਰਨ ਕਰ ਜਾਂਦਾ, ਬਿਲਕੁਲ ਪੱਕ ਜਾਂਦਾ। ਉਹ ਹੈ ਫੁੱਲ, ਪਰ ਫੁੱਲ ਝੜ ਜਾਂਦਾ, ਫੁੱਲ ਦੇ ਵਿੱਚੋਂ ਫਲ ਨਿਕਲਦਾ। ਇਹਦਾ ਭਾਵ ਕੀ ਹੋਇਆ ਕਿ ਪਹਿਲਾ ਪੈਰ ਹੈ ਫੁੱਲੜਾ। ਇਹਦਾ ਮਤਲਬ ਇਹ ਵੇ ਭਾਈ ਸਿੱਖੋ, ਪਹਿਲੇ ਪੈਰ ਜਦੋਂ ਤੁਸੀਂ ਨਾਮ ਜਪਦੇ ਪਏ ਹੋ, ਸਿਮਰਨ ਕਰਦੇ ਪਏ ਹੋ, ਸੋਹਿਲਾ ਸਾਹਿਬ ਦਾ ਕੀਰਤਨ, ਸੋਹਿਲੇ ਦਾ ਪਾਠ ਕਰਕੇ, ਮੂਲ ਮੰਤਰ ਦਾ ਅਭਿਆਸ ਕਰਦੇ ਕਰਦੇ ਸੌ ਗਏ, ਇਹ ਫੁੱਲ ਤਿਆਰ ਹੋ ਗਿਆ। ਪਰ ਰਾਤ ਨੂੰ ਉਹ ਜਪਿਆ ਹੋਇਆ ਮਨ ਵਿੱਚ, ਸਬ ਕੌਂਸ਼ੀਅਸ ਮਾਇੰਡ, ਮਨ ਵਿੱਚ ਆਪਣੇ ਆਪ ਜਾਪ ਚੱਲੇਗਾ, ਆਪਣੇ ਆਪ ਸ਼ਬਦ ਚੱਲੇਗਾ। ਤੇ ਰਾਤ ਸਾਨੂੰ ਪਤਾ ਨਹੀਂ, ਹੁਣ ਫੁੱਲ ਕਦੋਂ ਫਲ ਬਣ ਗਿਆ ਰੁੱਖ ਨੂੰ ਪਤਾ ਹੈ ਜੀ? ਰੁੱਖ ਨੂੰ ਕੋਈ ਪਤਾ ਨਹੀਂ, ਪਰ ਬਣ ਤੇ ਜਾਂਦਾ ਹੈ ਨਾ। ਉਸ ਕੁਦਰਤੀ ਤੌਰ ਤੇ ਫੁੱਲ ਆਪਣੇ ਆਪ ਫਲ ਬਣ ਜਾਂਦਾ ਹੈ। ਰਾਤ ਨੂੰ ਗੁਰੂ ਸਾਹਿਬ ਕਹਿੰਦਾ ਸੌਣ ਲੱਗਿਆ ਜਦੋਂ ਤੂੰ ਸ਼ਬਦ ਪੜ੍ਹਨਾ ਬਾਣੀ ਪੜ੍ਹਨਾ ਇਹ ਸੱਚ ਵਿੱਚ ਫੁੱਲ ਤਿਆਰ ਹੋ ਗਿਆ ਤੇ ਜਦੋਂ ਰਾਤ ਨੂੰ

ਕਿਵੇਂ ਦੀ ਸਾਖੀ? ਗੁਰੂ ਅਮਰਦਾਸ ਜੀ ਦੀ ਸਾਖੀ, ਧਰੂ ਦੀ ਸਾਖੀ, ਪ੍ਰਹਿਲਾਦ ਦੀ ਸਾਖੀ, ਭਾਈ ਦਇਆ ਸਿੰਘ ਜੀ ਦਾ ਚਲਾਣਾ, ਮਾਤਾ ਜੀਤੋ ਜੀ ਦਾ, ਇਹੀ ਪੜ੍ਹਨੇ ਜੀ ਆਪਾਂ ਸਾਰੇ ਆਪ ਸੰਗੀ ਬੈਠੇ ਹੋ, ਇਹੀ ਨੇ। ਅਤੇ ਆਪ ਅੱਜ 49 ਸਾਲ ਹੋ ਚੁੱਕੇ ਨੇ, ਆਪਾਂ 59ਵੀਂ ਬਰਸੀ ਮਨਾ ਰਹੇ ਹਾਂ, ਅਗਲੇ ਸਾਲ 50 ਸਾਲ ਹੋ ਜਾਣੇ ਨੇ। ਪਰ ਸੱਚੀ ਦੱਸੋ, ਮੈਂ ਬਟਨ ਨਹੀਂ, ਕਿਸੇ ਦਾ ਮਨ ਕਹਿੰਦਾ ਹੈ ਕਿ ਇਹ ਕੀਰਤਨ ਜਿਹੜਾ ਕੱਲ੍ਹ ਸੁਣਿਆ ਸੀ ਅੱਜ ਆਨੰਦ ਨਹੀਂ ਆਉਂਦਾ ਪਿਆ? ਨਹੀਂ ਪਿਆਰਿਓ, ਅੰਦਰ ਟਿਕਿਆ ਹੋਵੇ ਬੰਦਗੀ ਕਰਨ ਵਾਲੇ ਦਾ ਬੋਲ ਕਦੀ ਝੂਠਾ ਨਹੀਂ ਪੈ ਸਕਦਾ, ਉਹ ਰਸ ਭਰਪੂਰ ਹੀ ਰਹਿੰਦਾ ਹੈ। ਮੈਂ ਇੱਕ ਵਾਰ ਕੱਲ੍ਹ ਵੀ ਸ਼ਾਇਦ ਇੱਕ ਜਗ੍ਹਾ ਬੇਨਤੀ ਕਰਕੇ ਆਇਆ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਰਹਾਂਗਾ ਉਹੀ ਜੋ ਭਾਈ ਸਾਹਿਬ ਪੜ੍ਹ ਕੇ ਗਿਆ, ਕਹਾਂ ਵਿਸਾਸਾ ਇਸ ਭਾਂਡੇ ਕਾ। ਰਾਤ ਮੈਂ ਇੱਕ ਬੇਨਤੀ ਕੀਤੀ ਇੱਕ ਜਗ੍ਹਾ ਸਾਹਿਬ ਕੱਲ੍ਹ ਕੇ ਪਰਸੋਂ, ਦੇਖੋ ਪਾਣੀ ਹੈ, ਹਾਂਜੀ ਆਪਾਂ ਟੈਂਕੀਆਂ ਬਣਾਈਆਂ ਨੇ ਇੱਥੇ ਨਾ, ਪਾਣੀ ਹੈ ਅਤੇ ਖੂਹ ਪੱਟ ਕੇ ਵੀ ਪਾਣੀ ਕੱਢਦੇ ਹਾਂ, ਦੋਵੇਂ ਪਾਣੀ ਨੇ ਨਾ, ਟੈਂਕੀ ਵਿੱਚ ਵੀ ਪਾਣੀ ਹੈ ਅਤੇ ਖੂਹ ਵਿੱਚ ਵੀ ਪਾਣੀ, ਪਰ ਫਰਕ ਹੈ ਦੋਨਾਂ 'ਚ, ਟੈਂਕੀ ਦਾ ਪਾਣੀ ਅਨੁਭਵ ਨਹੀਂ ਹੈਗਾ, ਉਹ ਬਿਲਡ ਕੀਤੀ, ਉਹ ਬਣਾਈ ਗਈ ਹੈ। ਇੱਕ ਤਾਂ ਟੈਂਕੀ ਦਾ ਪਾਣੀ ਪ੍ਰੈਸ਼ਰ ਨਾਲ ਜ਼ੋਰ ਨਾਲ ਉੱਤੇ ਗਿਆ, ਜ਼ੋਰ ਨਾਲ ਪ੍ਰੈਸ਼ਰ ਨਾਲ ਪਾਣੀ ਉੱਤੇ ਜਾਂਦਾ ਹੈ, ਅਤੇ ਟੈਂਕੀ ਦਾ ਪਾਣੀ ਆਪਣਾ ਨਹੀਂ, ਉਹਨੇ ਉਧਾਰਾ ਲਿਆ ਹੈ, ਪਾਣੀ ਵੀ ਉਧਾਰਾ ਹੈ ਵੀ ਉੱਚੀ ਅਤੇ ਜਾਂਦਾ ਵੀ ਪ੍ਰੈਸ਼ਰ ਨਾਲ ਜ਼ੋਰ ਲਾ ਕੇ, ਪਰ ਇੱਕ ਹੈ ਤਾਂ ਜੜ ਜੀ ਨਾ, ਪਰ ਹੰਕਾਰ ਵਿੱਚ ਉੱਚੀ ਸਭ ਤੋਂ, ਹੈ ਵੀ ਉੱਚੀ ਪਰ ਖੂਹ ਕਦੀ ਕੋਠਿਆਂ ਉੱਤੇ ਦੇਖੇ ਆ? ਖੂਹ ਕਦੀ ਟੈਂਕੀਆਂ ਦੀ ਤਰ੍ਹਾਂ ਹੋਏ ਨੇ ਜੀ? ਖੂਹ ਜਦੋਂ ਵੀ ਪੱਟਿਆ ਜਾਂਦਾ, ਜ਼ਮੀਨ ਪੱਟਨੇ ਆ, ਜ਼ਮੀਨ ਪੱਟ ਕੇ ਜ਼ਮੀਨ ਤੋਂ ਕਈ ਕਈ ਫੁੱਟ ਨੀਵਾਂ ਖੂਹ ਹੈ ਪਾਣੀ ਉਹਦੇ 'ਚ, ਪਰ ਟੈਂਕੀ ਦਾ ਪਾਣੀ ਇੱਕ ਟੂਟੀ ਰਾਤ ਖੁੱਲ੍ਹੀ ਰਹਿ ਗਈ, ਸਵੇਰ ਤੱਕ ਟੈਂਕੀ ਸਾਫ਼। ਪਰ ਗੁਰਮੁਖੋ ਖੂਹ ਅਸੀਂ ਸ਼ਾਮ ਨੂੰ ਪਾਣੀ ਕੱਢ ਕੇ ਲੈ ਗਏ, ਘੜੇ ਭਰ ਕੇ, 100 ਘੜੇ ਭਰ ਲਓ, 50 ਭਰ ਲਓ, ਸਵੇਰੇ ਕਲੀ ਖੂਹ ਖਾਲੀ ਹੋਵੇਗਾ? ਰਾਤ ਨੂੰ ਕੱਢ ਕੇ ਲੈ ਗਏ, ਸਵੇਰੇ ਖੂਹ ਫਿਰ ਪਾਣੀ ਪੈਦਾ ਕਰੀ ਬੈਠਾ। ਬਈ ਯਾਦ ਰੱਖਿਓ, ਕਥਿਤ ਗਿਆਨ ਪ੍ਰੈਸ਼ਰ ਨਾਲ ਕੀਤਾ ਹੋਇਆ ਨੌਲੇਜ, ਜਿਹਨੂੰ ਨੌਲੇਜ ਕਹਿੰਦੇ ਆਪਾਂ, ਗਿਆਨ ਕਹਿੰਦੇ ਹਾਂ, ਇਹ ਟੈਂਕੀ ਦੀ ਤਰ੍ਹਾਂ ਹੈ, ਇਹ ਉਧਾਰਾਂ ਹੈ, ਹੈ ਪਾਣੀ ਉਹਦੇ ਪੀਣ ਨਾਲ ਵੀ ਸੁੱਖ ਮਿਲਦਾ, ਮੈਲ ਵੀ ਲਾਂਦਾ ਟੈਂਕੀ ਦਾ ਪਾਣੀ, ਪਰ ਆਪਣਾ ਨਹੀਂ, ਉਧਾਰਾਂ ਹੈ, ਖਾਲੀ ਖੋਣ ਦੀ ਸੰਭਾਵਨਾ ਹੈ। ਪਰ ਖੂਹ ਜਿਹੜਾ ਉਹ ਖਾਲੀ ਨਹੀਂ ਹੋਣਾ, ਜਿੰਨਾ ਕੱਢਾਂਗੇ ਓਨਾ ਨਿਰਮਲ ਹੋਰ ਨਿਕਲਦਾ। ਮਹਾਂਪੁਰਖ ਤਾਂ ਗੁਰਮੁਖੋ ਖੂਹ ਦੀ ਤਰ੍ਹਾਂ ਹੁੰਦਾ, ਕਿਉਂਕਿ ਖੂਹ ਸੋਮੇ ਨਾਲ ਜੁੜਿਆ ਹੈ, ਜਿਹੜੇ ਸੋਮੇ ਨਾਲ ਜੁੜੇ ਜਾਣ ਉਹਨਾਂ ਦੇ ਪਾਣੀ ਕਦੀ ਬਾਸੀ ਨਹੀਂ ਹੁੰਦੇ, ਬਦਬੋ ਨਹੀਂ ਮਾਰਦੇ। ਸੱਚ ਇਹ ਜਿਹੜੀ ਅੰਦਰੋਂ ਸੁਰਤ ਸ਼ਬਦ ਕਰਕੇ ਮਿਲਾਪ ਹੋ ਚੁੱਕਾ, ਸਦੀਆਂ ਬੀਤਣ ਤੋਂ ਬਾਅਦ ਉਹਨਾਂ ਦਾ ਬਚਨ ਕਦੀ ਬਾਸੀ ਨਹੀਂ ਹੁੰਦਾ, ਉਹ ਓਨਾ ਹੀ ਰਸ ਰੱਖਦਾ ਹੈ। ਮੈਂ ਆਪ ਨੂੰ ਫਿਰ ਅਰਜ਼ ਕਰਨ ਲੱਗਾ ਕਿ ਪਹਿਲਾ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ। ਜਦੋਂ ਰਾਤ ਦਾ ਪਹਿਲਾ ਪੈਰ ਸੀ, ਬੰਦਗੀ ਕੀਤੀ, ਉਹ ਫੁੱਲ ਤਿਆਰ ਹੋ ਗਏ, ਸੁੱਤਿਆਂ ਹੋਇਆ ਨਾਮ ਚੱਲਦਾ ਰਿਹਾ, ਅਤੇ ਅੰਮ੍ਰਿਤ ਵੇਲੇ ਉੱਠੇ, ਫਲ ਪੀ ਪੱਛਾ ਰਾਤ, ਪਿੱਛਲ ਰਾਤ ਉਹ ਫਲ ਬਣ ਗਿਆ। ਅਤੇ ਮਹਾਰਾਜ ਕਹਿੰਦੇ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਦੇ ਨੇ ਇਹ ਦਾਤ ਉਹਨਾਂ ਨੂੰ ਮਿਲੇਗੀ। ਪਰ ਸਤਿਗੁਰੂ ਬੜੀ ਕਿਰਪਾ ਕੀਤੀ, ਕਿਤੇ ਇਹ ਸੌਣਾ ਅਤੇ ਜਾਗਣਾ, ਪਹਿਲਾ ਪੈਰ ਅਤੇ ਪਿੱਛਲ ਪੈਰ, ਕਿਤੇ ਇਹਨੂੰ ਖੌਮੇ ਦਾ ਕੀੜਾ ਨਾ ਲੱਗ ਜਾਏ। ਫਿਰ ਧਿਆਨ ਨਾਲ ਸੁਣਿਓ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਬਾਬਾ ਫਰੀਦ ਸਾਹਿਬ ਨੇ ਇੱਥੇ ਇੰਨਾ ਡੂੰਘਾ ਸ਼ਬਦ ਪਾ ਦਿੱਤਾ ਦਾਤ, ਦਾਤਾਂ ਕਮਾਈਆਂ ਨਾਲ ਨਹੀਂ ਮਿਲਦੀਆਂ ਹੁੰਦੀਆਂ, ਦਾਤਾਂ ਬਖਸ਼ਾਂ ਹੁੰਦੀਆਂ ਨੇ, ਬਖਸ਼ਿਸ਼। ਜੇ ਗੁਰਮੁਖੋ ਮੇਰੀ ਫਿਰ ਬੇਨਤੀ ਹੈ ਕਿ ਜੀ ਕਮਾਈਆਂ ਕਰਕੇ ਬਖਸ਼ਾਂ ਲਈਆਂ, ਜਿਹੜੀ ਚੀਜ਼ ਕਮਾਈ ਨਾਲ ਮਿਲ ਜਾਓ ਕਦੀ ਦਾਤ ਹੁੰਦੀ ਹੈ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਬਖਸ਼ਿਸ਼ ਵਿੱਚ ਕਮਾਈ ਨਹੀਂ ਵੇਖੀ ਜਾਂਦੀ, ਬਖਸ਼ਿਸ਼ ਵਿੱਚ ਗੁਣ ਔਗਣ ਨਹੀਂ ਦੇਖਿਆ ਜਾਂਦਾ, ਬਖਸ਼ਿਸ਼ ਤਾਂ ਸੁਧਾ ਬਖਸ਼ਿਸ਼ ਕਰਨ ਵਾਲੇ ਦਾ ਆਪਾਂ ਹੈ। ਹੋ ਸਕਦਾ ਇੱਕ ਬੰਦਾ ਜਾਗਦਾ ਰਹੇ, ਉਹ ਖਾਲੀ ਰਹਿ ਜਾਏ, ਜਦੋਂ ਦਾਤ ਦੇਣ 'ਤੇ ਆਵੇ ਉਹ ਸੁੱਤਿਆਂ ਨੂੰ ਉਠਾ ਕੇ ਦਾਤ ਦੇ ਦਿੰਦਾ। ਇਸੇ ਕਰਕੇ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ ਹੈ ਕਿ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਦੇ ਨੇ ਉਹ ਦਾਤ ਲੈਣਗੇ, ਬਾਬਾ ਜੀ ਨੇ ਕਿਹਾ, ਫਰੀਦ ਸਾਹਿਬ ਨੇ। ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ
ਉਹਨਾਂ ਨੇ ਆਪਣਾ ਸਲੋਕ ਨਾਲ ਹੀ ਉਚਾਰ ਦਿੱਤਾ।

ਕਹਿਣ ਲੱਗੇ ਮਰਦਾਨਿਆ ਹੈ ਦਾਤ, ਪਹਿਲਾ ਪੈਰ ਤੇ ਪਿਛਲ ਪੈਰ ਇੱਕ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ। ਪਰ ਨਹੀਂ ਭਾਈ ਜੀ, ਦਾਤੀ ਸਾਹਿਬ ਸੰਧੀਆਂ, ਇਹ ਦਾਤਾਂ ਮਾਲਕ ਦੀਆਂ ਨੇ, ਧੱਕੇ ਨਾਲ ਕੋਈ ਲੈ ਸਕਦਾ ਜੀ? ਅੱਜ ਮੈਂ ਸੰਤ ਮਹਾਰਾਜ ਜੀ ਦਾ ਜੀਵਨ ਮੇਰਾ ਹੁੰਦਾ ਵੀ ਜਦੋਂ ਇਹਨਾਂ ਦਿਨਾਂ 'ਚ ਕਿਤੇ ਵੀ ਹੋਵਾਂ ਮੈਂ ਪੜ੍ਹਦਾ ਹਾਂ ਨੌ ਰਤਨ। ਖਾਸ ਕਰਕੇ ਤਾਂ ਮੈਂ ਜਿਹੜੇ ਲਾਈਵ ਵੀ ਸੁਣ ਰਹੇ ਆ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਪੜ੍ਹਨ ਦੀ ਜਿਗਿਆਸਾ ਰੱਖਦੇ ਆ, ਇਹ ਭਾਈ ਮੇਹਰ ਸਿੰਘ ਜੀ ਦਾ ਲਿਖਿਆ ਨੌ ਰਤਨ, ਉਹ ਜ਼ਰੂਰ ਪੜ੍ਹਿਓ ਪਲੀਜ਼। ਅਤੇ ਮੇਰਾ ਖਿਆਲ ਜੇ ਇੱਕ ਵਾਰੀ ਪੜ੍ਹ ਕੇ ਆਪਾਂ ਛੱਡਣਾ ਨਹੀਂ, 6 ਮਹੀਨੇ ਬਾਅਦ ਝਾਤੀ ਮਾਰ ਲੈਣੀ ਚਾਹੀਦੀ ਹੈ, ਕਿਉਂਕਿ ਗ੍ਰੰਥ ਵੀ ਸਤ ਸੰਗਤ ਦਾ ਕੰਮ ਕਰਦੇ ਆ। ਚੰਗੀਆਂ ਜਿਹੜੀਆਂ ਕਿਤਾਬਾਂ ਨੇ, ਚੰਗੇ ਗ੍ਰੰਥ ਨੇ, ਚੰਗਾ ਸਾਹਿਤ ਹੈ, ਉਹ ਇਹ ਬੜੀ ਵੱਡਾ ਕੰਮ ਕਰਦੇ ਨੇ। ਉਹਦੇ ਵਿੱਚ ਇੱਕ ਸਾਖੀ ਉਹਨਾਂ ਦਿੱਤੀ ਹੈ, ਕਿਉਂਕਿ ਆਪ ਸਾਰੇ ਜਾਣਦੇ ਹੋ, ਬਾਬਾ ਅਤਰ ਸਿੰਘ ਜੀ ਮਹਾਰਾਜ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਅਸਥਾਨ 'ਤੇ ਗਏ ਸੰਤ ਮਹਾਰਾਜ ਜੀ ਨਾਲ। ਉਹਨਾਂ ਨੇ ਜੋ ਅਤੇ ਲਿਖਦੇ ਨੇ ਉੱਥੇ ਕਿ 2 ਖਫਣੀਆਂ ਮੰਗਾਈਆਂ, ਆਪ ਸਭ ਨੂੰ ਪਤਾ ਸਥਾਨ 'ਤੇ ਰਹਿਣ ਵਾਲੇ ਖਫਣੀ ਜਿਹਨੂੰ ਕਹਿੰਦੇ, 2 ਮੰਗਾਈਆਂ ਉੱਥੇ ਉਸ ਅਸਥਾਨ 'ਤੇ, ਬਾਬਾ ਕਰਮ ਸਿੰਘ ਜੀ ਦੇ ਅਸਥਾਨ 'ਤੇ। ਉਹ ਅੱਜ ਵੀ ਹੈ ਜੀ, ਤੁਸੀਂ ਸ਼ਾਇਦ ਇਹ ਨੈੱਟ 'ਤੇ ਦੇਖਿਆ ਹੋਣਾ, ਇਹ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ, ਉਹ ਵਾਹਿਗੁਰੂ ਬਾਬਾ ਕਰਮ ਸਿੰਘ ਜੀ ਦਾ ਜਿਹੜਾ ਉਹ ਅਸਥਾਨ ਹੈ, ਉਹ ਥੱਲੇ ਬੌਲੀ ਬਣੀ ਹੋਈ ਹੈ। ਉਸ ਬੌਲੀ ਦੇ ਨੇੜੇ ਜਿਵੇਂ ਭੋਰਾ ਟਾਈਪ ਬਣਿਆ ਹੋਇਆ ਜੀ, ਉੱਥੇ ਬਹਿ ਕੇ ਉਹ ਬੰਦਗੀ ਕਰਦੇ ਸੀ। ਮੈਂ ਪਾਕਿਸਤਾਨ ਗਿਆ ਪਰ ਮੈਨੂੰ ਜਾਣ ਨਹੀਂ ਦਿੱਤਾ, ਪਰ ਮੇਰੀ ਇੱਛਾ ਸੀ ਕਿ ਉੱਥੇ ਲੋਕਾਂ ਨੇ ਆਪਣੇ ਘਰ ਬਣਾਏ ਹੋਏ ਨੇ, ਮੇਰੀ ਇੱਛਾ ਸੀ। ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ, ਮੈਂ ਬਾਬਾ ਬਲਜਿੰਦਰ ਸਿੰਘ ਜੀ ਨੂੰ ਵੀ ਕਿਹਾ ਵੀ ਉੱਥੋਂ ਦੇ ਸਿੱਖਾਂ ਨੂੰ ਵੀ ਬੇਨਤੀ ਕੀਤੀ ਵੀ ਉਹ ਬਹੁਤ ਵੱਡਾ ਅਸਥਾਨ ਹੈ ਹੋਤੀ ਮਰਦਾਨ ਦਾ, ਦਰਿਆ ਭਾਵੇਂ ਦੂਰ ਜਾ ਚੁੱਕਾ ਹੈ। ਉਹ ਅਸਥਾਨ ਉਸੇ ਤਰ੍ਹਾਂ ਜੀ, ਉੱਥੇ ਉਸੇ ਤਰ੍ਹਾਂ ਗੁਰਮੁਖੀ ਦੀ ਇਬਾਰਤ ਲਿਖੀ ਹੋਈ। ਸੰਤ ਮਹਾਰਾਜ ਜੀ ਨੂੰ ਉੱਥੇ ਲੈ ਗਏ ਬਾਬਾ ਅਤਰ ਸਿੰਘ ਜੀ, ਰੇਰੂ ਸਾਹਿਬ ਤੁਸੀਂ ਸਾਰੇ ਜਾਣਦੇ ਹੋ। ਉੱਥੇ 2 ਖਫਣੀਆਂ ਮੰਗਾਈਆਂ, ਉੱਥੇ ਫਿਰ 1 ਖਫਣੀ ਸੰਤ ਮਹਾਰਾਜ ਜੀ ਨੂੰ ਪਹਿਨਾਈ ਗਈ, ਸਾਹਮਣੇ ਖੜੇ ਕਰਕੇ ਜਿਹੜੀ ਉਹਨਾਂ ਨੇ ਬੇਨਤੀ ਕੀਤੀ, ਬੜੇ ਪਿਆਰੇ ਸ਼ਬਦ ਨੇ। ਕਹਿਣ ਲੱਗੇ ਬਾਬਾ ਕਰਮ ਸਿੰਘ ਜੀ, ਆਪ ਜੀ ਦੇ ਸਮ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਧੂ ਬਣ ਲੱਗਾ ਹੈ, ਕਿਰਪਾ ਕਰਿਓ, ਉਹ ਗੁਣ ਬਖਸ਼ਿਓ, ਇਹਨਾਂ ਦੇ ਗੁਣਾਂ ਨਾਲ, ਇਹਨਾਂ ਦੇ ਜੀਵਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਬਾਬਾ ਕਰਮ ਸਿੰਘ ਜੀ ਦਾ ਜੀਵਨ ਕੈਸਾ ਸੀ। ਉਹ ਗੁਣ ਨਿਧ ਬਖਸ਼ਿਓ, ਨਾਮ ਦੇ ਖਜ਼ਾਨੇ ਬਖਸ਼ਿਓ, ਅਸੀਸਾਂ ਦੇ ਕੇ ਕਹਿਣ ਲੱਗੇ ਲੈ ਭਾਈ ਸਿੱਖਾ, ਅਸੀਂ ਅਰਦਾਸ ਕਰ ਦਿੱਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਬੌੜੀ ਮਕਰਨ। 3 ਬਚਨ ਜਿਹੜੇ ਉਹਨਾਂ ਕਹੇ, ਸੱਚੀ ਲਓ ਆਹ ਸਾਧੂ ਦੇ 3 ਬਚਨ ਜਿਹੜੇ ਕਹੇ ਗਏ। ਪਹਿਲਾ ਬਚਨ ਸੀ, ਉਹ ਬਕਾਇਦਾ ਉਹਨੇ ਨੰਬਰ ਪਾਏ ਨੇ, ਪਹਿਲਾ ਬਚਨ ਸੀ ਆਤਮ ਅਭਿਆਸ ਦ੍ਰਿੜ ਰੱਖਣਾ ਹੈ। ਫਿਰ ਅੱਜ ਸੁਣਿਓ, ਆਤਮ ਅਭਿਆਸ ਦ੍ਰਿੜ ਰੱਖਣਾ ਹੈ, ਜਿਹਨੂੰ ਆਪਾਂ ਕਹਿੰਦੇ ਨਾਮ ਜਪਣਾ, ਆਤਮ ਅਭਿਆਸ, ਇਹਦੇ 'ਚ ਕੋਈ ਛੁੱਟੀ ਨਹੀਂ, ਇਹ ਦ੍ਰਿੜ ਰੱਖਣਾ ਹੈ। ਅਤੇ ਮੈਂ ਕਈ ਵਾਰੀ ਸੋਚਣਾ, ਜਿਹੜਾ ਸੰਤ ਮਹਾਰਾਜ ਜੀ ਨੂੰ ਇਹ ਬਚਨ ਕਿਹਾ ਗਿਆ, ਜਿਸ ਦਿਨ ਮਹਾਰਾਜ ਜੀ ਨੇ ਆਪਣਾ ਚੋਲਾ ਤਿਆਗਿਆ ਪਿਆਰਿਓ, ਉਸ ਦਿਨ ਵੀ ਉਹ ਬਾਬਾ ਕਰਮ ਸਿੰਘ ਦੇ ਸਥਾਨ 'ਤੇ ਕੀਤਾ ਹੋਇਆ ਬਚਨ ਉਹ ਮੁਕੰਮਲ ਕੀਤਾ, ਉਸ ਦਿਨ ਵੀ ਸੰਤ ਮਹਾਰਾਜ ਆਤਮ ਅਭਿਆਸ ਵਿੱਚ ਹੀ ਹਨ। ਜਿਸ ਦਿਨ ਅੰਮ੍ਰਿਤ ਵੇਲੇ ਵੁਲਵਰਹੈਂਪਟਨ ਆਪਣਾ ਚੋਲਾ ਤਿਆਗਦੇ, ਪਹਿਲਾ ਬਚਨ ਆਤਮ ਅਭਿਆਸ ਦ੍ਰਿੜ ਰੱਖਣਾ, ਕੋਈ ਗੈਰ ਹਾਜ਼ਰੀ ਨਹੀਂ, ਕੋਈ ਛੁੱਟੀ ਨਹੀਂ। ਦੂਜੀ ਗੱਲ, ਸਵੈ ਮਾਨ ਨੂੰ ਕਦੀ ਝੁਕਣ ਨਹੀਂ ਦੇਣਾ, ਸਵੈ ਮਾਨ ਨੂੰ ਝੁਕਣ ਨਹੀਂ ਦੇਣਾ। ਆਹ ਸ਼ਬਦ ਕਿੱਡੇ ਕਮਾਲ ਦੇ ਨੇ ਕਿ ਪਰਉਪਕਾਰ ਦੀ ਖਾਤਰ ਵੀ ਕਿਸੇ ਕੋਲੋਂ ਕੁਝ ਮੰਗਣਾ ਨਹੀਂ, ਕਿਸੇ ਕੋਲ ਮੰਗਣਾ ਨਹੀਂ, ਕਿਉਂਕਿ ਕਿਸੇ ਦੀ ਖਾਤਰ ਮੰਗਿਆ ਵੀ ਅੰਦਰ ਨੀਵਾਂ ਪੈ ਜਾਂਦਾ ਹੈ। ਨਾਲ ਬਚਨ ਕਿਹਾ, ਤੁਹਾਨੂੰ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਪਏਗੀ, ਤੁਹਾਡੇ ਸਾਹਮਣੇ ਵੱਡੇ ਆ ਕੇ ਝੁਕਿਆ ਕਰਨਗੇ। ਹੁਣ ਇਹਨੂੰ ਖੌਮੇ ਨਾਲ ਜੋੜ ਕੇ ਨਖੀ ਕਿ ਕਿਸ ਪਰਉਪਕਾਰ ਦੀ ਖਾਤਰ। ਤੁਸੀਂ ਦੇਖੋ ਸੰਤ ਮਹਾਰਾਜ ਦੇ ਨੇੜੇ ਤੋਂ ਸਾਰੇ ਗੁਰਮੁਖ ਬੈਠੇ ਉੱਤੇ, ਜਿਹਨਾਂ ਸੰਗਤ ਕੀਤੀ। ਕਦੀ ਕੀਰਤਨ ਵਿੱਚ ਮੈਂ ਭਾਈ ਬਚਿੱਤਰ ਸਿੰਘ ਜੀ ਨੂੰ ਮਿਲਿਆ, ਇੰਗਲੈਂਡ ਸਨ ਜੀ ਬਜ਼ੁਰਗ, ਉਹ ਪ੍ਰਧਾਨ ਸਨ ਉਦੋਂ ਸੰਤ ਮਹਾਰਾਜ ਜਦੋਂ ਕੀਰਤਨ ਕਰਨ ਗਏ, ਅਤੇ ਉਹ ਪ੍ਰਸ਼ਾਦ ਵਰਤਾਨ ਮੈਂ ਪੜ੍ਹਿਆ ਸੀ ਜ਼ਰੂਰ ਵੀ ਮਹਾਰਾਜ ਜਦੋਂ ਇੱਥੇ ਕੀਰਤਨ ਕਰਨ ਆਏ, ਉੱਥੇ ਗਿਣਤੀ ਵੀ ਦੱਸੀ, ਇੰਨੇ ਪੌਂਡ ਇਕੱਠੇ ਹੋਏ ਜੀ।
उस वक्त तो प्रधान सन सरदार विचित्र सिंह। तो मैं उन्होंने पूछ लिया जी ये तुसी जो संत महाराज आए तो मैं साखी पढ़ी है भी इन्ने हजारा पाउंड होए तो तुसी कट्ठे करके संत महाराज जी को ले गए तो तुसी जाके क्या सी भी ये पाउंड जेड़े ने यह सेवा तुसी ले जाओ जी करमसर। कहिंदा जी उहदी अखां भरी कहिंदा क्या जरूर सी। मैं क्या फिर उन्हां की क्या कहिंदा उन्होंने वचन किया सी असी ये ले नहीं आए इत्थे लंगर भी चलाओ। कहिंदे असी क्या जी उत्थे ले जाओ। उन्होंने हस के कहा सी उत्थे भी गुरु नानक साहब दी बरकत ने इत्थे भी गुरु नानक साहब दी बरकत ने। प्यारियो याद रखियो ये पहली वचन आत्म अभ्यास दृढ़ रखना है जिहड़ा संत महाराज जी दे नाम नाल जुड़िया है चाहे साधु है कोई संगी है चाहे सेवादार है। एक गल आपां सारे पल्ले बंद क्योंकि तुसी बहुत बंदगी वाले बैठे हो पांच मिनट दस मिनट संत महाराज तां कहिंदे ने पांच पांच मिनट ही बह जाओ जी किन्नी खोल लेंदे आ पांच मिनट ही बह जाओ। जिहड़ा महापुरखां दा संगी है वह नेम बना लै कि अमृत वेले उठदिया सार वह दातन कुरला करके कहिंदे आ दातन कुरला करके मुंह धो के अभ्यास च बह जाओ। जिहड़ा भी महापुरख दा महापुरखां दा सत्कार करदा गुरमुखो कली फोटो नहीं कली तस्वीर नहीं संत महापुरख दा सत्कार इहदे विच जो वचन कीता उहनूं जिंदगी च मान लईए। संतो सागर पार उतरिए जे को बचन कमावे संतन का सो गुर प्रसादी तरी है। जरा बचन कमाएगा प्यारे बचन ही तो गुरु है सतगुरु बचन बचन है सतगुरु पादर मुक्त जनावे गो। जरा बचन मान लिया अगली गल बचन कला साडे कथा वाला नहीं भी आ कर लो नहीं कमाई वाला जदों बचन देंदा है उदो बचन विच अपनी कमाई दे देंदा है। संत बाबा संगत सिंह जी कमालिए वाले होए ने शायद ना सुनिया होना जी आप जी ने कमालिया जिहड़ा है पाकिस्तान से पटियाले सन उन्होंने बेटे संत बाबा करतार सिंह कमालिए वाले सन। मैं बाबा जी ने बेनती की बाबा बलजिंदर सिंह जी उन्होंने क्योंकि बड़ी वड्डी सेवा इहनू बटरिंग ना समझो मेरा स्थान नाल जे प्यार मैं आउना घाटा भावे कोई जरूरी नहीं हुंदा तुसीं शरीरक तौर पर आओ सुरत की हाजरी तो कितने बैठिया भी लग जाती है। मैं बेनती की भी तुसीं एक काम करो जिन्हें संत महाराज जी के बचन ने उन्हां विचों कोई संखेप जाए इस ढंग के कट्ठे कर लो जिहड़े जिग्यासु दे वह बाबा संगत सिंह कमालिए वालियां दे बचन ने उहदे च लिखिया है कि साधु जदों बचन दिंदा है चेते रखियो उस बचन नाल अपना आपा दे दिंदा है जिहड़ा उस बचन नूं जिथे भी कमान लग पे उत्थे बख्शिश हो जांदी है। गल तां बचन कमान दी है। मैं आप नूं फिर बेनती कर लगा कि दात उहदी बख्शिश है। महाराज जी ने कहा कि दाती साहिब संदियां इह दातां साहिब दियां ने क्या चल है तिस नाल एक जगांदे ना लैण एक सुत्यां दे उठाल। मैं फिर अर्ज करांगा तीन बचन कहे सन बाबा अतर सिंह जी ने एक नाम अभ्यास दृढ़ रखना है दूजी गल किसी कोलों मंगना कुछ नहीं तीजा बचन क्या सी कि वाहगुरु तो बिना किसी की मुथाजी नहीं करनी। जिन्हों आप कह रहे हो पढ़ने बेपरवाह सदा रंग हर कह जिन्हों आप पढ़ने रंग हसा है रंग रोवे चौबी कर जाहे परवाह नाही किसी केरी बाज सच्चे ना कह लगे परमात्मा तो बिना रब तो बिना वाहगुरु तो बिना किसी की परवाह नहीं करनी। मैं फिर इस विषय नूं क्योंकि सुबह फिर मैं आवांगा जाना मैं बार सी पर मेरी की इच्छा सी मैं महाराज जी दे हाजरी भर सकां। भाई साहब ने पढ़िया कां विसासा इस भांडे का कोई भरोसा नहीं भांडे ने टुटे दोबारा बांधे खुंदे। इस करके गुरबाणी चा जिहड़ा सदा शरीर है इनू बड़े नां दिते आ ये सतगुरां ते भी क्या कायों देवा कायों देवल कायों जंगम जाती ये काया तां मंदर है देवा लिया है। सतगुरां ने कहा हरिमंदर इहो शरीर है ज्ञान रतन प्रगट होए शरीर तो हरिमंदर है पर दूजे पासे ये भी क्या कि कबीर माटी के हम पुत्रे मानस राख्यो नाओ दिवस चार के पौने बड़ बड़ रूं बैठाओ माटी को पुत्रा कैसे नच दिखे। हुण जिहड़ा भाई साहब शब्द पढ़ के गए कहां विसासा इस भांडे का ये भांडा मिट्टी का है ये कच्चा है ये बाकी जिहड़े भांडे ने सोने का भांडा कदी टुट जाए बाहर सटने जी पित्तल दे भांडे लोग सटदे आ मैटल का भांडा कोई भी टुटे उहनूं सांभ लैने आ उह दरबारा ढाल के बनाया जा सकदा है पर नहीं गुरमुखो आ मिट्टी का भांडा है
ਜਿੱਦਣ ਇਹ ਟੁੱਟ ਗਿਆ ਇਹਨੂੰ ਕਿਸੇ ਨਹੀਂ ਸਾਂਭਣਾ, ਕਿਉਂਕਿ ਮਿੱਟੀ ਦੇ ਟੁੱਟੇ ਹੋਏ ਭਾਂਡੇ ਨੇ ਦੁਬਾਰੇ ਕਿੱਥੇ ਬਣ ਜਾਣਾ। ਇਹ ਤਾਂ ਹੀ ਕਿਹਾ ਇਤਨਾ ਕੁ ਲੱਗ ਗਿਆ ਠਣਕਾ ਇਸ ਭਾਂਡੇ ਨੇ ਚਲੇ ਜਾਣਾ। ਮੈਂ ਆਰੰਭ 'ਚ ਕਿਹਾ ਮੈਨੂੰ ਤੁਹਾਨੂੰ ਸਭ ਨੂੰ ਪਤਾ ਹੈ ਦੁਨਿਆਵੀ ਤੌਰ 'ਤੇ ਮੈਂ ਕਹਾਂਗਾ ਮਹਾਂਪੁਰਖ ਲਈ ਨਹੀਂ, ਸਾਨੂੰ ਦੁਨਿਆਵੀ ਤੌਰ 'ਤੇ ਦੋ ਚੀਜ਼ਾਂ ਸਫ਼ਰ 'ਚ ਰੱਖਦੀਆਂ ਨੇ ਜੀ, ਜਿੰਨੇ ਅਸੀਂ ਬੈਠੇ ਹਾਂ ਇਕੱਲੇ ਇਹ ਨਹੀਂ ਪੂਰੀ ਮਾਨਵਤਾ, ਇੱਕ ਦਾਣਾ ਦੂਜੀ ਮੌਤ, ਇਹ ਦੋ ਚੀਜ਼ਾਂ ਸਾਨੂੰ ਸਫ਼ਰ 'ਚ ਰੱਖਦੀਆਂ ਨੇ। ਜਿੱਥੇ ਜਿੱਥੇ ਸਾਡੇ ਦਾਣੇ ਖਿਲ ਰਹੇ ਨੇ ਜੀ, ਦੇਸ਼ ਵਿਦੇਸ਼ ਵਿੱਚ ਕਿਤੇ ਵੀ ਸਾਡੇ ਦਾਣਿਆਂ ਨੇ ਸਾਨੂੰ ਖਿੱਚ ਕੇ ਲਿਜਾਣਾ, ਕਿਉਂਕਿ ਦਾਣਾ ਇੱਕ ਨਕੇਲ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਇੱਕ ਤਾਂ ਦਾਣੇ ਜਿੱਥੇ ਜਿੱਥੇ ਖਿਲ ਰਹੇ ਨੇ ਅਸੀਂ ਉੱਥੇ ਜਾਣਾ, ਦਾਣੇ ਚੁਣੇ ਨੇ, ਅਤੇ ਦੂਜੀ ਮੌਤ ਸਾਨੂੰ ਖਿੱਚ ਕੇ ਲਈ ਫਿਰਦੀ ਹੈ, ਜਿੱਥੇ ਸਾਡਾ ਅੰਤਲਾ ਸਮਾਂ ਹੋਣਾ ਅਖੀਰਲਾ ਪੜਾਅ ਸਾਡਾ ਉੱਥੇ ਹੋਣਾ। ਇੱਕ ਦਾਣਾ ਹੀ ਰਿਜ਼ਕ ਅਤੇ ਦੂਜੀ ਮੌਤ। ਅਤੇ ਸਤਿਗੁਰੂ ਕਹਿੰਦੇ ਆ ਇਹ ਤਾਂ ਭਾਈ ਮੈਂ ਤੁਸੀਂ ਲਿਖਾ ਕੇ ਆਏ ਹਾਂ, ਸੰਬਤ ਸਾਹਾ ਲਿਖਿਆ, ਸਾਲ ਵੀ ਲਿਖਿਆ, ਮਹੀਨਾ ਵੀ ਲਿਖਿਆ। ਕੱਲ੍ਹ ਇਹਦੇ ਅਰਥ ਕਰਾਂ, ਇੱਕ ਵਾਰ ਬਹੁਤ ਸਮਾਂ ਪਹਿਲੇ ਕੀਤੇ ਸਨ, ਉਦਾਹਰਨ ਵਿਆਹ ਦੀ ਦਿੱਤੀ ਹੈ। ਸੰਬਤ ਸਾਹਾ ਲਿਖਿਆ, ਸਾਲ ਲਿਖਿਆ, ਸਾਹੇ ਚਿੱਠੀ ਆ ਗਈ ਹੈ। ਜਿਵੇਂ ਬੀਬੀ ਦੇ ਕੇਸਾਂ ਵਿੱਚ ਤੇਲ ਪਾਉਂਦੀਆਂ ਨੇ ਬੀਬੀਆਂ, ਮਾਈਏ ਪਾਉਂਦੀਆਂ ਨੇ, ਕਹਿੰਦੇ ਨੇ ਭਾਈ ਸਿੱਖੋ ਮੌਤ ਦਾ ਸਮਾਂ ਲਿਖਿਆ, ਸੰਗਤ ਜੀ ਆਓ ਮੇਰੇ ਕੇਸਾਂ 'ਚ ਅਸੀਸਾਂ ਦਾ ਤੇਲ ਪਾਓ, ਮੈਨੂੰ ਅਸੀਸ ਦਿਓ, ਮੇਰੀ ਮਾਲਕ ਨਾਲ ਬਾਣ ਆਵੇ, ਅਤੇ ਜਿਹੜਾ ਸੁਨੇਹੇ ਭੇਜਦਾ ਉਹਨੂੰ ਉਲਾਮੇ ਨਹੀਂ ਦਈਦੇ, ਉਹਦੇ ਤੋਂ ਕੁਰਬਾਨ ਜਾਈਦਾ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ। ਪਹੁੰਚਾ ਮਤਲਬ ਪੋਚਾ, ਜਿਹਨੂੰ ਆਪ ਸਾਹਿਬ ਚਿੱਠੀ ਕਹਿੰਦੇ ਹੋ। ਮੈਂ ਇੱਕ ਵਾਰ ਕਿਹਾ ਸੀ ਇਹ ਸ਼ਬਦ ਇੱਥੇ ਪਹੁੰਚਾ ਨਹੀਂ ਹੈਗਾ, ਟਿੱਪੀ ਲੱਗੀ ਪਹੁੰਚਾ, ਇਹ ਬਾਹਰ ਦੀ ਬੋਲੀ ਹੈ, ਪੋਚਾ ਆਉਣਾ ਸਾਹਿਬ ਚਿੱਠੀ ਆਉਣੀ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ, ਜਿੰਨੇ ਸਰੀਰ ਨੇ ਸਾਰਿਆਂ ਘਰਾਂ 'ਚ ਚਿੱਠੀ ਤੇ ਉਦਣ ਆ ਗਈ ਜਿੱਦਣ ਮਾਂ ਦੀ ਕੁੱਖ 'ਚੋਂ ਬਾਹਰ ਆਏ ਸਨ। ਮੌਤ ਦੀ ਚਿੱਠੀ ਲੈ ਕੇ ਆਇਆ, ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਆ। ਸੱਦਣ ਵਾਲੇ ਨੂੰ ਨਾ ਸਿਮਰਨਾ ਚਾਹੀਦਾ, ਸਿਰਫ ਇੱਕ ਬਚਨ ਕਹਿ ਕੇ ਆਪਾਂ ਥੋੜ੍ਹਾ ਜਿਹਾ ਨਾਮ ਜਪਾਂਗੇ, ਜਿੰਨਾ ਸਮਾਂ ਮੈਨੂੰ ਦਿੱਤਾ ਬਸ ਪੰਜ ਚਾਰ ਮਿੰਟ ਰਹਿ ਗਿਆ ਜੀ। ਜਦੋਂ ਸੰਤ ਮਹਾਰਾਜ ਜੀ ਨੇ ਆਖਰੀ ਕੀਰਤਨ ਕੀਤਾ ਨਾ ਜੀ, ਵਾਜਾ ਆਪ ਬੰਦ ਕੀਤਾ, ਜੋ ਅਸੀਂ ਪੜ੍ਹਿਆ ਜੀ ਹਾਂਜੀ, ਆਪ ਬੰਦ ਕੀਤਾ। ਆਪ ਤਾਂ ਪਹਿਲਾਂ ਬੰਦ ਕਰਦੇ ਨਹੀਂ ਸਨ, ਨਾਲ ਅਨਾਊਂਸਮੈਂਟ ਹੁੰਦੀ ਸੀ ਕੱਲ੍ਹ ਨੂੰ ਆਰਾਮ ਕਰਾਂਗੇ, ਅੰਮ੍ਰਿਤ ਸੰਚਾਰ ਹੋਵੇਗਾ, ਅਗਲਾ ਦੀਵਾਨ ਹੋਵੇਗਾ। ਉਦਣ ਆਪਣੇ ਹੱਥੀਂ ਵਾਜਾ ਬੰਦ ਕਰ ਦਿੱਤਾ। ਆਖਰੀ ਕੀਰਤਨ ਹੈ, ਪਰ ਸੁਰਾਂ ਉਹ ਲਾਈਆਂ ਜਿਹੜੀਆਂ ਕਦੀ ਕਰਮਸਰ ਦੀ ਧਰਤੀ ਦੇ ਜਵਾਨੀ ਵੇਲੇ ਲਾਈਆਂ ਸਨ। ਅੰਦਰ ਚਲੇ ਗਏ, ਬਾਬਾ ਮਹਿੰਦਰ ਸਿੰਘ ਜੀ ਹੁਣੀ ਸੇਵਾ 'ਚ ਗਏ, ਉਹਨਾਂ ਨੇ ਇੱਕ ਗੱਲ ਕਹੀ, ਮਹਾਰਾਜ ਜੀ ਅੱਜ ਕੈਸੇ ਬੋਲ ਕੀਤੇ, ਕੈਸੇ ਬਚਨ ਕੀਤੇ। ਚਲੋ ਮੈਂ ਆਪਣੇ ਸ਼ਬਦਾਂ 'ਚ ਕਹਿ ਰਿਹਾ, ਜੋ ਲਿਖਿਆ ਬਿਲਕੁਲ ਉਹ ਨਹੀਂ, ਭਾਵ ਉਹ ਹੈ। ਅੱਜ ਕਿਹੜੇ ਬਚਨ ਕੀਤੇ, ਆਖਰੀ ਕੀਰਤਨ ਕਿਹਾ, ਅਗਲਾ ਪ੍ਰੋਗਰਾਮ ਨਹੀਂ ਦੱਸਿਆ। ਪੈਰਾਗ ਸਨ ਸੰਤ ਮਹਾਰਾਜ ਜੀ ਦੇ ਬੋਲ ਸੁਣਨ ਵਾਲੇ ਨੇ, ਕਹਿਣ ਲੱਗੇ ਭਾਈ ਜਥੇਦਾਰਾ ਕਿ ਬੰਦੇ ਦਾ ਸੁਭਾਅ ਹੈ, ਲੈਣ ਲੱਗਿਆਂ ਅੱਖਾਂ ਹੋਰ ਹੁੰਦੀਆਂ ਨੇ, ਵਾਪਸ ਕਰਨ ਵੇਲੇ ਅੱਖਾਂ ਹੋਰ ਹੁੰਦੀਆਂ ਨੇ, ਪਰ ਆਪਾਂ ਐਸਾ ਨਹੀਂ ਕਰਨਾ। ਜਿਸ ਅਕਾਲ ਪੁਰਖ ਨੇ ਜਿਵੇਂ ਦਿੱਤਾ ਹੈ ਉਸੇ ਤਰ੍ਹਾਂ ਉਹਦੇ ਉਹਨੂੰ ਵਾਪਸ ਕਰਨਾ ਹੈ, ਅਸੀਂ ਅੱਖਾਂ ਨਹੀਂ ਬਦਲਣੀਆਂ। ਮੇਰੇ ਕਹਿਣ ਤੋਂ ਮੁਰਾਦ ਕਿ ਬੰਦਗੀ ਕਰਨ ਵਾਲਾ, ਉਹ ਕਹਿੰਦਾ ਭਾਈ ਜਦੋਂ ਸੱਦੇ ਹਾਰੇ ਆ ਤਾਂ ਕੁਰਬਾਨ ਜਾਓ। ਸੱਦਾ ਅਫਸੋਸ ਨਹੀਂ ਕਿਹਾ, ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਐ, ਸੱਦਣ ਵਾਲੇ ਦਾ ਸਿਮਰਨ ਕਰੋ, ਨਾਨਕ ਸੇ ਦੇਹੇ ਅਵਨ। ਉਹ ਦਿਨ ਸਾਡੇ 'ਤੇ ਵੀ ਆਉਂਦਾ ਪਿਆ। ਸਾਧ ਸੰਗਤ ਜੀ, ਆਪ ਸੰਗਤ ਦਾ, ਬਾਬਾ ਬਲਜਿੰਦਰ ਸਿੰਘ ਜੀ, ਪੂਰੇ ਜਿਹੜੇ ਟਰੱਸਟੀ ਵੀਰ ਆ, ਤੁਸੀਂ ਜਿੰਨੇ ਵਿਅੰਗਮ ਹੋ, ਸਭ ਦਾ ਧੰਨਵਾਦ ਜੀ। ਆਓ।

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਦੇ ਪ੍ਰਸਾਦ ਬਸੈ ਸੁਖ ਮੰਦਰ
0: ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੇ ਤਿਆਗਤ ਅਵਰ ਲੁਭਾਵੈ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਗਾਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੈ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਵਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪ੍ਰਭੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖ ਹੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹੀ ਕਰਨ ਨਾਦ
0: ਦੇ ਪ੍ਰਸਾਦ ਭੇਖੈ ਵਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹੇ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਕਿਨਕੇ ਕਛੁ ਨ ਹਾਥ ਸਲੋਕ
1: ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕ ਸੰਗ ਮਿਟੈ ਅਭਿਮਾਨ
0: ਸਾਧ ਕ ਸੰਗ ਪ੍ਰਗਟੈ ਸੁਗਿਆਨ
1: ਸਾਧ ਕ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਬੇਰਾ
1: ਸਾਧ ਕ ਸੰਗ ਪਾਏ ਨਾਮ ਰਤਨ
0: ਸਾਧ ਕ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕ ਸੰਗ ਅਗੋਚਰ ਮਿਲੈ
0: ਸਾਧ ਕ ਸੰਗ ਸਦਾ ਪ੍ਰਫੁੱਲੈ
1: ਸਾਧ ਕ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕ ਸੰਗ ਮਨੋਹਰ ਬੈਨ
1: ਸਾਧ ਕ ਸੰਗ ਨ ਕਥ ਹੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕੈ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕ ਸੰਗ ਨ ਵੀਗਾ ਪੈਰ
1: ਸਾਧ ਕ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕ ਸੰਗ ਨਾਹੀ ਹਉ ਤਾਪ
0: ਸਾਧ ਕ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕ ਸੰਗ ਨ ਕਭ ਹੂੰ ਤਾਵੈ
0: ਸਾਧ ਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧ ਕ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕ ਸੰਗ ਦ੍ਰਿੜੈ ਸਭ ਧਰਮ
0: ਸਾਧ ਕ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕ ਸੰਗ ਸਗਲ ਜਨਮ
1: ਸਾਧ ਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕ ਸੰਗ ਕਲੂਕਤ ਹਰੈ
0: ਸਾਧ ਕ ਸੰਗ ਨਰਕ ਪਰ ਹਰੈ
1: ਸਾਧ ਕ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧ ਕ ਸੰਗ ਸੁਨੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੈ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤਿਹ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਭੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ जल में कमले ले
1: ब्रह्म ज्ञानी सदा निर्दोक
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यो बसदा को खुदै को चिंतन ले
1: ब्रह्म ज्ञानी का यह गुनाओ
0: नानक ज्यो भाव का सह स्वभाव
1: ब्रह्म ज्ञानी निर्मल से निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के ढाई अभिमान
1: ब्रह्म ज्ञानी ऊंच से ऊंचा
0: मन अपने है सत्य नीचा
1: ब्रह्म ज्ञानी से जन भये
0: नानक जन प्रभ आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन से मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी

0: ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਭਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਲੈ ਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇਕ ਇਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਾਪਤਿ ਹੋਏ ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਦੇਤੇ
0: ਇਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵ ਹੈ
0: ਅਮਰ ਭਏ ਸਦ ਸਦ ਹੀ ਜੀਵ ਹੈ
1: ਕਈ ਕੋਟ ਨਾਮ ਗੁਣ ਗਾਵ ਹੈ
0: ਰਸ ਸੁਖ ਸਹਿ ਸਮਾਵ ਹੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕੋ ਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰਨ ਜਲ ਥਲ ਮਈਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਥਾਪ ਨਹਾਰਾ
0: ਅੰਤ ਨਹੀ ਕਿਸ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨ ਉਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰਿਆ ਆਪਣ ਵਿਚਾਰੈ
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਔਰ ਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸਤਾਵੈ
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਰਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਨਾਕਾ ਲੇਖਾ ਨਾ ਕਰੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਕਬ ਹੂੰ ਊਚ ਨੀਚ ਮੈਂ ਬਸੈ
0: ਕਬ ਹੂੰ ਸੋਗ ਹਰ ਕਰੰਗ ਹੱਸੈ
1: ਕਬ ਹੂੰ ਨਿੰਦ ਚਿੰਦ ਵਿਵਹਾਰ
0: ਕਬ ਹੂੰ ਉਬ ਆਕਾਸ ਪਿਆਲ
1: ਕਬ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਕਬ ਹੂੰ ਨਿਰਤ ਕਰੈ ਬਹੁ ਭਾਂਤ
0: ਕਬ ਹੂੰ ਸੋਏ ਰਹਿ ਦਿਨ ਰਾਤ
1: ਕਬ ਹੂੰ ਮਹਾ ਕ੍ਰੋਧ ਵਿਕਰਾਲ
0: ਕਬ ਹੂੰ ਸਰਬ ਕੀ ਹੋ ਤਰਵਾਲ
1: ਕਬ ਹੂੰ ਹੋਏ ਬਹਿ ਬੜ ਰਾਜਾ
0: ਕਬ ਹੂੰ ਭਿਖਾਰੀ ਨੀਚ ਕਾ ਸਾਜਾ
1: ਕਬ ਹੂੰ ਆਪ ਕੀਰਤ ਮੈਂ ਆਵੈ
0: ਕਬ ਹੂੰ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤੇ ਵਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਕਬ ਹੂੰ ਹੋਏ ਪੰਡਿਤ ਕਰੇ ਬਖਿਆਨ
0: ਕਬ ਹੂੰ ਮੋਹਨ ਧਾਰੀ ਲਾਵੈ ਧਿਆਨ
1: ਕਬ ਹੂੰ ਤਟ ਤੀਰਥ ਇਸ਼ਨਾਨ
0: ਕਬ ਹੂੰ ਸਿੱਧ ਸਾਧਕ ਮੁਖ ਗਿਆਨ
1: ਕਬ ਹੂੰ ਕੀਟ ਹਸ ਪਤੰਗ ਹੋਏ ਦੀਆ
0: ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਵੈ ਨਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਕਬ ਹੂੰ ਸਾਧ ਸੰਗ ਤੇ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ
1: ਮਨ ਤਨ ਨਾਮ ਰਤੇ ਇਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮਹਿ ਜਲ ਆਏ ਕਟਾਨਾ
0: ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਪਿਸ਼ਟਾ ਕਾ ਜੰਤ
1: ਆਪ ਸੋ ਕਰਮਵੰਤ ਕਹਾਵੈ
0: ਜਨਮ ਮਰੈ ਭਉ ਜੋਨ ਪਰਮਾਵੈ
1: ਧਨ ਭੂਮਿਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
0: ਨਾਨਕ ਕੀ ਹੈ ਮੁਕਤਿਆ ਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ
1: ਬਹੁ ਲਸਕਰ ਮਨੁਖ ਉਪਰ ਕਰੇ ਆਸ
0: ਪਰ ਭੀਤਰਤਾ ਕਾ ਹੋਏ ਵਿਨਾਸ
1: ਸਭ ਤੇ ਆਪ ਜਾਣੈ ਬਲਵੰਤ
0: ਹੋਏ ਜਾਏ ਬਸਵੰਤ
1: ਸੈਨਾ ਬਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
0: ਸੋ ਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੈ ਹਉ ਧਾਰੀ
0: ਸਰਮ ਪਾਵੇ ਸਗਲੇ ਬਰਥਾਰੇ
1: ਅਨਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰਗਹਿ ਕਉ ਕੈਸੇ ਕਵੈ
1: ਆਪ ਕੋ ਜੋ ਭਲਾ ਕਹਾਵੈ
0: ਕਿਸੇ ਭਲਾਈ ਨਿਕਟ ਨ ਆਵੈ
1: ਸਰਬ ਕੀ ਰੇਨ ਜਾਂ ਕਾ ਮਨ ਹੋਏ
0: ਕਉ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬਲਕ ਨਿਸ਼ਚਲ ਨਾਹੀ ਚੀਤ
1: ਜਬਲਕ ਮੋਹ ਮਗਨ ਸੰਗ ਮਾਏ
0: ਤਬਲਕ ਧਰਮ ਰਾਏ ਦੇਸ ਜਾਏ
1: ਰੱਬ ਕਿਰਪਾ ਤੇ ਬੰਧਨ ਟੁੱਟੈ
0: ਗੁਰ ਪ੍ਰਸਾਦ ਨਾਨਕ ਹਾਂ ਛੁੱਟੈ
1: ਸਹਿਸ ਕਟੇ ਲਖ ਕੋਟ ਧਾਵੈ
0: ਰਤਨ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ
0: ਨੈਤ ਪਤਾਵੈ ਖਮ ਖਮ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸਭਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਪ੍ਰਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰਿ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛੁ ਕੀਨੋ ਸੋ ਆਪਣਾ ਰੰਗ
0: ਤਬ ਤੇ ਦੂਰ ਸਭ ਹੋ ਕੇ ਸੰਗ
1: ਦੂਜਾ ਦੇਖਿਆ ਕਰੈ ਵਿਵੇਕ
0: ਆਪੇ ਏਕਾ ਪਿਆ ਨੇ
1: ਮਰੈ ਨਾ ਪਿਨਸੈ ਆਵੈ ਨਾ ਜਾਏ
0: ਨਾਨਕ ਸਦੀ ਰਹਿ ਸਮਾਏ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਸਭ ਕੁਛ ਉਸਕਾ ਉਹ ਕਰਨੇ ਹਾਰ
1: ਉਸਤੇ ਭਿੰਨ ਕਹੋ ਕਿਛੁ ਹੋਏ
0: ਅੰਤ ਨੰਤਰ ਏਕੈ ਸੋਏ
1: ਆਪਣੇ ਚਲਿਤ ਆਪ ਕਰਨੇ ਹਾਰ
0: ਗੌਤ ਕਰੇ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੈ ਵਖਿਆਨੀ
1: ਸਤ ਸਤ ਸਤ ਸਭ ਕੀਨਾ
0: ਕੋਟ ਮਦੈ ਕਿਨੈ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰ ਹੁਣ ਵਖਿਆਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਘਟੈ
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਓ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਪੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲਾਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸੰਤ ਭਾਵੈ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸੰਤ ਭਾਵੈ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਦਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਬਵਾੜ ਤੇ ਖੇਤ ਮਹਿ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕੀਰਤ ਨੇ ਦਿੱਕਾ ਧੁਰ ਹੀ ਪਿਆ
0: ਨਾਨਕ ਜੋਤ ਸੁਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਰ ਤਿਸ ਕੀ ਉਹ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰਾਤੀ ਉਸਤ ਕਰਹੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
0: ਵੱਡ ਭਾਗੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਦੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੀ
0: ਬਉ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਛੁ ਨਾਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਪੇਖ ਠਾਕੁਰ ਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਐ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਆਦਰ ਗਿਆ ਨਾਨਕ ਜਲ ਮੱਥਾ
1: ਵੜ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਸੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਨੈ
0: ਤੇ ਤੁਤ ਕੀ ਉਹ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮੰਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੈ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ सृष्ट
1: आपे आप सकल मह आप
0: जुग त्रच था व्योथा
1: अविनाशी नाही किस खंड
0: धारण धार रो ब्रह्मांड
1: लख पे पुरख प्रताप
0: आप जपाए नानक जाप
1: दिन प्रभ जाता सो सो बावंत
0: सकल संसार उदरतन मंत्र
1: प्रभ के सेव सकल उदाहरण
0: प्रभ के सेवक दुख विसारण
1: आपे मेल लय कृपाल
0: गुरका शब्द जप भय निहाल
1: उनकी सेवा सो ही लाग
0: जिसनो कृपा करे बट भाग
1: नाम जपत पावे विश्राम
0: नानक तन पुरख को उत्तम कर मान
1: जो किस करे सो प्रभ के रंग
0: सदा सदा सह हर संग
1: सह सुपाई हो वह सो
0: करने हार पछाने सोए
1: आपका किया जन मीठ लगाना
0: ऐसा सत ऐसा दृष्टाना
1: जिसकी उपजित समाही समाई
0: सुख निदान

0: ਅਸ਼ਟਪਦੀ
1: ਟੂਟੀ ਗੰਢ ਨਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਇਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਜਾਂ ਸਭ ਕੁਛ ਤਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੇ
0: ਰੱਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਵਹਿ ਦਾ ਸਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਦੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹਿ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਬਿਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇਐ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇਕੋ ਹੋਏ
1: ਸੱਚ ਕਰਨੀ ਸਚਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਪਰ ਤੈਸਾ ਚਾਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਨ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾਂ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਇਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹੇ ਹੋ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਣ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤਗਤ
1: ਜਿਸ ਕੀ ਸ੍ਰਿਫਤ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਕਰ ਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਲਖਣ ਸਤ ਸਤ ਏਕ ਨਿਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਕਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ
0: ਆਕੀ ਕਦਮਤ ਕੋਈ ਨ ਲਖੈ
1: ਆਪਕੇ ਸੇਵਕ ਕੋ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕਾਢਤੇ ਆਪ
0: ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਹਿ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਣੋ
1: ਆਠ ਪੈਰ ਪ੍ਰਭ ਬਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਦਿਨ ਕੀ ਓਟ ਲੇਹੇ
0: ਮੰਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਅਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਦੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਇ ਪ੍ਰਗਾਸ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਨਾਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अवरो पाप स्वामी पसारो,
0: शरण कमल विद मैं उतार,
1: कर्म कान सो प्राप्त समर्थ,
0: दृढ़ कर गहो नाम हर वथ,
1: एहो तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुंट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अनको पावी रोग न जाए,
0: रोग मिटे हर अवखद लाए,
1: सर्व निदान मैं हर नाम निदान,
0: जप नानक दर कै प्रवान,
1: मन प्रबोधो हर कह नाई,
0: एद स्थाप ते आ बैठाए,
1: ताको बिघन न लागे कोई,
0: जाके हृदय बसै हर सोए,
1: कल ताती ठंडा हर नाओ,
0: सिमर सिमर सदा सुख पाओ,
1: ओ बिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: ओ नानक काटी जम फासी,
1: मत विचार कहे जन साचा,
0: जन्म मरै सो काचो काचा,
1: आवागमन मिटे प्रभ से,
0: आप त्याग शरण गुरुदेव,
1: क्यों रत्न जन्म का होए उधार,
0: हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंचित नानक फल पाए,
1: संग न चार स्थिर रह तना,
0: जाल पटावे मूर्ख मना,
1: सोत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस स्थिर रथ सवारी,
0: झूठा डंफ झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू लेहे आने,
0: भक्त बिना बो डूबे सियाने,
1: हर की भगत करो मन मीत,
0: निर्मल होए तमारो चीत,
1: चरण कमल रखो मन माही,
0: जन्म जन्म के किल बिख जाहे,
1: आप जपो अवरा नाम जपाव हो,
0: संत कहते रहत गत पाव हो,
1: सार भूत सत हर को नाओ,
0: सहस भाए नानक गुण गाओ,
1: गुण गाव तेरी उतर समैल,
0: जनस जाय हो मैं बिख फैल,
1: ओहे अचिंत बसै सुख नाल,
0: साध ग्रासर नाम समाल,
1: छाड़ सियान सगली मना,
0: साध संग पावे सस्तना,
1: हर पूंजी संच करहु व्यवहार,
0: हम सुख दर गय जयकार,
1: सर्व निरंतर एको देख,
0: कहो नानक जाक्या मस्तक लेख,
1: एको जप एको सलाहे,
0: एक समर एको मन आहे,
1: एक सके गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कर कृपा देव हर नाम,
1: साध जना की मांगो धूर,
0: पार ब्रह्म मेरी शब्दा पूर,
1: सदा सदा प्रभ के गुण गावो,
0: सास सास प्रभ में ध्यावो,
1: चरण कमल से लागे प्रीत,
0: करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: हर रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परी प्रेम रस रंग,
0: जय चाहो साध का संग,
1: परी शरण आन सत्याग,
0: अंतर प्रकाश अंधन निवलाग,
1: बड भागी जपया प्रभ सोए,
0: नानक नाम रते सोए,
1: सेवक की मनसा पूरी भई,
0: सतगुर दे निर्मल मत लई,
1: जान को प्रभ होए उदयाल,
0: सेवक की नुसदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सा पूरी,
0: रब रहे सत्संग हजूरी,
1: जिसका सा तिन लिया मिलाए,
0: नानक भक्ति नाम समाए,
1: सो क्यों बिसरे जे भाव न भानै,
0: सो क्यों बिसरे जे किया जानै,
1: सो क्यों बिसरे जिन सब कुछ दिया,
0: सो क्यों बिसरे जे जीवन जिया,
1: सो क्यों बिसरे जे अगन मह राखै,
0: गुर प्रसाद को बिरला लखै,
1: सो क्यों बिसरे जे बिख ते काटै,
0: जनम जनम का टूटा गंढै,
1: गुर पूरै तत एह बुझाया,
0: प्रभ अपना नानक जन ध्याया,
1: साजन संत करो एह काम,
0: आप त्याग जपो हर नाम,
1: सिमर सिमर सिमर सुख पावो,
0: आप जपो अपना नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सकल दुख का होवत नास,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर एही स्वाव,
1: नेत्रों देख दर सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: प्रभ बख्शंद दीन दयाल,
0: भगत बछल सदा कृपाल,
1: नाथ नाथ गोविंद गोपाल,
0: सर्व घटा करत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सो बात हनुमंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख नानक परगास, श्लोक
1: स्वर्गुण निर्गुण निरंकार,
0: सुन समाधि आप, आपन किया नानका, आपे ही फिर जाप, अष्टपदी
1: जब अकार एहो कछना दिष्टेता,
0: पापन तब कहत ਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਤੇ ਹਿੰਨਾ ਜਾਪਤ
0: ਤਬ ਹਰ ਕਿਸ ਹੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨ ਦੂਜਾ
1: ਜਬ ਹੋਵਤ ਪਰ ਕੇਵਲ ਧਨੀ
0: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਇੱਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਪੁਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮੁਹਾ ਕਿਸੈ ਪਿਆਪਤ ਮਾਇਆ
1: ਆਪ ਸੋ ਆਪੇ ਆਦੇਸ਼
0: ਜੈ ਗੁਰ ਕਾ ਨਾਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਪਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋ ਹੀ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਇ ਨ ਮਾਰੈ
0: ਸੋ ਮੂ ਅਜ ਸਮਹੁ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਅਰਦਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਉ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਣ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਇਹ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਤੁਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਬ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ

0: ਸਾਰੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਬਿਸਮਾਰ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਭ ਲੋਕ ਪੂਰਨ ਪ੍ਰਤਪਾਲ
1: ਮਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਾਰ ਖੇਲੇ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਇਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪੇ ਖਣਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸ ਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੇ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਕਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰਹੁ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅਮਰ ਤਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅਮਰਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਸ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੁਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਮੱਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਵਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਤਿ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ, ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ ਗਿਆਨੀ ਜੀ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾਏ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਕ ਬੇਕ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ, ਰਸਤੇ 'ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾ ਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੁਸੋਲਿਨੀ।

ਦਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹਿ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ
दर घर दे नाल जुड़िया होया, घर दर दे नाल जुड़िया। सो दर कहा, सो घर कहा।

इस दर तक साडा तन जाएगा कतई नहीं, कतई नहीं, तन जा ही नहीं सकता। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ये तन नहीं जा सकता। तन तो इत्थे रह जाएगा। निरंकार दे देश साडा मन जा सकता, साडा मन जा सकता। कारण ये मन आया भी सीधा सीधे रूप दे निरंकार तो आया। इस वास्ते गुरबाणी कहती है तन ते मिट्टी, ये मिट्टी इत्थे रह जाएगी। मन जोत है, ये जोत दे जोत हो सकता है। मन तो जोत स्वरूप है, अपना मूल पछाण। मन सूक्ष्म शरीर है, इनरल बॉडी है। शरीर के अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करते हैं। वक्ती तौर पर सूक्ष्म शरीर का संबंध अस्थूल शरीर नाल तोड़ भी देंदे ने, कुछ दिनों लई, कुछ घंटियां लई, कुछ समय लई। सनातन जगदे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा। ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना। मेरी देही दा ख्याल रखें, मेरे शरीर दा ख्याल रखें। राम राय मसंदा नूं मौका मिल गया, राम राय दी देही नूं अग ला देईए ते आपां खुद गुरु बणे। ए विचकार रोड़ है, इनू हटाओ। अर्थी सजा ली, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए ने। मैनू कह गए ने 7 दिन बाद मैं आवांगा, उड़ीक करो। नहीं, ये मर गए ने, ये मर गए। बड़े उसने तरले पाए, बड़े उसने रुदन कीता, मसंदा दी ताकत लै गए शमशान घाट, अग ला दिती, अद्धा शरीर जल गया। राम राय दा सूक्ष्म शरीर आया। पर पिंजरा जल चुकिया सी, घर जल चुकिया सी, घर रहण दे लायक नहीं रहा सी। फिर भी उस सूक्ष्म शरीर ने अस्थूल शरीर दे प्रवेश करन दी पूरी कोशिश की थी। अग उस सूक्ष्म शरीर नूं नहीं साड़दी, पानी नहीं डोबदा। उस शरीर विच प्रवेश करके राम राय उच्ची आवाज विच बोले, दुष्टो मसंदो, तुसी मैनू जिंदा साड़िया, गुरु थानू जिंदा साड़ेगा। तुसी मैनू जिंदा जला दिता है, गुरु थानू जिंदा जलाएगा। इन्हां सारिया ही मसंदा नूं देहरादून विच जिंदा जलाया गया। इस तरह की अनेकां घटनावां ने आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होण, कि किसी सत्संग नूं मन भावदा वो देख लैन दूरों, तो इस शरीर नाल पहुँचना बड़ा औखा होवे, सूक्ष्म शरीर कढ लैंदे ने पहुँच जांदे। प्रथम। दूसरा,
ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਦੇ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ, ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ,
ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਉ, ਭਰਾਵਾਂ ਨੂੰ ਵੀ ਮਾਰ ਦਿਉ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰਾ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਵਿੱਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਅਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਂਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਔਰ ਉਹਦਾ ਬੋਲ ਸਾਰੀ ਦੁਨੀਆ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ,

ਜੀ ਉਪਾਏ ਕਾ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜਾ ਚੁਣ ਵਾਕੜੇ ਜਜਮਾਲਿਆ ਥਾਉ ਨਾ ਪੈਨ ਕੂੜਿਆ ਮੁਹ ਕਾਲੇ ਦੁਜ ਚਾਲਿਆ ਤੇਰੇ ਨਾਇ ਰਤ ਸਿਜਣ ਗਏ ਹਰ

ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ।

ਕੁਦਰਤ ਵੇਦ ਪ੍ਰਾਣ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ

ਕੁਦਰਤ ਪੌਣ ਪਾਣੀ ਬੈਸੰਤ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਹੀਂ ਪਾ ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਕੋ ਤਾਕ ਪੌੜੇ ਆਪਣ ਭੋਗ ਭੋਗ।

ਪੈ ਵਿੱਚ ਚੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋਹ ਕਰੋੜੇ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਣਨਾ, ਪੈ ਵਿੱਚ ਅਡਾਣੇ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ।

ਨਜ਼ਰ ਭੇਜੇ ਆਪਣੇ ਤੇ ਨਜ਼ਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮੇ ਤਾਂ ਸਤਿਗੁਰ ਸਤਿ ਸੁਣ ਆਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸੁਸਣ ਲੁਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੂੰ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਪੌੜੀ ਦਾਨ ਮਹਿੰਡਾ ਲਿਖੋ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੁਕਮਨ ਲਖਤੇ ਆਈਐ ਫਲ ਤੇ ਵੇਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ ਦੀ।

ਤੁਧਿਆ ਗਏ ਅਰਦਾਸ ਹਮਾਰੀ ਜੀਆ ਪਿੰਡ ਸਭ।

ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬਹੁਤ ਹੀ ਉੱਤਮ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਇਹ ਮਾਣ ਬਖਸ਼ ਕੇ ਨਿਵਾਜਦੇ ਹਨ। ਸਤਿਗੁਰੂ ਜੀ ਦਇਆ ਮਾਇਆ ਕਰਕੇ ਨੇਮ ਪ੍ਰੇਮ ਦੇ ਨਾਲ ਇਹ ਦਾਤਾਂ ਸਾਡੀ ਝੋਲੀ ਵਿੱਚ ਪਾਉਣ ਜੀ। ਆਪ ਸੰਗਤਾਂ ਨੇ ਆਸਾ ਕੀ ਵਾਰ ਦੇ ਕੀਰਤਨ ਦਾ ਆਨੰਦ ਭਾਈ ਜਗਰੂਪ ਸਿੰਘ ਜੀ ਦੇ ਜਥੇ ਪਾਸੋਂ ਮਾਣਿਆ। ਸੰਗਤ ਵੱਲੋਂ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਨਾਲ ਸੇਵਾ ਦੇ ਬਲ ਬਖਸ਼ਣ ਸੰਗਤ ਜੀ ਅੱਜ ਗੁਰੂ ਘਰ ਵਿਖੇ। ਧੰਨ ਧੰਨ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਤਿਗੁਰਾਂ ਦੇ ਗੁਰਤਾਗਤ ਦੀ ਪੁਰਬ ਨੂੰ ਸਮਰਪਿਤ ਅਤੇ ਜੋ ਪਰਸੋਂ ਐਤਵਾਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਉਸ ਨੂੰ ਸਮਰਪਿਤ। ਆਪ ਸਾਰੀਆਂ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਮਾਤਾ ਭਾਨੀ ਜੀ ਹਾਲ ਵਿੱਚ ਆਰੰਭ ਹੋਣਗੇ 10 ਵਜੇ। ਸੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਬਾਣੀ ਸੁਣ ਕੇ ਸੇਵਾ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ। ਐਤਵਾਰ ਨੂੰ ਸਵੇਰੇ 8:30-9:00 ਵਜੇ

ਦਾ ਆਗਮਨ ਦਿਹਾੜਾ 27 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੋ ਸੰਗਤ ਜੀ, ਇਹ ਸਾਰੇ ਹੀ ਪੁਰਬ ਗੁਰੂ ਘਰ ਵਿਖੇ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਮਨਾਏ ਜਾਣੇ ਹਨ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰਬਾਣੀ ਦੇ ਪ੍ਰਵਾਹ ਦੀ ਸੇਵਾ, ਹੱਥੀ ਸੇਵਾ ਕਰਕੇ

0: ਕੀ ਫਤਿਹ
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਪਾਰ ਪਰਿਉ ਜਾਚ ਕੇ ਕਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ, ਜੁਗ ਜੁਗ ਅਟਲ, ਚਬਰ ਤਖ ਦੇ ਮਾਲਕ, ਹਲਤ ਪਲ ਦੇ ਰੱਖਿਅਕ, ਰਾਜਾਨ ਰਾਜ, ਭਾਣਾਨ ਭਾਣ, ਦੇਵਾਨ ਦੇਵ ਮਾ ਮਹਾਨ, ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਨ ਦਰਬਰਾਜ ਮਨੱਤੀ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਟਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਪੰਜਾਂ ਬਾਣੀਆਂ ਦੇ ਰਾਹੀਂ, ਵਾਹਿਗੁਰੂ ਗੁਰ ਮੰਤਰ ਦੇ ਰਾਹੀਂ, ਉਪਰੰਤ ਆਸਾ ਜੀ ਦੇ ਵਾਰ ਸੰਪੂਰਨ ਕੀਰਤਨ ਦੇ ਰਾਹੀਂ ਆਪ ਜੀ ਨੇ ਆਪਣੇ ਸਵਾਸਾਂ ਨੂੰ, ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਹ ਗ੍ਰਹਿਣ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਾਨੂੰ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਪਾਵਨ ਪਵਿੱਤਰ ਸਿੰਘਾਸਣਾਂ 'ਤੇ ਪ੍ਰਕਾਸ਼ਮਾਨ ਹੋ ਕੇ ਗੁਰਬਾਣੀ ਦੇ ਨਿਤਨੇਮ ਦੇ ਰਾਹੀਂ, ਮੂਲ ਵਾਹਿਗੁਰੂ ਗੁਰਮੰਤਰ ਦੇ ਰਾਹੀਂ, ਇਤਿਹਾਸਾ ਜੀ ਦੇ ਵਾਰ ਦੇ ਗੁਰਬਾਣੀ ਦੇ ਰਾਹੀਂ ਸਾਨੂੰ ਸਤਿਗੁਰੂ ਜੀ ਆਤਮਕ ਜੀਵਨ ਦੀ ਸੂਝ ਬਖਸ਼ਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਾਨੂੰ ਹਰ ਸਮੇਂ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਦਾ ਹੀ ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ ਕਿ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਅੰਦਰ ਹੀ ਹੈ, ਉਸ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਿਆ ਕਰ। ਪਰ ਸਾਡਾ ਸੁਭਾਅ ਇਹ ਹੈ ਕਿ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਨੂੰ ਸ਼ਾਂਤੀ ਦੇਣ ਵਾਲਾ ਹੈ, ਜਿਸ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਅਸੀਂ ਮਾਇਕੀ ਪਦਾਰਥਾਂ ਰੂਪੀ ਜ਼ਹਿਰ ਨੂੰ ਹੀ ਤਰਜੀਹ ਦਿੰਦੇ ਹਾਂ, ਉਹ ਵੇਖਣ ਨੂੰ ਸਾਨੂੰ ਮਿੱਠੀ ਲੱਗਦੀ, ਲੇਕਿਨ ਇਹਦਾ ਜਿਹੜਾ ਰਿਜ਼ਲਟ ਹੈ ਉਹ ਕੌੜਾ ਨਿਕਲਦਾ ਹੈ। ਜਿਹੜੇ ਕੇਵਲ ਮਾਇਆ ਦੇ ਨਾਲ ਹੀ ਲੱਗ ਕੇ ਅਤੇ ਮਾਇਆ ਦੇ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦੇ ਹਨ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਅੰਮ੍ਰਿਤ ਨੂੰ ਕੌੜਾ ਜਾਣ ਕੇ ਅਤੇ ਕੇਵਲ ਸੰਸਾਰਕ ਸੁੱਖਾਂ ਨੂੰ, ਮਾਇਕੀ ਪਦਾਰਥਾਂ ਨੂੰ ਹੀ ਚੰਗਾ ਸਮਝ ਲੈਣਾ ਅਤੇ ਪਰਮਾਤਮਾ ਵਾਹਿਗੁਰੂ ਨੂੰ ਵਿਸਾਰ ਦੇਣਾ। ਜੇ ਮਾਇਆ ਵਿੱਚ ਰਹਿੰਦਿਆਂ ਹੋਇਆਂ, ਸੁੱਖ ਵਿੱਚ ਰਹਿੰਦਿਆਂ ਹੋਇਆਂ, ਜੇ ਅਸਲ ਵਿੱਚ ਸਦੀਵ ਕਾਲ ਲਈ ਸੁੱਖ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ, ਜੇ ਸੁੱਖ ਵਿੱਚ ਰਹਿੰਦਿਆਂ ਹੋਏ ਪਰਮਾਤਮਾ ਕਾਲਪੁਰਖ ਦਾ ਨਾਮ ਜਪਿਆ ਜਾਵੇ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਕਿ ਭਾਈ ਸਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਤੇਰਾ ਹਿਰਦੇ ਅੰਦਰ ਹੀ ਵਿਆਪਕ ਹੋ ਰਿਹਾ ਹੈ, ਆਪ ਤੇਰਾ ਮਨ ਅੰਦਰ ਨਹੀਂ ਟਿਕਦਾ ਜਿੱਥੇ ਪਰਮਾਤਮਾ ਅਕਾਲ ਪੁਰਖ ਤੇਰੇ ਹਿਰਦੇ ਰੂਪੀ ਸੇਜਾ 'ਤੇ ਹੈ ਮੌਜੂਦ ਹੈ, ਪਰ ਤੇਰਾ ਜਿਹੜਾ ਮਨ ਆ ਨਾ, ਇਹ ਤੇਰੀ ਹਿਰਦੇ ਰੂਪੀ ਸੇਜਾ 'ਤੇ ਟਿਕਦਾ ਨਹੀਂ ਹੈ। ਹਿਰਦੇ ਵਿੱਚ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਹੋਣਾ ਹੈ ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਅੰਤਰ ਵਸੈ ਨਾ ਬਾਹਰ ਜਾਏ। ਇਹ ਭਾਈ ਤੇਰੇ ਅੰਤਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੱਸਦਾ ਅਤੇ ਤੂੰ ਬਾਹਰ ਕਿੱਥੇ ਭਟਕਦਾ ਫਿਰਦਾ ਹੈ, ਤੂੰ ਵੀ ਆਪਣੇ ਅੰਤਰਾਤਮਾ 'ਚ ਟਿਕ, ਅੰਤਰਾਤਮਾ 'ਚ ਟਿਕ ਕੇ ਇਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ। ਤੂੰ ਕਿਉਂ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਆਤਮ ਜੀਵਨ ਦੇਣ ਵਾਲਾ
ਪਰਮਾਤਮ ਦਾ ਨਾਮ ਰੂਪੀ ਅੰਮ੍ਰਿਤ ਕਿਉਂ ਉਹਨੂੰ ਛੱਡਿਆ ਪਿਆ ਹੈ? ਕਿਉਂ ਤੂੰ ਵਿਕਾਰਾਂ ਰੂਪੀ ਮਾਇਆ ਦੇ ਮੋਹ ਰੂਪੀ ਜ਼ਹਿਰ ਨੂੰ ਖਾਈ ਜਾ ਰਿਹਾ ਹੈ? ਅਤੇ ਸਤਿਗੁਰੂ ਦੀ ਬਾਣੀ ਕਹਿੰਦੀ ਕਿ ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਤੂੰ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਅੰਮ੍ਰਿਤ ਛੱਡ ਕੇ ਤੂੰ ਕਿਉਂ ਇਹ ਜਿਹੜੇ ਮਾਇਕੀ ਪਦਾਰਥ ਹਨ ਇਹਨਾਂ 'ਚ ਕਿਉਂ ਲੱਗਿਆ ਹੋਇਆ ਹੈ? ਤੈਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਜੇ ਮਾਇਕੀ ਸੁੱਖ ਦਿੱਤੇ ਹਨ ਅਤੇ ਉਹ ਸਰੀਰਕ ਵਾਸਤੇ ਲੋੜਾਂ ਪੂਰੀਆਂ ਕਰਨ ਵਾਸਤੇ ਸਰੀਰਕ ਦਾ ਸੁੱਖ ਲਾਇਆ, ਅਤੇ ਜਿਹੜਾ ਆਤਮਾ ਦਾ ਸੁੱਖ ਆ ਉਹ ਤਾਂ ਪਰਮਾਤਮਾ ਦੇ ਨਾਮ ਦੇ ਨਾਲ ਪ੍ਰਾਪਤ ਹੋਣਾ ਹੈ ਨਾ। ਇਸ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਜਾਪ ਸਿਮਰਨ ਵੀ ਕਰ। ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਮਨ ਨੂੰ ਸੰਬੋਧਨ ਹੋ ਕੇ ਸਮਝਾਉਂਦੇ ਆ ਕਿ ਹੇ ਮੇਰੇ ਮਨਾ, ਤੂੰ ਅੰਤਰ ਕਿਉਂ ਨਹੀਂ ਟਿਕਦਾ, ਆਪਣੇ ਅੰਤਰ ਆਤਮੇ ਕਿਉਂ ਨਹੀਂ ਟਿਕਦਾ, ਬਾਹਰ ਕਿਉਂ ਭਟਕਦਾ ਹੈ? ਪਰਮਾਤਮਾ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਆ ਉਹਨੂੰ ਛੱਡ ਕੇ ਤੂੰ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਕਿਉਂ ਖਾ ਰਿਹਾ ਹੈ? ਉਹ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਆ ਨਾ, ਐਸਾ ਗਿਆਨ ਜਪੋ ਮਨ ਮੇਰੇ, ਹੇ ਮੇਰੇ ਮਨਾ, ਉਹ ਜੋ ਪਰਮਾਤਮਾ ਅਕਾਲ ਪੁਰਖ ਦਾ ਨਾਮ ਆ ਨਾ ਉਹ ਜਪਿਆ ਕਰ, ਅਤੇ ਗੁਰੂ ਦੀ ਸ਼ਰਨ 'ਚ ਆ ਕੇ ਤੈਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ, ਤੈਨੂੰ ਇਸ ਗੱਲ ਦਾ ਅੰਤਰ ਆਤਮੇ ਜੋ ਆਤਮ ਗਿਆਨ ਦੀ ਪ੍ਰਾਪਤ ਹੋਵੇਗੀ ਗੁਰੂ ਦੀ ਸ਼ਰਨ 'ਚ ਆ ਕੇ। ਇਹ ਮੇਰੇ ਮਨਾਂ ਤੂੰ ਵੀ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਅਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਚਰਨਾਂ ਦਾ ਸੇਵਾਦਾਰ ਬਣ, ਪਰਮਾਤਮਾ ਵਾਹਿਗੁਰੂ ਦੇ ਸਿਮਰ 'ਚ ਲੱਗ। ਹੋਵੋ ਹੋਵੋ ਚਾਕਰ ਸਾਚੇ ਘੇਰੇ, ਜਿਹੜਾ ਸਦੀਵ ਕਾਲ ਲਈ ਕਹਿ ਰਹਿਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦਾ ਸੇਵਾਦਾਰ ਬਣ, ਉਹਦੀ ਸਿਮਰ 'ਚ ਲੱਗ, ਕਿਉਂਕਿ ਉਹ ਸਭ ਤੋਂ ਵੱਡਾ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ 'ਤੇ ਪਰਿਪੂਰਨ ਵਿਆਪਕ ਹੈ, ਅਤੇ ਜਿਹੜੇ ਭਾਈ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਆਪਣਾ ਧਿਆਨ ਜੋੜਦੇ ਹੈ, ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਹਨ, ਇਸ ਗਿਆਨ ਧਿਆਨ ਸਭ ਕੋਈ ਰਵਾ ਹੈ। ਜਿਹੜੇ ਭਾਈ ਗੁਰੂ ਦੇ ਦਰ 'ਤੇ ਆ ਕੇ ਆਤਮਿਕ ਗਿਆਨ ਹਾਸਲ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ 'ਚ ਆਪਣਾ ਧਿਆਨ ਜੋੜ ਲੈਂਦੇ ਹੈ, ਉਹ ਸਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾਈ ਰੱਖਦੇ, ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ। ਲੇਕਿਨ ਜਿਹੜੇ ਸੰਸਾਰ ਦੇ ਜੀਵ ਹੈ ਇਹ ਤਾਂ ਸੰਸਾਰਕ ਧੰਦਿਆਂ ਦੇ ਵਿੱਚ ਹੀ ਇਹਨਾਂ ਨੇ ਆਪਣੇ ਆਪ ਨੂੰ ਬੰਨਿਆ ਹੋਇਆ ਹੈ, ਬੰਧਨ ਬੰਧ ਆ ਸਭ ਜਗ ਪਵੇ। ਅਤੇ ਫਿਰ ਭਾਈ ਜਿਹੜੇ ਐਸੇ ਵਿਸ਼ੇ ਵਿਕਾਰਾਂ ਦੇ ਬੰਧਨ ਵਿੱਚ, ਮਾਇਆ ਦੇ ਮੋਹ ਦੇ ਬੰਧਨ 'ਚ ਜਿਹੜੇ ਜੀਵ ਭੱਜੇ ਰਹਿੰਦੇ ਹਨ, ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ, ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਭਾਈ ਸਦਾ ਹੀ ਇਸ ਸੰਸਾਰ 'ਤੇ ਜੋ 84 ਲੱਖ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਅਤੇ ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਚਰਨਾਂ 'ਚ ਆਪਾਂ ਭਾਵ ਨੂੰ ਦੂਰ ਕਰਕੇ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਦੇ ਆ, ਸੇਵਾ ਕਰਦੇ ਆ, ਅਸਲ 'ਚ ਉਹੀ ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਗਿਣਿਆ ਜਾਂਦਾ ਹੈ। ਅਤੇ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਸੇਵਾ ਕਰੇ ਸੋ ਚਾਕਰ ਹੋਏ, ਜਿਹੜਾ ਭਾਈ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਉਹੀ ਅਸਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਜਾਣਿਆ ਜਾਂਦਾ ਹੈ, ਕਿਉਂਕਿ ਸੇਵਾਦਾਰ ਬਣਨਾ ਬੜਾ ਔਖਾ ਹੈ, ਕਹਿਣਾ ਸੌਖਾ ਹੈ, ਪਰ ਆਪਾਂ ਭਾਵ ਮਾਰ ਕੇ ਹੀ, ਜਿੱਦਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸ਼ਰਨ ਪ੍ਰਾਪਤ ਹੋਈ ਹੈ, ਫਿਰ ਆਪਾਂ ਭਾਵ ਮਾਰ ਕੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਹਰੇਕ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ
ऐसी फिर कृपा की है जेड़े भाई गुरमुख प्यारे गुरु की शरण च आ के गुरु की रजा च रह के गुरु के हुक्म च रह के सेवा कमाते हैं। सेवको सेवा बनाई हुक्म बोझ परम पद पाई। जेड़े गुरु के हुक्म बुझ लेंदे समझ जाते हैं उही भाई उच्चे मुरादवे प्राप्त करते हैं, उन्हों की उच्ची अवस्था बनती है। जेड़े सेवक भावना दे नाल सेवा करते निम्रता दे नाल सेवा करते वो परमात्मा काल पुरख वाहिगुरु कृपा करता। जेड़े गुरु की शरण च आ जाते हैं उन्हें फिर एक गल का समझ लग जाती है कि वह जो परमात्मा काल पुरख वाहिगुरु है वह हर जगह पर परिपूर्ण व्यापक है, हर जगह पर मौजूद है। जल थल महियल रव रहा सोए, वह जो परमात्मा काल पुरख जल विच भी है थल विच भी है, इस तरह महियल पताल विच भी है आकाश विच भी है। हर जगह पर परमात्मा काल पुरख वाहिगुरु जिहड़ा व्यापक हो रहा है ये जेड़े गुरु की शरण च आ के आपा भाव नूं गवा के श्रद्धा भावना दे नाल सेवा करते हैं उन्हां नूं वो परमात्मा काल पुरख तिन्हां भावना विच जिहड़ा व्यापक हो रहा है उन्हां नूं इस गल की समझ पै जाती है कि परमात्मा काल पुरख वाहिगुरु हर जगह पर परिपूर्ण व्यापक है। फिर उन्होंने मन में जेड़े ऐसे भावना ना सेवा करते हैं आपा भाव समर्पित होकर सेवा करते हैं फिर उन्होंने हंकार नहीं आता, उन्होंने मैं नहीं आती। फिर वो सदा ही गुरु की सेवा करद हुए परमात्मा काल पुरख वाहिगुरु नूं तू तू करते हैं। जितना भगत कबीर जी का पावन फरमान कबीर तू तू करता तू हुआ मुझ में रहा ना हूँ। भगत कबीर जी कहते भाई जेड़े परमात्मा वाहिगुरु नूं जपते हैं वो फिर जपते जपते हैं उस हर जगह पर परमात्मा काल पुरख वाहिगुरु देख लेंदे है, फिर उन्होंने अपनी मैं मेरी मर जाती है, उन्होंने हंगता नहीं रही, फिर उन्होंने हंकार नहीं रहा, वो इन्ने निर्माणता आ जाते हैं। फिर सतगुरु की बाणी कहते जेड़े भाई इस तरह सेवा करते हैं ना कबीर तू तू करता तू है मुझ में रहा ना हूं, जब आपा पर आपा परका मिट गया जद देखो तद तू, जदों आपा भाव नूं मार लीए तो फिर हर जगह पर परमात्मा काल पुरख वाहिगुरु ही दिसदा है। फिर किसी का बुरा भी नहीं सोचा जाता, फिर समझ लग जाती है कि सारे परमात्मा काल पुरख वाहिगुरु दे जीव पैदा किए हैं तो परमात्मा काल पुरख वाहिगुरु ही सारे विच मौजूद है, परमात्मा का ही आपा है सारा कुछ। जिदा भी संसार का आकार है परमात्मा काल पुरख वाहिगुरु का ही आकार है। फिर वो कह उठते हैं हम नहीं चंगे बुरा नहीं कोई, उन्होंने मन च ये विचार दी कि बाकी सारे ही चंगे हैं एक मैं ही बुरा हाँ, एक मैं ही नहीं चंगा और बाकी सारे चंगे हैं, हम नहीं चंगे बुरा नहीं कोई। प्रणत नानक तारे से जेड़े भाई इस तरह की भावना बन जाती जिन्हों के जिन्हों का आपा भाव खत्म हो जाता है गुरु की सेवा करके सिमरन करके, फिर भाई परमात्मा अकाल पुरख वाहिगुरु आप ही जेड़ा प्राणा का पति है मालिक है वो आप ही ऐसे पुरखों नू भवज संसार तो पार कर लिंदा है। सतगुरु धन गुरु ग्रंथ साहब पातशाह सानू यही समझाते हैं कि भाई नाम जपया कर सिमरन कराया कर अमृत वेला संभालिया कर, बहुता समा नहीं तो घट तो घट अद्धा घंटा एक घड़ी का समय कड़ ला, एक घड़ी नहीं अद्धी घड़ी सही। जितना भगत कबीर जी का पावन बचन है कबीर एक घड़ी आधी करी आधी हूँ त्याद भगतन सेती गोष्ट जो किन्नी सो लाभ,
जे आपां थोड़ा समां भी कढ़ांगे तो जदों रूटीन बना लवांगे तो फिर अपने आप ही साढ़े मन च होर हौसला होवेगा, होर साढ़े मन में चाह होवेगा। जिस तरह आम तौर पर देखे ना कि आम जो किसी को माया होंगी है ना, तो ज्यों ज्यों माया वधदी जाए त्यों त्यों बंदे का जिहड़ी आ लालच वध जांदा कि होर कट्ठी हो जाए, होर बैंक बैलेंस बन जाए। इस तरह जिहड़े भाई परमात्मा के नाम धन नाल जुड़ जाते हैं ना, गुरु की बाणी नाल जुड़ जाते, सिमरन नाल जुड़ जाते हैं, थोड़ा समा भी जो जुड़ते हैं तो फिर अपने आप लालच हो जाता कि होर समा नाम जपिए, होर समा परमात्मा वाहिगुरु के नाल जुड़िए। फिर अपने आप ही गुरु की कृपा हो जाती, जो थोड़ा समा भी ना शुरू किया तो फिर तो गल नहीं ना बननी। जे आप अमृत उठ के थोड़ा समा भी अद्धी घड़ी तो भी अद्धी घड़ी किन्नी होंदी है, 6 मिनट की अद्धी घड़ी है, अद्धी तो अद्धी घड़ी 6 मिनट आ, पूरी घड़ी 24 मिनटां की होंदी है, अद्धी घड़ी 12 मिनट, तो अद्धी तो अद्धी चौथा हिस्सा जिहड़ा घड़ी दा 6 मिनट बनते हैं। जे 6 मिनट भी उठ के आपां सिमरना जुड़ांगे तो अपने आप तुहाडा मन उत्साहित होवेगा, फिर मन दे संस्कार बन जाणगे, बार बार नाम जपण नूं दिल करेगा। क्योंकि गुरबाणी ऐसी है, परमात्मा दा नाम ही ऐसा है, हे मन जिहड़ा ये बने थोड़ी कितन लगता नहीं, जे इहनूं आपां बदो बदी ला लईए ना आस्ते आस्ते, फिर सतगुरु कृपा करते हैं। क्योंकि जिहड़ा साडा मन ये धन गुरु अर्जन देव जी पातशाह जी इहनूं गधे की तस्वीर देंदे हैं, साडा कलयुगी जीवन का जिहड़ा मन ये गधे की न्याई है, ये इन्ना खोटा है, इन्ना कपटी है। तो सतगुरु की बाणी का पावन कथन, मन खुट हरो तेरा नहीं विश्वास, हे खोटे मना तेरा कोई विश्वास नहीं है, कोई यकीन नहीं है कि तू कदों छिड़क जाना है, कितने तिलक जाना तू। मन खुट हर तेरा नहीं विश्वास, तू महा उदमाता, तू ऐसा माया दे मोह च फसया होया है, तू परमात्मा वाहिगुरु का नाम जपन सिमरन करन सेवा करन गुरु के दर ते आउण तो कन्नी कतराउंदा चाहुंदा नहीं है। तू मन खोटा तेरा नहीं बसा, तू महा उदमाता, खरका पैठ पैखर तो छूटा जो उपर लादा। ये जिहड़ा गधा है थोड़े किते भार नहीं अपने उत्ते लदन दिंदा, तो भार लदन वाला तो भाई फिर उन्हूं जूड़ पाउंदा, पहला लॉक लाउंदा, फिर उत्ते भार लद्दा, उस तरह लदन नहीं दिंदा है। जदों भार लद्दिया जांदा तो फिर वो चल पैंदा है चुक के भार नूं, उस तरह सौखे किते नहीं भार लदन दिंदा कि तुसीं सरल छेती छेती लद लोगे उत्ते। इस तरह मन साडा इस तरह दा, थोड़े कितियां नाम जपण वाले बने लंघदे ही नहीं है, बाणी पढ़न वाले बने मन आउंदा ही नहीं है, सेवा करन वाल नहीं आउंदा थोड़े कितियां। इहनूं थोड़ा जिहा गुरु की कृपा दे नाल, गुरु दे राही, गुरु की बाणी दे राही इहनूं ताड़ना पैणा, क्योंकि गुरबाणी सारी सानूं ताड़ना दिंदी है, साडे मन नूं चोभा लाउंदी है, तो मन जिहड़ा चोभ नूं सहारदा नहीं। इहनूं इहनूं खुराक चाहीदी है कि इहदी वडियाई होवे, सोभा होवे, ते दूजियां दी निंदिया सुन के खुश हुआ मन, अपनी वडियाई सुन के खुश है, लेकिन परमात्मा वाहिगुरु की जिहड़ी वडियाई है ये तो इहनूं नहीं चंगी लगती। तो ये मन नूं तो फिर जिस तरह उस गधे नूं जूड़ पा के उत्ते भार लद्दिया जांदा तो फिर वह भार लैके चलता है, इस तरह ये मन जिहड़ा ये जे आपां थोड़ा जिहा कष्ट करके गुरु दी शरण च आ के अरदासां बेनती करदे रहीए, बहुता समां ने थोड़ा समां कढ के गुरु दे दर ते आईए तो सतगुरु जी कृपा करनगे।
ਸਤਿਗੁਰੂ ਜੀ ਕਿਰਪਾ ਕਰਕੇ ਐਸਾ ਪੈਂਖੜ ਪਾ ਦੇਣਗੇ ਜਦੋਂ ਪੰਜਾਂ ਪਿਆਰਿਆਂ ਦੀ ਸ਼ਰਨ ਵਿੱਚ ਜਾ ਕੇ ਖੰਡੇ ਬਾੜੇ ਦੀ ਪੋਹ ਲੈ ਲਵਾਂਗੇ। ਫਿਰ ਪੰਜ ਪਿਆਰੇ ਸਾਹਿਬਾਨ ਸਾਡੇ ਸਾਨੂੰ ਐਸਾ ਪੈਂਖੜ ਪਾ ਕੇ ਉੱਤੇ ਭਾਰ ਲੈ ਦੇਣਗੇ, ਖੰਡੇ ਬਾੜੇ ਦੀ ਪੋਹਲ ਦੇ ਕੇ ਫਿਰ ਸਾਨੂੰ ਉਪਦੇਸ਼ ਦੇਣਗੇ ਕਿ ਭਾਈ ਤੁਸੀਂ ਤੁਹਾਡਾ ਅੱਜ ਗੁਰੂ ਘਰ ਜਨਮ ਹੋਇਆ ਹੈ, ਸਤਿਗੁਰ ਕੇ ਜਨਮੇ ਗਮ ਮਿਟਾਇਆ, ਤੁਹਾਡੇ ਪਹਿਲੇ ਕੀਤੇ ਜਿੰਨੇ ਪਾਪ ਗੁਨਾਹ ਸਾਰੇ ਮਾਫ ਹੈ, ਅੱਜ ਤੁਹਾਡੀ ਜ਼ਿੰਦਗੀ ਸ਼ੁਰੂ ਹੋਈ ਹੈ। ਅਸਲ ਵਿੱਚ ਮਨੁੱਖ ਦਾ ਜਨਮ ਉਦੋਂ ਹੁੰਦਾ ਜਦੋਂ ਖੰਡੇ ਬਾੜੀ ਦੀ ਪਹੁ ਲੈ ਕੇ ਗੁਰੂ ਵਾਲਾ ਬਣ ਜਾਂਦਾ ਹੈ। ਉਸ ਤੋਂ ਪਹਿਲਾਂ ਸਾਡਾ ਜ਼ਿੰਦਗੀ ਕਿਸੇ ਅਰਥ ਵਿੱਚ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਭਾਈ ਜਦੋਂ ਪੰਜਾਂ ਪਿਆਰਿਆਂ ਦੀ ਸ਼ਰਨ 'ਚ ਆ ਕੇ ਖੰਡੇ ਬਾੜੀ ਦੀ ਪਹੁ ਲੈ ਲੈਂਦਾ, ਫਿਰ ਪੰਜ ਪਿਆਰੇ ਸਾਹਿਬਾਨ ਅਮਰ ਦੀ ਦਾਤ ਬਖਸ਼ਿਸ਼ ਕਰਕੇ ਪੈਂਖੜ ਪਾ ਕੇ ਅਤੇ ਉੱਤੇ ਭਾਰ ਲਾ ਦਿੰਦੇ ਆ। ਫਿਰ ਪੰਜ ਪਿਆਰੇ ਸਾਹਿਬਾਨ ਕੀ ਕਹਿੰਦੇ ਸਾਨੂੰ, ਕਹਿੰਦੇ ਵੀ ਤੁਸੀਂ ਤੁਹਾਡਾ ਅੱਜ ਤੋਂ ਜਨਮ ਗੁਰੂ ਘਰ ਹੋਇਆ, ਤੁਹਾਡੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ, ਤੁਹਾਡੇ ਧਰਮ ਦੇ ਮਾਤਾ ਸਾਹਿਬ ਕੌਰ ਜੀ ਹਨ, ਅੱਜ ਤੋਂ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ, ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਹਾਡੇ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਅੱਗੇ ਮੱਥਾ ਨਹੀਂ ਟੇਕਣਾ, ਸੀਸ ਨਹੀਂ ਝੁਕਾਉਣਾ। ਅਤੇ ਸੱਤਾਂ ਬਾਣੀਆਂ ਦਾ ਨਿਤਨੇਮ ਘੱਟ ਤੋਂ ਘੱਟ ਕਰਨਾ ਹੈ। ਉਸ ਤੋਂ ਉਪਰੰਤ ਲਗਭਗ 24 ਘੰਟਿਆਂ ਵਿੱਚੋਂ 2.5 ਘੰਟੇ ਸੇਵਾ ਸਿਮਰਨ ਵਿੱਚ ਸਫਲ ਕਰਨੇ ਹਨ, ਆਪਣੀ ਜ਼ਿੰਦਗੀ ਦਾ ਆਪਣੇ ਸਵਾਸਾਂ ਦਾ ਦਸਵੰਧ ਕਰਨਾ ਹੈ। ਜਿੱਥੇ ਕਿਰਤ ਕਰਦਿਆਂ ਹੋਇਆਂ ਆਪਣੇ ਕਿਰਤ ਵਿੱਚੋਂ ਦਸਵੰਧ ਕਰਨਾ, ਉੱਥੇ ਆਪਣੇ ਸਵਾਸਾਂ ਦਾ ਵੀ ਦਸਵੰਧ ਕਰਨਾ ਹੈ, ਕਿਉਂਕਿ ਗ੍ਰਿਸ਼ਤੀ ਜਿਹੜੇ ਗੁਰਮ ਪਿਆਰੇ ਹਨ, ਗ੍ਰਿਸ਼ਤੀਆਂ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜੇ ਗ੍ਰਿਸ਼ਤੀ ਜਿਹੜਾ ਗੁਰਮੁਖ ਆ ਉਹ 24 ਘੰਟੇ 2.5 ਘੰਟੇ ਹੀ ਉਹ ਸਫਲ ਕਰ ਲਵੇ ਨਾ, ਬਾਣੀ ਪੜ੍ਹ ਕੇ ਸੇਵਾ ਕਰਕੇ, ਅਤੇ ਉਹਦੇ 24 ਘੰਟੇ ਹੀ ਸਫਲ ਹੋ ਜਾਂਦੇ ਹਨ। ਅਤੇ ਜਿਹੜਾ ਬਿਹੰਗਮ ਹੈ, ਜਿਹੜਾ ਗ੍ਰਿਸ਼ਤ ਮਾਰਗ ਨਹੀਂ ਧਾਰਨ ਕਰਦਾ, ਉਹ 24 ਘੰਟੇ ਕਰੀ ਜਾਵੇ ਤਾਂ ਵੀ ਉਹਦੀ ਉਹ ਗੱਲ ਨਹੀਂ ਬਣਦੀ ਜਿੰਨੀ ਗ੍ਰਿਸ਼ਤੀ ਦੀ 2.5 ਘੰਟੇ ਨਾਲ ਸੇਵਾ ਸਿਮਰ ਦੇ ਨਾਲ ਬਖਸ਼ਿਸ਼ ਹੋਣੀ ਹੈ। ਅਤੇ ਫਿਰ ਪੰਜ ਪਿਆਰੇ ਸਾਹਿਬਾਨ ਇਹ ਸਾਨੂੰ ਅਧਿਆਇ ਦਿੰਦੇ ਹਨ। ਫਿਰ ਪੰਜ ਪਿਆਰੇ ਸਾਹਿਬਾਨ ਸਾਨੂੰ ਪੰਜ ਕਕਾਰੀ ਰਹਿਤ ਦੱਸਦੇ ਹੈ, ਚਾਰ ਬੱਜਕ ਰਹਿਤਾਂ ਦੇ ਬਚਣ ਵਾਸਤੇ ਸਾਨੂੰ ਹਦਾਇਤ ਦਿੰਦੇ ਹਨ, ਇਹ ਭਾਰ ਪਾ ਦਿੰਦੇ ਸਾਡੇ ਉੱਤੇ। ਫਿਰ ਅੰਮ੍ਰਿਤ ਦੀ ਦਾਤ ਦੇ ਕੇ ਪੈਂਖੜ ਪਾ ਕੇ ਫਿਰ ਸਾਨੂੰ ਘੱਟ ਤੋਂ ਘੱਟ ਸੱਤਾਂ ਬਾਣੀ ਦਾ ਨਿਤਨੇਮ ਅਤੇ 2.5 ਘੰਟੇ ਦਾ ਜਾਪ ਸੇਵਾ ਸਿਮਰਨ ਅਤੇ ਚਾਰ ਬੱਜਕ ਰਹਿਤਾਂ ਤੋਂ ਬਚ ਕੇ ਰਹਿਣਾ ਹੈ, ਇਹ ਭੁੱਲ ਕੇ ਵੀ ਨਹੀਂ ਕਰਨੀਆਂ। ਅਤੇ ਜਿਹੜੇ ਪੰਜ ਕਕਾਰ ਇਹਨਾਂ ਨੂੰ ਸਰੀਰ ਦੇ ਅੰਗ ਬਣਾ ਕੇ ਰੱਖਣਾ, ਇਹ ਜਿਹੜੇ ਕਕਾਰ ਹਨ ਇਹ ਵੀ ਇੱਕ ਪੈਂਖੜ ਹਨ ਸਾਡੇ ਵਾਸਤੇ, ਇਹ ਸਾਨੂੰ ਹਦਾਇਤ ਦਿੰਦੇ ਹਨ। ਕੜਾ ਕਹਿੰਦਾ ਕਿ ਭਾਈ ਜਦੋਂ ਕਿਤੇ ਹੱਥ ਚੋਰੀ ਕਰਨ ਵਾਲੇ ਬੰਨੇ ਵਧਣ ਜਾਂ ਕਿਤੇ ਝੂਠੇ ਦਸਤ ਕਰਨ ਵਾਲੇ ਬੰਨੇ ਵਧਣ ਤਾਂ ਕੜਾ ਸਾਹਮਣੇ ਆ ਜਾਂਦਾ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਕੜ ਲਿਆ ਹੈ। ਇਸੇ ਤਰ੍ਹਾਂ ਕੜੇ ਦਾ ਭਾਵ ਕੜਨਾ, ਜਿੱਦਾਂ ਹੱਥ ਘੜੀ ਲੱਗੀ ਆ, ਹੱਥ ਘੜੀ ਦਾ ਇਹ ਹੁੰਦਾ ਜਦੋਂ ਹੱਥ ਘੜੀ ਲੱਗ ਜਾਂਦੀ ਫਿਰ ਬੰਦਾ ਕਾਬੂ ਹੋ ਜਾਂਦਾ। ਅਸੀਂ ਜਦੋਂ ਅੰਮ੍ਰਿਤ ਛਕ ਲੈਂਦੇ ਗੁਰੂ ਵਾਲੇ ਬਣ ਜਾਂਦੇ ਹਾਂ ਅਤੇ ਅਸੀਂ ਸਾਡੇ ਹੱਥ ਜਿਹੜੇ ਆ ਨਾ ਹੱਥ ਘੜੀ ਲੱਗ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਸਾਨੂੰ ਹੱਥ ਘੜੀ ਲਾ ਕੇ ਆਪਣੇ ਪਕੜ 'ਚ ਰੱਖ ਲੈਂਦੇ ਹਨ। ਫਿਰ ਜਦੋਂ ਬੰਦਾ ਚੋਰੀ ਕਰਨ ਲੱਗੇਗਾ ਹੱਥ, ਉਦੋਂ ਯਾਦ ਹੈਗੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੜਾ ਹੈ, ਇਹ ਚੋਰੀ ਕਰਨ ਵਾਸਤੇ ਝੂਠੇ ਦਸਤ ਕਰਨ ਤੋਂ ਰੋਕਿਆ ਪੰਜਾਂ ਪਿਆਰਿਆਂ ਨੇ, ਇਹ ਯਾਦ ਦਿਲਾਏਗਾ। ਸ਼ਰਾ ਜਲਸਾ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਪਰਸੋਂ 4 ਤਰੀਕ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਖੰਡੇ ਦੀ ਪੌਲ ਤਿਆਰ ਹੋਣੀ ਹੈ। ਜਿਨ੍ਹਾਂ ਨੇ ਅਜੇ ਤੱਕ
ਖੰਡੇ ਪਾੜ ਦੀ ਪਹੁ ਲੈ ਕੇ ਗੁਰੂ ਵਾਲੇ ਨਹੀਂ ਬਣੇ, ਜਾਂ ਜਿਹਨਾਂ ਦੇ ਬੱਚਿਆਂ ਨੇ ਅੰਮ੍ਰਿਤ ਨਹੀਂ ਛਕਿਆ ਜੇ। ਭਾਈ 4 ਤਰੀਕ ਨੂੰ ਐਤਵਾਰ ਵਾਲੇ ਦਿਨ 6 ਵਜੇ ਤਿਆਰ ਬਰ ਤਿਆਰ ਹੋ ਕੇ ਕੇਸੀ ਇਸ਼ਨਾਨ ਕਰਕੇ ਕਕਾਰ ਧਾਰਨ ਕਰਕੇ ਅਤੇ ਉੱਥੇ 5 ਪਿਆਰਿਆਂ ਦੇ ਸਨਮੁਖ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵ ਹਜ਼ੂਰੀ ਅੰਦਰ ਖੰਡੇ ਪਾੜ ਦੀ ਪਹੁ ਲੈ ਕੇ ਗੁਰੂ ਵਾਲੇ ਬਣੀਏ। ਫਿਰ ਸਤਿਗੁਰੂ ਕਿਰਪਾ ਕਰਨਗੇ ਸਾਨੂੰ, ਸਤਿਗੁਰੂ ਜੀ ਕਿਰਪਾ ਕਰਕੇ ਜੋ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਨਿਤਨੇਮ ਦੀ ਦਾਤ ਸਾਡੀ ਝੋਲੀ 'ਚ ਪਾਉਣਗੇ। ਸੋ ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਪਵਿੱਤਰ ਸੰਘਾਸਣਾਂ 'ਤੇ ਸਭਾਇਮਾਨ ਹੋ ਕੇ, ਪ੍ਰਕਾਸ਼ਮਾਨ ਹੋ ਕੇ ਜੋ ਸਤਿਗੁਰਾਂ ਨੇ ਸ੍ਰੀ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪਾਂ ਸਾਰੇ ਬੜੇ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ,

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: Raag Suhi Mohalla Pahla Chop De Kar Pahla. Suhi Raag Vich Pahle Patshah. ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਇਹ ਪਾਵਨ ਬਾਣੀ ਦੇ ਚਾਰ ਬੰਦ ਹਨ। ਇਸ ਬਾਣੀ ਨੂੰ ਸਤਿਗੁਰਾਂ ਨੇ ਪਹਿਲੇ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਹੈ। ਇਸ ਪਾਵਨ ਬਾਣੀ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਹੀ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਦੀ ਹਦਾਇਤ ਦਿੱਤੀ ਸਤਿਗੁਰਾਂ ਨੇ। ਇਸ ਪਾਵਨ ਬਾਣੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ, ਓਅੰਕਾਰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ, ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਭ ਨੂੰ ਪੈਦਾ ਕਰਨ ਵਾਲਾ, ਸਭ ਦੀ ਸੰਭਾਲ ਕਰਨ ਵਾਲਾ, ਸਭ ਦੀ ਲੈਤਾ ਕਰਨ ਵਾਲਾ, ਉਹ ਪਰਮਾਤਮਾ ਵਾਹਿਗੁਰੂ ਹੈ। ਅਤੇ ਸਤਿਗੁਰ ਨੇ ਏਕਾ ਪਾ ਕੇ ਦਰਸਾਤਾ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਅਤੇ ਸਤਿਗੁਰੂ ਤੁਹਾਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਇਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਸਤਿਨਾਮ ਜੋ ਸਦਾ ਕਾਇਮ ਰਹਿਣ ਵਾਲਾ ਹੈ, ਨਾਮ ਜੋ ਪ੍ਰਸਿੱਧ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕੋਸੀ ਪੀ ਸੱਚ, ਉਹ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦੀਵੀ ਹੈ, ਕਰਤਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਪੁਰਖ ਜੋ ਸਰਵ ਵਿਆਪਕ ਹੈ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਜੀਵਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ, ਅਤੇ ਪਰਮਾਤਮਾ ਅਕਾਲ ਪੁਰਖ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਅਤੇ ਆਪ ਹੀ ਵਿੱਚ ਵਿਆਪਕ ਹੋ ਰਿਹਾ ਹੈ। ਪਰਮਾਤਮਾ ਨੇ ਆਪਣੀ ਚੇਤਨ ਸੱਤਾ ਰੱਖੀ ਹਰੇਕ ਜੀਵ ਦੇ ਅੰਦਰ, ਉਹ ਆਪ ਵਿਆਪਕ ਹੈ। ਆਮ ਤੌਰ 'ਤੇ ਜਿਹੜੇ ਭਾਂਡੇ ਤਿਆਰ ਕਰਦੇ ਹਨ, ਭਾਵੇਂ ਉਹ ਮਿੱਟੀ ਦੇ ਭਾਂਡੇ ਕੁਮਿਆਰ ਤਿਆਰ ਕਰਦਾ ਅਤੇ ਦੂਸਰੇ ਭਾਂਡੇ ਠਠਿਆਰ ਕਰਦਾ ਹੈ, ਪਿੱਤਲ ਦੇ ਆਦਿਕ, ਹੋਰ ਧਾਤਾਂ ਦੇ, ਚਾਂਦੀ ਆਦਿਕ ਦੇ, ਲੇਕਿਨ ਇਹ ਜਿਹੜੇ ਭਾਂਡੇ ਬਣਾਉਣ ਵਾਲੇ, ਬਰਤਨ ਬਣਾਉਣ ਵਾਲੇ ਆ, ਉਹ ਬਰਤਨ ਬਣਾਉਂਦੇ ਹੈ ਲੇਕਿਨ ਬਰਤਨ ਦੇ ਵਿੱਚ ਮੌਜੂਦ ਨਹੀਂ ਰਹਿੰਦੇ। ਉਹ ਬਰਤਨ ਕਿਤੇ ਹੁੰਦਾ ਅਤੇ ਉਹ ਭਾਂਡੇ ਤਿਆਰ ਕਰਨ ਵਾਲਾ ਕੁਮਿਆਰ ਜਾਂ ਠਠਿਆਰ ਉਹ ਕਿਤੇ ਹੁੰਦਾ, ਪਰ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਿਸ ਪਰਮਾਤਮਾ ਨੇ ਇਹ ਜੀਵਾਂ ਰੂਪੀ ਭਾਂਡੇ ਤਿਆਰ ਕੀਤੇ ਹਨ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰੀਰ ਰੂਪੀ ਭਾਂਡੇ ਤਿਆਰ ਕਰਕੇ ਕਿਤੇ ਵੱਖ ਨਹੀਂ ਹੋਇਆ, ਉਹ ਸਾਰੇ ਦੇ ਵਿੱਚ ਮੌਜੂਦ ਹੈ। ਸਾਡੇ ਅੰਦਰ ਜਿਹੜੀ ਆਤਮਾ ਨਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਹੀ ਅੰਸ਼ ਹੈ। ਆਤਮਾ ਰੂਪ 'ਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਾਡੇ ਅੰਦਰ ਹੈ, ਸਾਡੀ ਆਪਣੀ ਹੀ ਆਤਮਾ ਹੈ, ਪਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਹੀ ਅੰਸ਼ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਾਕੀ ਸਾਰੇ ਜਿੰਨੇ ਵੀ ਸੰਸਾਰ 'ਤੇ ਜੀਵ ਹਨ, ਸਾਰੇ ਭੈ ਦੇ ਵਿੱਚ ਹਨ, ਜਿੰਨੇ ਵੀ ਦੇਵੀ ਦੇਵਤੇ ਹਨ ਜਾਂ ਰਿਸ਼ੀ ਮੁਨੀ, ਸਾਰੇ ਹੀ ਉਹ ਪਰਮਾਤਮਾ ਦੇ ਭੈ ਵਿੱਚ ਹਨ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੂਰੀ ਚਲਤਨੰਤ, ਇਸੇ ਤਰ੍ਹਾਂ ਸਾਰੇ ਖੰਡ ਬ੍ਰਹਿਮੰਡ ਉਹ ਪਰਮਾਤਮਾ ਅਕਾਲ ਪੁਰਖ ਦੇ ਭਾਵ ਵਿੱਚ ਹਨ। ਜਿਸ ਤਰ੍ਹਾਂ ਆਮ ਤੌਰ 'ਤੇ ਮਹਿਕਮੇ ਦੇ ਵਿੱਚ ਛੋਟੇ ਮੁਲਾਜ਼ਮਾਂ ਨੂੰ ਉੱਪਰਲੇ ਅਫਸਰ ਦਾ ਡਰ ਹੁੰਦਾ, ਉੱਪਰਲੇ ਅਫਸਰ ਨੂੰ ਉਹਦੇ ਉੱਪਰਲਾ ਅਫਸਰ ਉਹਦਾ ਡਰ ਹੁੰਦਾ, ਜਿਉਂ ਜਿਉਂ ਉਹਨਾਂ ਦੀ ਡਿਗਰੀ ਹੁੰਦੀ ਹੈ, ਅਹੁਦਾ ਹੁੰਦਾ, ਉਸ ਹਿਸਾਬ ਨਾਲ ਉੱਪਰਲੇ ਅਹੁਦੇਦਾਰ ਦਾ, ਹੇਠਲੇ ਅਹੁਦੇਦਾਰ ਨੂੰ ਡਰ ਹੁੰਦਾ ਹੈ। ਪਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਭੈ ਤੋਂ ਰਹਿਤ ਹੈ, ਬਾਕੀ ਸਾਰੇ ਹੀ ਭਾਉ ਵਿੱਚ ਹਾਂ, ਡਰ ਵਿੱਚ ਹਾਂ, ਪਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਾਲਾ ਵੀ ਭਾਉ ਤੋਂ ਰਹਿਤ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਐਸਾ ਪਰਮਾਤਮਾ ਵਾਹਿਗੁਰੂ ਨਿਰਭਉ ਹੈ, ਭੈ ਤੋਂ ਰਹਿਤ ਹੈ, ਕਿ ਐਸੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਵੀ ਜਪਣ ਵਾਲਾ ਵੀ ਭਾਉ ਤੋਂ ਰਹਿਤ ਹੋ ਜਾਂਦਾ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਤੇ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦਾ ਉਹ ਵੀ ਵੈਰ ਤੋਂ ਰਹਿਤ ਹੋ ਜਾਂਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ ਫਿਰ, ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਾਰੇ ਭੀਤਰ ਸਤਿਗੁਰ ਤੇ ਸੋਝੀ ਪਾਈ। ਇਹ ਸਮਝ ਪੈ ਜਾਂਦੀ ਹੈ ਜਿਹੜੇ ਨਾਮ ਜਪਦੇ ਸਿਮਰਨ ਕਰਦੇ ਹੈ ਉਹ ਭਾਈ ਵੈਰ ਤੋਂ ਰਹਿਤ ਹੋ ਜਾਂਦੇ ਹਨ, ਉਹ ਪਰਮਾਤਮਾ ਵਾਹਿਗੁਰੂ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਰੂਪ ਆ ਉਹ ਕਾਲ ਵਿੱਚ ਨਹੀਂ ਆਉਂਦਾ, ਅਸੀਂ ਸਾਰੇ ਕਾਲ ਵਿੱਚ ਆਉਂਦੇ ਹਾਂ, ਲੇਕਿਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਕਾਲ ਵਿੱਚ ਸਮੇਂ ਵਿੱਚ ਨਹੀਂ ਆਉਂਦਾ, ਉਹ ਨਾਸਵੰਤ ਨਹੀਂ ਹੈ, ਉਹ ਸਦੀਵੀ ਹੈ, ਅਜੂਨੀ ਜੂਨਾਂ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸਹਿ ਭੰਗ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਤੇ ਪ੍ਰਕਾਸ਼ ਹੈ, ਬਾਕੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਪਰ ਪਰਮਾਤਮਾ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿ ਪ੍ਰਕਾਸ਼ ਹੈ। ਅਤੇ ਮਿਲਦਾ ਕਿਸ ਤਰ੍ਹਾਂ ਪਰਮਾਤਮਾ, ਐਸੇ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਜਿਹੜਾ ਸਰਵ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਜਿਹੜਾ ਜੂਨਾਂ ਤੋਂ ਰਹਿਤ ਹੈ, ਉਹ ਪਰਮਾਤਮਾ ਮਿਲਦਾ ਕਿਸ ਤਰ੍ਹਾਂ? ਅਤੇ ਸਤਿਗੁਰ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ, ਖੰਡੇ ਬਾੜੀ ਦੀ ਪਹੁ ਲੈ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਧਾਰਨ ਕਰਕੇ। ਭਾਂਡਾ ਧੋਏ ਬੈਸ ਧੂਪ ਦੇ ਵਹੋ ਤੋ ਦੁੱਧ ਕਉ ਜਾਵਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਉਦਾਹਰਨ ਦੇ ਕੇ ਸਾਨੂੰ ਸਮਝਾਉਂਦੇ ਹੈ ਕਿ ਭਾਈ ਜਦੋਂ ਤੁਸੀਂ ਮੱਖਣ ਪ੍ਰਾਪਤ ਕਰਨਾ ਹੋਵੇ, ਘਿਓ ਪ੍ਰਾਪਤ ਕਰਨਾ ਹੋਵੇ ਤਾਂ ਕੀ ਕਰਦੇ ਹੋ? ਦੁੱਧ ਲੈਣ ਵਾਸਤੇ ਤੁਸੀਂ ਪੀਲਾ ਭਾਂਡਾ ਸਾਫ਼ ਕਰਦੇ ਜਿਹ 'ਚ ਦੁੱਧ ਪਾ ਕੇ ਪਾਉਣਾ ਹੈ, ਫਿਰ ਉਹਨੂੰ ਧੂਪ ਦਿੰਦੇ ਹੋ, ਫਿਰ ਦੁੱਧ ਲੈਣ ਵਾਸਤੇ ਜਾਂਦੇ ਹੋ। ਹੁਣ ਤੁਸੀਂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰਨਾ, ਆਪਣੇ ਹਿਰਦੇ ਰੂਪੀ ਭਾਂਡੇ ਵਿੱਚ ਪਾਉਣਾ, ਅਤੇ ਫਿਰ ਇਹ ਸਿੱਧਾ ਨਹੀਂ ਪੈਣਾ, ਪਹਿਲਾਂ ਗੁਰੂ ਦੇ ਦਰ 'ਤੇ ਜਾਣਾ ਪਵੇਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਪਹਿਲਾਂ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਦੀ ਸ਼ਰਨ 'ਚ ਆ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾੜੀ ਦੀ ਪਹੁ ਲੈਣੀ ਹੈ। ਇਹ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਹੈ, ਫਿਰ ਧੂਪ ਦੇਵੋ, ਇਸ ਮਨ ਨੂੰ ਗੁਰੂ ਦੀ ਕਿਰਪਾ ਦੇ ਨਾਲ ਖੰਡੇ ਬਾੜੀ ਦੀ ਪਹੁ ਲੈ ਕੇ ਇਸ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਰੂਪ ਧੂਪ ਦੇਣਾ ਹੈ, ਫਿਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ। ਆਮ ਤੌਰ 'ਤੇ ਦੁੱਧੀ ਜਦੋਂ ਆਉਂਦਾ ਨਾ ਪਾਉਣ ਵਾਸਤੇ, ਅਤੇ ਜੇ ਬੀਬੀਆਂ ਦੁੱਧ ਪਾਉਣ ਵਾਲੀਆਂ ਨੇ ਭਾਂਡਾ ਨਾ ਸਾਫ਼ ਕੀਤਾ ਹੋਵੇ, ਰਾਤ ਦਾ ਉਤਰੇ ਪਿਆ ਹੋਵੇ, ਅਤੇ ਲੇਕਿਨ ਉਹ ਜਦੋਂ ਦੁੱਧ ਪਾਉਣ ਲੱਗਦਾ ਤਾਂ ਦੁੱਧੀ ਦੁੱਧ ਨਹੀਂ ਪਾਉਂਦਾ, ਥੋੜ੍ਹੀ ਕੀਤਾ ਕਹਿੰਦਾ ਬੀਬੀ ਭਾਂਡਾ ਸਾਫ਼ ਨਹੀਂ ਹੈ ਅਤੇ ਦੁੱਧ ਤੇਰਾ ਖਰਾਬ ਹੋ ਜਾਣਾ, ਤੂੰ ਲਾਮਾ ਮੈਨੂੰ ਦੇਣਾ ਮੁੜ ਕੇ, ਦੁੱਧ ਮਾੜਾ ਦਿੱਤਾ, ਦੁੱਧ ਮੇਰਾ ਸਾਫ਼ ਆ ਪਰ ਭਾਂਡਾ ਤੇਰਾ ਖਰਾਬ ਆ, ਇਹਨੂੰ ਭਾਂਡੇ ਨੂੰ ਸਾਫ਼ ਕਰ। ਹੁਣ ਆਮ ਤੌਰ 'ਤੇ ਇੱਕ ਦੁੱਧੀ ਉਹ ਦੁੱਧ ਨਹੀਂ ਪਾਉਂਦਾ, ਅਤੇ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਇਹ ਸਾਡੇ ਹਿਰਦੇ ਰੂਪੀ ਜਿਹੜਾ ਭਾਂਡਾ ਹੈ, ਜਿਹੜਾ ਜਨਮਾਂ ਜਨਮਾਂ ਦੀ ਇਹਨੂੰ ਵਿਸ਼ੇ ਵਿਕਾਰਾਂ ਦੀ ਪਾਪਾਂ ਦੀ ਗੰਦਗੀ ਇਕੱਠੀ ਕੀਤੀ ਹੋਈ ਹੈ, ਹੁਣ ਇਸ ਹਿਰਦੇ ਰੂਪੀ ਭਾਂਡੇ 'ਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਕਿਤਨਾ ਪਾਊਗਾ ਪਰਮਾਤਮਾ? ਅਤੇ ਸਾਨੂੰ ਕਹਿੰਦੇ ਵੀ ਪਹਿਲਾਂ ਗੁਰੂ ਦੀ ਸ਼ਰਨ 'ਚ ਆ ਅਤੇ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਪਵਿੱਤਰ ਕਰ, ਸਾਫ਼ ਕਰ, ਮਨ ਨੂੰ ਰੋਕ, ਇਹ ਧੂਪ ਦੇਣਾ ਹੈ, ਫਿਰ ਦੁੱਧ ਨੂੰ ਜਮਾਉਣਾ ਕਿਸ ਤਰ੍ਹਾਂ, ਕਿਉਂਕਿ ਸਿੱਧਾ ਦੁੱਧ 'ਚੋਂ ਘਿਓ ਨਹੀਂ ਨਿਕਲਦਾ। ਅਤੇ ਸਾਨੂੰ ਕਹਿੰਦੇ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ, ਫਿਰ ਜਿਹੜਾ ਤੂੰ ਰੋਜ਼ ਦੀ ਕਿਰਤ ਕਾਰ ਕਰਦਾ ਨਾ, ਸਮਝ ਲਓ ਇਹ ਦੁੱਧ ਰੂਪੀ ਤੇਰੀ ਕਿਰਤਕਾਰ ਜਿਹੜੇ ਤੂੰ ਕਿਰਤ ਕਰਦਾ ਦਸਣ ਆਉਣ ਦੀ, ਅਤੇ ਕਿਰਤ ਕਰਦਿਆਂ ਹੋਇਆਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਆਪਣੀ ਸੁਰਤੀ ਜੋੜ ਕੇ ਰੱਖਣਾ ਹੈ, ਇਹ ਜਾਗ ਲਾਉਣੀ ਹੈ। ਫਿਰ ਸੰਸਾਰ 'ਚ ਰਹਿੰਦਿਆਂ ਹੋਇਆਂ ਸੰਸਾਰ ਦੀਆਂ ਆਸਾਂ ਤੋਂ ਉਪਰਾਮ ਹੋ ਕੇ ਰਹਿਣਾ ਹੈ। ਇਹ ਨਹੀਂ ਸੰਸਾਰ 'ਚ ਰਹਿਣਾ, ਰਹਿਣਾ ਸੰਸਾਰ ਵਿੱਚ ਹੀ ਹੈ, ਸੰਸਾਰ 'ਚ ਰਹਿੰਦਿਆਂ ਹੋਇਆਂ ਉਪਰਾਮ ਹੋ ਕੇ ਰਹਿਣਾ ਹੈ ਅਤੇ ਆਪਣੀ ਸੁਰਤੀ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਨੂੰ ਜੋੜੀ ਰੱਖਣੀ ਹੈ। ਇਸ ਤਰ੍ਹਾਂ ਦੁੱਧ ਜਮਾਉਣ ਦੀ ਤਰ੍ਹਾਂ ਪਰਮਾਤਮਾ ਵਾਹਿਗੁਰੂ ਦਾ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਫਿਰ ਕੀ ਕਰਨਾ ਹੈ, ਜਪੋ ਤਾਂ ਏਕੋ ਨਾਮਾ। ਫਿਰ ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ। ਵਾਹਿਗੁਰੂ ਦਾ ਨਾਮ ਜਪ ਲਓ, ਮੂਲ ਮੰਤਰ ਜਪ ਲਵੋ, ਸਹਿਜ ਪਾਠ ਦੇ ਰੂਪ ਵਿੱਚ ਬਾਣੀ ਪੜ੍ਹ ਲਵੋ, ਇਹ ਸਾਰਾ ਪਰਮਾਤਮਾ ਦਾ ਨਾਮ ਹੀ ਹੈ। ਔਰ ਨਿਰਾਫਲ ਕੰਮ ਸਾਧੂ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਹੋਰ ਸਾਰੇ ਜਿਹੜੇ ਸੰਸਾਰ ਕਾਰੋਬਾਰ ਹਨ, ਧੰਦੇ ਹਨ, ਸਾਰੇ ਕਿਸੇ ਕੰਮ ਨਹੀਂ ਹਨ, ਵਿਅਰਥ ਹਨ ਪਰਮਾਤਮਾ ਦੇ ਨਾਮ ਤੋਂ ਬਿਨਾਂ। ਰਹਾਓ ਇਹੋ ਮਨ ਈਟੀ ਹਾਥ ਕਰੋ ਫੁਨ, ਨੇਤਰਾ ਨੀਂਦ ਨਾ ਆਵੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਕਿ ਜਦੋਂ ਦੁੱਧ ਨੂੰ ਜਮਾ ਲਿਆ ਅਤੇ ਜਮਾਉਣ ਤੋਂ ਬਾਅਦ ਫਿਰ ਉਹ 'ਚੋਂ ਮੱਖਣ ਤਾਂ ਹੀ ਨਿਕਲ ਗਿਆ, ਉਹਨੂੰ ਰਿੜਕਿਆ ਜਾਵੇਗਾ ਤਾਂ ਝਾਟੀ 'ਚ ਪਾ ਕੇ ਮਧਾਣੀ ਪਾਵਾਂਗੇ ਉਹਦੇ ਵਿੱਚ, ਅਤੇ ਮਧਾਣੀ ਪਾ ਕੇ ਅਤੇ ਫਿਰ ਉਹਨੂੰ ਰਿੜਕਾਂਗੇ। ਅਤੇ ਸਾਧੂ ਕਹਿੰਦੇ ਭਾਈ ਇਹੋ ਮਨ ਈਟੀ ਆਤ ਕਰੋ, ਆਪਣੇ ਮਨ ਰੂਪੀ ਜਿਹੜੀਆਂ ਜਿਹੜੀ ਮਧਾਣੀ ਨੂੰ ਪਾਈ ਹੁੰਦੀ ਨਾ, ਨੇਤਰਾ ਜਿਹਨੂੰ ਕਹਿੰਦੇ ਆ, ਰੱਸੀ ਪਾਈ ਹੁੰਦੀ ਘੇਰੇ ਘੇਰੇ ਵਲੀ ਹੁੰਦੀ ਉਹਦੇ, ਤਾਂ ਉਹਦੇ ਸਿਰੇ 'ਤੇ ਦੋਵਾਂ ਬੰਨੇ 'ਤੇ ਈਟੀਆਂ ਬੰਨੀਆਂ ਹੁੰਦੀਆਂ, ਲੱਕੜ ਦੀਆਂ ਗੱਟੀਆਂ ਜਿਹੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹ ਫੜ ਕੇ ਅਤੇ ਘੁਮਾਉਣ ਵਾਸਤੇ ਮਧਾਣੀ ਨੂੰ। ਸਾਨੂੰ ਕਹਿੰਦੇ ਫਿਰ ਭਾਈ ਆਪਣੇ ਮਨ ਰੂਪੀ ਈਟੀਆਂ ਨੂੰ ਹੱਥ ਫੜਨਾ, ਭਾਵ ਕਿ ਉਹਨਾਂ ਨੂੰ ਵੱਸ ਵਿੱਚ ਕਰਨਾ ਆਪਣੇ ਮਨ ਨੂੰ, ਫਿਰ ਆਪਣੇ ਮਨ ਨੂੰ ਵੱਸ ਵਿੱਚ ਕਰਕੇ ਅਤੇ ਇਹਨਾਂ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਹੈ। ਜੇ ਇਸ ਤਰ੍ਹਾਂ ਸੁਰਤੀ ਜੋੜ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੇਗਾ, ਸਿਮਰਨ ਕਰੇਗਾ, ਆਪਣੇ ਮਨ ਨੂੰ ਵੱਸ ਵਿੱਚ ਲਿਆ ਕੇ ਵਿਕਾਰਾਂ ਵੱਲੋਂ ਰੋਕ ਕੇ, ਫਿਰ ਮਾਇਆ ਦੇ ਮੋਹ ਦੀ ਜਿਹੜੀ ਨੀਂਦ ਉਹ ਵਿਆਪੇਗੀ ਨਹੀਂ, ਫਿਰ ਸੁਚੇਤ ਹੋ ਕੇ ਪਰਮਾਤਮਾ ਦਾ ਨਾਮ ਜਪਦਾ ਰਹੇਗਾ। ਫਿਰ ਸਤਿਗੁਰੂ ਜੀ ਅੱਗੇ ਦੱਸਦੇ ਹਨ, ਰਸਨਾ ਨਾਮ ਜਪਹੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵਹੋ। ਇਸ ਤਰ੍ਹਾਂ ਤੂੰ ਆਪਣੀ ਰਸਨਾ ਦੇ ਨਾਲ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਰੂਪੀ ਰਿੜਕਣਾ ਪਾਉਣਾ ਹੈ। ਜਦੋਂ ਤੂੰ ਇਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੇਗਾ, ਆਪਣੀ ਸੁਰਤੀ ਨੂੰ ਜੋੜ ਕੇ ਮਨ ਨੂੰ ਵੱਸ ਵਿੱਚ ਕਰਕੇ ਅਤੇ ਰਸਨਾ ਨਾਲ ਪਰਮਾਤਮਾ ਦਾ ਨਾਮ ਜਪੇਗਾ, ਫਿਰ ਤੂੰ ਪਰਮਾਤਮਾ ਦਾ ਜਿਹੜਾ ਨਾਮ ਵੀ ਅੰਮ੍ਰਿਤ ਹੈ ਨਾ, ਉਹ ਪ੍ਰਾਪਤ ਕਰ ਲਵੇਗਾ। ਕਿਉਂਕਿ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹੈ, ਹਰ ਕਾ ਬਲੋਵਨਾ ਬਲੋਵ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਜੇ ਪਰਮਾਤਮਾ ਵਾਹਿਗੁਰੂ ਦੇ ਰਿੜਕਣਾ ਪਾਉਣਾ, ਨਾਮ ਜਪਣਾ, ਨਾਮ ਕਿਸ ਕਰਕੇ ਜਪੀਦਾ, ਕਿਉਂ ਜਪਣਾ, ਕਿ ਸਾਨੂੰ ਜਿਸ ਤਰ੍ਹਾਂ ਦੁੱਧ ਰਿੜਕੀਦਾ ਉਹ 'ਚ ਮੱਖਣ ਪ੍ਰਾਪਤ ਕਰਨ ਵਾਸਤੇ, ਨਾਮ ਜਪੀਦਾ, ਸਿਮਰਨ ਕਰੀਦਾ, ਬਾਣੀ ਪੜ੍ਹੀਦਾ ਕਿ ਪਰਮਾਤਮਾ ਵਾਹਿਗੁਰੂ ਮਿਲ ਪਵੇ, ਉਹਦੀ ਪ੍ਰਾਪਤੀ ਹੋ ਜਾਵੇ। ਅਤੇ ਜਿਹੜੇ ਭਾਈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਦੇ ਆ, ਸਹਿਜੇ ਸਹਿਜੇ ਰਸ ਲੈ ਕੇ, ਫਿਰ ਸਾਨੂੰ ਕਹਿੰਦੇ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ। ਹਰ ਕਾ ਬਲੋਵ ਨਾ ਬਲੋਵ ਮੇਰੇ ਭਾਈ, ਸਹਿਜ ਬਲੋਵ ਜਿਸ ਤੱਤ ਨਾ ਜਾਈ।

ਵਿੱਚੋਂ ਮੱਖਣ ਤਿਆਰ ਕਰਨਾ ਹੋਵੇ ਕੱਢਣਾ ਹੋਵੇ ਅਤੇ ਜੋ ਯਤਨ ਸਤਿਗੁਰੂ ਨੇ ਦੱਸਿਆ ਜਿਸ ਤਰ੍ਹਾਂ ਦੁੱਧ ਤੋਂ ਮੱਖਣ ਤਿਆਰ ਕਰਨ ਵਾਸਤੇ ਯਤਨ ਕਰੀਦਾ, ਭਾਂਡਾ ਸਾਫ਼ ਕਰਨਾ ਹੈ, ਫਿਰ ਉਹਦੇ ਵਿੱਚ ਭਾਵ ਕੇ ਉਹਨੂੰ ਜਾਗ ਲਾਉਣੀ ਹੈ, ਜਮਾਉਣਾ, ਫਿਰ ਰਿੜਕਣਾ ਹੈ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਨੂੰ ਪ੍ਰਾਪਤੀ ਕਰਨੀ ਹੈ ਅਤੇ ਗੁਰੂ ਦੀ ਸ਼ਰਨ ਚਾਹ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾੜੇ ਦੀ ਪਹੁਲ ਲੈ ਕੇ ਤਿਆਰ ਬਰ ਤਿਆਰ ਹੋ ਕੇ ਮਨ ਨੂੰ ਵਕਾਰਾਂ ਵੱਲੋਂ ਰੋਕ ਕੇ ਮਾਇਆ ਦੇ ਮੋਹ ਵੱਲੋਂ ਤ੍ਰਿਸ਼ਨਾ ਵੱਲੋਂ ਉਪਰਾਮ ਹੋ ਕੇ ਅਤੇ ਪਰਮਾਤਮਾ ਵਾਹਿਗੁਰੂ ਦਾ ਨਾਮ ਰਸਣਾ ਜਪਣਾ ਹੈ, ਫਿਰ ਇਸ ਤਰ੍ਹਾਂ ਪਰਮਾਤਮਾ ਪ੍ਰਾਪਤੀ ਦੀ ਪ੍ਰਾਪਤੀ ਹੋਣੀ ਹੈ। ਹੁਣ ਦੂਸਰਾ ਸਤਿਗੁਰੂ ਜੀ ਉਦਾਹਰਨ ਦੇ ਕੇ ਸਮਝਾਉਂਦੇ ਆ, ਮਨ ਸੰਪਟ ਜਿੱਤ ਸਤ ਸਰਨਾਵਣ ਭਾਵਨ ਪਾਤੀ ਤਿੱਤ ਕਰੇ। ਜਿਹੜੇ ਲੋਕ ਠਾਕਰਾਂ ਦੀ ਪੂਜਾ ਕਰਦੇ ਆ, ਮੂਰਤੀ ਦੀ ਪੂਜਾ ਕਰਦੇ ਆ, ਉਹ ਕੀ ਕਰਦੇ ਆ ਕਿ ਇੱਕ ਡੱਬੇ ਦੇ ਵਿੱਚ ਠਾਕਰ ਦੀ ਮੂਰਤੀ ਪਾ ਲੈਂਦੇ ਆ, ਡੱਬੇ 'ਚ ਬੰਦ ਕਰ ਲੈਂਦੇ ਆ ਅਤੇ ਮੁੜ ਕੇ ਤੀਰਥਾਂ 'ਤੇ ਜਾਂਦੇ ਆ, ਰਟਨ ਕਰਨ ਵਾਸਤੇ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦੇ ਆ। ਅਤੇ ਸਾਧੂ ਕਹਿੰਦੇ ਸਿੱਖ ਨੇ ਕੀ ਕਰਨਾ, ਉਹ ਤਾਂ ਜਿਹੜੇ ਹਿੰਦੂ ਲੋਕ ਆ ਉਹ ਤਾਂ ਠਾਕਰ ਦੀ ਮੂਰਤੀ ਜਿਹੜੀ ਉਹ ਇੱਕ ਡੱਬੇ 'ਚ ਬੰਦ ਕਰ ਲੈਂਦੇ ਆ। ਅਤੇ ਸਾਧੂ ਕਹਿੰਦੇ ਮਨ ਸੰਪਟ ਜਿੱਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਇਹ ਗੁਰੂ ਕੇ ਸਿੱਖਾ, ਤੂੰ ਆਪਣੇ ਮਨ ਨੂੰ ਡੱਬਾ ਬਣਾ ਅਤੇ ਇਹਦੇ ਵਿੱਚ ਮਨ ਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਾਮ ਨੂੰ ਟਿਕਾ। ਫਿਰ ਉਹ ਤਾਂ ਨਹਾਉਣ ਜਾਂਦੇ ਤੀਰਥਾਂ 'ਤੇ, ਅਤੇ ਸਿੱਖ ਕੀ ਕਰੇ, ਅਤੇ ਸਾਧੂ ਕਹਿੰਦੇ ਭਾਈ ਭਾਈ ਸੰਗਤ ਵਿੱਚ ਆ, ਜਿੱਤ ਸਤ ਸਰਨਾਵਣ ਗੁਰੂ ਦੀ ਸੰਗਤ ਵਿੱਚ ਆ ਕੇ, ਅਤੇ ਜਿਹੜਾ ਸੰਗਤ ਰੂਪੀ ਸਰੋਵਰ ਆ, ਸੰਗਤ ਰੂਪੀ ਸਰੋਵਰ 'ਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ, ਇਹਦੇ ਵਿੱਚ ਇਸ਼ਨਾਨ ਕਰ। ਫਿਰ ਜੋ ਉਹ ਲੋਕ ਮੂਰਤੀ ਦੀ ਪੂਜਾ ਕਰਨ ਵਾਲੇ ਜੋ ਪੱਤਲਾਂ ਵਿਛਾਉਂਦੇ ਹਨ, ਅਤੇ ਸਾਧੂ ਕਹਿੰਦੇ ਭਾਵਨਾ ਵਾਲੀ ਸ਼ਰਧਾ ਭਾਵਨਾ ਵਾਲੀਆਂ ਪੱਤਲਾਂ ਵਿਛਾ ਅਤੇ ਫਿਰ ਪਰਮਾਤਮਾ ਵਾਹਿਗੁਰੂ ਨੂੰ ਪ੍ਰਸੰਨ ਕਰ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ। ਜਿਹੜਾ ਸਿੱਖ ਸੇਵਾ ਭਾਵਨਾ ਦੇ ਨਾਲ ਸੇਵਕ ਬਣ ਕੇ ਆਪਣਾ ਆਪਾ ਭਾਵ ਨੂੰ ਮਾਰ ਕੇ ਗੁਰੂ ਦੀ ਸ਼ਰਨ 'ਚ ਆ ਕੇ ਸਿਮਰਨ ਕਰਦਾ, ਸੇਵਾ ਕਰਦਾ, ਇਸ ਵਿਧੀ ਦੇ ਨਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਸਿਮਰਦਾ, ਅਤੇ ਜਿਹੜਾ ਸਿਮਰੇਗਾ ਉਸ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਕਹਿੰਦੇ ਕਹਿ ਕਹਿ ਕਹਿ ਜਾਵਹਿ ਤੁਮ ਸਰ ਅਵਰ ਨਾ ਕੋਈ। ਸਾਧੂ ਕਹਿੰਦੇ ਭਾਈ ਕਈ ਜਿਹੜੇ ਕਿ ਨਹੀਂ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਤਾਂ ਨਾ ਕਰਦੇ ਆ, ਨਾ ਸਿਮਰ ਦਾ ਕਿਸੇ ਨੂੰ ਉਪਦੇਸ਼ ਦਿੰਦੇ ਆ, ਨਾ ਕਿਸੇ ਨੂੰ ਸਿਮਰਨ ਕਰਨ ਵਾਸਤੇ ਪ੍ਰੇਰਨਾ ਹੀ ਦਿੰਦੇ ਆ, ਕਿਉਂ ਆਪ ਨਹੀਂ ਕਰਦੇ ਤਾਂ ਕਿਸੇ ਨੂੰ ਕੀ ਕਹਿਣਗੇ ਸਿਮਰਨ ਕਰੋ। ਅਤੇ ਸਾਧੂ ਕਹਿੰਦੇ ਕਹਿੰਦੇ ਕਹਿ ਕਹਿ ਕਹਿ ਜਾਵੇ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਹੋਰ ਹੀ ਕੋਈ ਉਦਮ ਕਰਦੇ ਹਨ, ਦੇਹਧਾਰੀਆਂ ਦੀ ਪੂਜਾ ਕਰਨ ਵਾਸਤੇ ਇਸੇ ਤਰ੍ਹਾਂ ਜੰਗਲਾਂ ਜਾ ਕੇ ਜਲ ਧਾਰੇ ਕਰਕੇ ਨਿਓਲੀ ਕਰਮ ਕਰਨਾ, ਹੋਰ ਮਿੱਥੇ ਹੋਏ ਧਾਰਮਿਕ ਕਰਮ ਕਰਨ ਵਾਸਤੇ ਹੀ ਆਪ ਵੀ ਕਰਦੇ ਅਤੇ ਹੋਰਨਾਂ ਨੂੰ ਉੱਧਰ ਲਾਉਂਦੇ ਆ। ਉਹ ਸਾਰੇ ਉਹਨਾਂ ਦੇ ਕੀਤੇ ਹੋਏ ਧਾਰਮਿਕ ਜਿਹੜੇ ਮਿੱਥਿਆ ਕਰਮ ਹਨ ਉਹ ਵਿਅਰਥ ਹਨ, ਕਿਸੇ ਕੰਮ ਨਹੀਂ ਹਨ। ਲੇਕਿਨ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਨਹੀਂ ਹੈ। ਭਾਗਹੀਣ ਨਾਨਕ ਜਨ ਜਮ ਪੈ ਹੌਂਸਾ ਲਾਹੀ ਸੱਚਾ ਸੋਈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ, ਸਾਡੇ ਹਾਲਾਤ ਪਰਮਾਤਮਾ ਵਾਹਿਗੁਰੂ ਅੱਗੇ ਆਪਣੇ ਆਪ ਨੂੰ ਸਾਡੀ ਵੱਲੋਂ ਪੇਸ਼ ਕਰਕੇ ਬੇਨਤੀ ਕਰਦੇ ਆ, ਸਾਨੂੰ ਦੱਸਦੇ ਕਿ ਤੁਸੀਂ ਕਿਤਨਾ ਬੇਨਤੀ ਕਰਨੀ ਹੈ। ਅਤੇ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਪਰਮਾਤਮਾ ਅੱਗੇ ਕਹਿੰਦੇ ਭਗਤ ਹੀ ਨਾਨਕ ਜਨ ਜੰਪੇ, ਮੈਂ ਭਗਤ ਤੋਂ ਹੀਣਾ ਹਾਂ, ਮੈਂ ਸੇਵਾ ਭਗਤੀ ਨਹੀਂ ਕਰਦਾ, ਭਗਤੀ ਤੋਂ ਵਾਂਝਾ ਹਾਂ, ਪਰ ਮੈਂ ਤੇਰੇ ਸ਼ਰਨ 'ਚ ਆਇਆ, ਕਿਰਪਾ ਕਰੋ ਮਹਾਰਾਜ ਪਾਤਸ਼ਾਹ ਜੀ, ਹੌਂਸਲਾ ਹੀ ਸੱਚਾ ਸੀ, ਕਿਰਪਾ ਕਰੋ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਾਹਿਗੁਰੂ ਨੂੰ ਸਦਾ ਵਾਸਤੇ ਉਹਦਾ ਸਿਮਰਨ ਕਰਦਾ ਰਹਾਂ, ਉਹਦੀ ਸਿਲਸਿਲਾ ਕਰਦਾ ਰਹਾਂ। ਇਹ ਪਰਮਾਤਮਾ ਵਾਹਿਗੁਰੂ ਦੀ ਸਿਲਸਿਲਾ ਦੀ ਦਾਤ, ਉਹਦੇ ਨਾਮ ਦੀ ਦਾਤ ਝੋਲੀ 'ਚ ਪਾ ਦੇਵੋ। ਇਹ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਪਾਵਨ ਪਵਿੱਤਰ ਉਪਦੇਸ਼ ਮੋਸਿਸ ਕੀਤਾ, ਸਾਡੇ ਹਿਰਦੇ 'ਚ ਵੱਸ ਜਾਵੇ, ਗੁਰੂ ਦੀ ਸ਼ਰਨ 'ਚ ਆ ਕੇ ਪੰਜਾਂ ਪਿਆਰਿਆਂ ਦੇ ਖੰਡੇ ਬੜੇ ਦੀ ਪਹੁ ਲੈ ਕੇ ਗੁਰੂ ਵਾਲੇ ਬਣ ਕੇ
ਸਿਮਰਨ ਕਰਕੇ ਸੇਵਾ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾ ਸਕੀਏ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਆਪ ਨੇ ਖਿਮਾ ਬਖਸ਼ਿਸ਼ ਕਰਨੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪ ਜੀ ਨੂੰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਪਰਸੋਂ 4 ਤਰੀਕ ਨੂੰ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੀ ਸੇਵਾ ਹੋਵੇਗੀ, ਸਵੇਰੇ 10 ਵਜੇ ਪ੍ਰਾਰੰਭਤਾ ਹੋਵੇਗੀ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਦੀ ਹਾਜ਼ਰੀ ਬਾਹਰ ਨਿਸ਼ਾਨ ਸਾਹਿਬ ਦੇ ਲਾਗੇ ਹੋਵੇਗੀ ਔਰ ਗੱਤਕੇ ਦੇ ਜੌਹਰ ਦਿਖਾਏ ਜਾਣਗੇ। ਬਾਹਰ ਲੰਗਰ ਵੀ ਸਜਾਏ ਜਾਣਗੇ। ਸਮੇਂ ਅਨੁਸਾਰ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਦਿਨ ਸੋਮਵਾਰ 5 ਅਕਤੂਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਆ ਰਿਹਾ ਹੈ। ਗੁਰੂ ਘਰ ਦੇ ਵਿੱਚ ਅੰਮ੍ਰਿਤ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ। ਤੰਤੀ ਸਾਜਾਂ ਨਾਲ ਕੀਰਤਨ ਸਿਖਾਇਆ ਜਾਂਦਾ ਹੈ। ਜੋੜੀ ਦੀ ਸਿਖਲਾਈ ਦਿੱਤੀ ਜਾਂਦੀ, ਗੱਤਕਾ ਸਿਖਾਇਆ ਜਾਂਦਾ ਹੈ। ਇਹਨਾਂ ਸੇਵਾਵਾਂ ਤੋਂ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ ਹੈ। ਗੁਰੂ ਘਰ ਦੇ ਵਿੱਚ ਚੱਲ ਰਹੀਆਂ ਕਾਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਿੱਥੇ ਆਪਾਂ ਅੱਖਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕਰਕੇ ਆਪਣੀਆਂ ਅੱਖਾਂ ਨੂੰ ਸਫਲ ਕਰ ਰਹੇ ਹਾਂ, ਕੰਨਾਂ ਦੇ ਨਾਲ ਹਰ ਜਸ ਕੀਰਤਨ ਕਥਾ ਢਾਡੀ ਵਾਰਾਂ ਰਾਹੀਂ ਸਰਵਣ ਕਰਕੇ ਕੰਨ ਵੀ ਸਫਲ ਹੋ ਰਹੇ ਨੇ, ਉਹਦੇ ਨਾਲ ਨਾਲ ਆਪਣੇ ਹੱਥਾਂ ਦੇ ਨਾਲ ਸੇਵਾਵਾਂ ਕਰਕੇ, ਜਿਵੇਂ ਪ੍ਰਸ਼ਾਦਾ ਬਣਾਉਣਾ ਜਾਂ ਸਬਜ਼ੀਆਂ ਕੱਟਣੀਆਂ, ਸਫਾਈ ਦੀ ਜਾਂ ਬਰਤਨ ਮਾਂਜਣ ਇਤਿਹਾਸਿਕ ਸੇਵਾਵਾਂ, ਇਹ ਕਰ ਕਰਕੇ ਆਪਣੇ ਹੱਥਾਂ ਨੂੰ ਸਫਲ ਬਣਾਉਣਾ ਹੈ। ਹੁਣ ਬਹੁਤ ਹੀ ਸਤਿਕਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਰਾਗੀ ਜਥੇ ਤੋਂ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ ਲਵੋ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
2: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

0: निरंकार सतनाम कर्ता पुरुख निर्भो निर्वैर अकाल मूरत अजूनी सैभं गुरुप्रसाद। मनुख की बरतर परिपूर्ण परमात्मा ने इस ढंग की कीती है। इसकी दुनिया कुछ बाहर पई है, कुछ अंदर है। जैसे शरीर दी अंदर दी पवन दा बाहर दी पवन नाल संबंध जुड़िया है, शरीर दे अंदर पए हुए पानी दा बाहर दे पानी नाल संबंध है, शरीर दी मिट्टी दा बाहर दी मिट्टी नाल जुड़िया हुआ संबंध है। असी कुछ बाहर हाँ, कुछ अंदर हाँ। एक श्वास असी बाहर कढ़दे हाँ, एक अंदर लै लैंदे हाँ। जे सिर्फ अंदर लईए ते कहीए बाहर नहीं कढ़ना, तां वी असी नहीं रह सकांगे। और जे बाहर ही श्वास कढ़ दईए ते फिर अंदर ना लै जाइए, तां वी जीवना औखा होवेगा। इत्थों ही अध्यात्मवादियां ने यह तत्त कढ़िया है कि असी कुछ बाहर हाँ, कुछ अंदर हाँ। साड़ी दुनिया कुछ बाहर है, कुछ अंदर है। कुछ बाहर दी दौलत है, कुछ अंदर दी दौलत है। कुछ बाहर दा कुटुंब परिवार है, कुछ अंदर दा कुटुंब परिवार है। बाहर दा जो कुटुंब परिवार है साडा, उसकी तो सूझ बूझ सानू पूर्ण रूप दे च है। पर अंदर दा साडा की परिवार है, इसकी जानकारी गुरु नानक देव जी महाराज कराते ने। दूसरी उदासी का भ्रमण करके जब आप तीसरी उदासी की पूर्ण रूप से तैयारी कर लगे, तो आप दी माता जगत माता तृप्ता जी ने आपनू प्रेरिया कि हुण तुसी कुटुंब वाले हो, परिवार वाले हो, थोड़े बच्चे हैगे, थोड़ी पत्नी भी हैगी, और परिवार विच रहना भी थोड़ा धर्म है, मुख धर्म है। तो उस वक्त गुरु नानक देव जी महाराज ने अपनी माता प्रति जो बचन उचारण किए ने, गुरु ग्रंथ साहब जी महाराज के बकायदा दर्ज ने, आपने फरमान किया, माता मैं जिधर भी जाना अपना परिवार नाल लेके जाना, और मैं कदी परिवार तो बिछड़िया ही नहीं। परिवार मेरे नाल होंगे जिस पासे भी मैं जावा। तृप्ता जी हैरान हो गई कि परिवार नाल जांदा, असी सारे इत्थे ही आंदे, कोई नाल गया नहीं। मरदाने ते बाले तो बिना परिवार दा कोई फर्द नाल नहीं। पर नानक जी कह रहे ने परिवार मेरे नाल है, और मैं जिधर जाना परिवार मेरे नाल जांदा है। ये ते सुदाइयां वाली गल होई। अक्सर संसार दी दृष्टि विच भगत लोग महापुरुष पागल ही कहलाए गए, उन्हां नूं पागल ही आख्या गया। कारण उन्हां दे विचार, उन्हां दे बोल समाज दा हिस्सा नहीं बनते सन, व्यवहार दा हिस्सा नहीं बनते सन। रोज़मर्रा दी जिंदगी विच उन्हां दे विचारां नूं, उन्हां दे व्यवहार नूं, उन्हां दे बचनां नूं ढालना बड़ी औखी गल हो गई। जिस तरह पागल दे बोल संसार नाल तालमेल नहीं खांदे, समाज दा हिस्सा नहीं बनते, भगतां दे बोल भी समाज दा हिस्सा नहीं बनते। इस वास्ते जिथे पागल समाज नालों टुट जांदा है, करीबन करीबन भगत भी समाज नालों टुट जाते हैं। अज तक का इतिहास यही कहता है। और गुरु नानक की बाणी ने तो साफ फैसला कुन गल कह दिती है कि भगतां ते संसारियां जोड़ कदे ना आया। भगत ते संसारी का जोड़ कदी जुड़िया ही नहीं, मेल कदी होया ही नहीं। जब गुरु नानक देव जी महाराज ने यह आख्या कि परिवार मेरे नाल जांदा है, और मैं जिधर जाना परिवार अंग संग है, तो तृप्ता जी हस पईआं, आखण लगे नानक जी तुसी वाकई सुदाइयां दी तरह गल करन लगे। जगत ते सुदाई कहिंदा ही सी बई तू सुदाई है, अज मैनू भी कहना पएगा ये बोल सुदाइयां वाले ने, पागलां वाले ने, परिवार ते सारा इत्थे ही हुंदा है। तो साहिब श्री गुरु नानक देव जी महाराज कहन लगे, मां ये ते सोचण सोचण दी गल है, ये ते मनुख दे मनण मनण दी गल है। मैं जो कह रहा बिल्कुल सही कह रहा, मैं जिधर जाना मेरा परिवार मेरे नाल जाता है। तो गुरु नानक देव जी महाराज की माता जी ने पूछ लिया, ये दस जिहड़ा परिवार नाल जाता है उहदे च मां है, पिता है? साहब कहन लगे हाँ। ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ 'ਚ ਮਾਂ ਵੀ ਹੈ। ਤੂੰ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜ ਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤਾਂ ਕਦੀ ਨਾਲ ਨਹੀਂ ਗਈ, ਮੈਂ ਤਾਂ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤਾਂ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਅਤੇ ਇਹੀ ਆਖਣਾ ਚਾਹੁੰਦਾ ਹੋਵੇਂ ਅਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ ਕਹਿਣਾ ਤਾਂ ਕੁਛ ਮੈਂ ਐਸਾ ਚਾਹੁੰਦਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ, ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤੇ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ, ਔਰ ਚੌਥੇ ਦੁਸ਼ਮਣ। ਇਹ ਕੋਈ ਲਾਭ ਨਹੀਂ ਉਠਾਉਂਦੇ, ਇਹ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ, ਔਰ ਗੁਰੂ ਨਾਨਕ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ, ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ, ਮਾਂ ਵੀ ਹੈ। ਤਾਂ ਤ੍ਰਿਪਤਾ ਜੀ ਨੇ ਪੁੱਛ ਲਿਆ, ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤਾਂ ਸਤਿਗੁਰ ਮਾਤਾ ਦਾ ਨਾਮ ਦੱਸਦੇ ਨੇ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸਦੇ ਨੇ, ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ 'ਤੇ ਆਇਆ। ਸਤਿਗੁਰ ਕਹਿੰਦੇ ਨੇ, ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ, ਇਹ ਕਦਮ ਕਦਮ 'ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ ਹੈ, ਠੋਕਰਾਂ ਤੋਂ ਕਈ ਦਫ਼ਾ ਬਚ ਵੀ ਸਕਦਾ ਹੈ, ਪਰ ਜਿਸ ਦੀ ਮਤ ਮਰ ਜਾਏ ਉਹ ਤਾਂ ਕਦਮ ਕਦਮ 'ਤੇ ਠੋਕਰਾਂ ਖਾਂਦਾ ਹੈ। ਬੁੱਧੀਹੀਨ ਮਨੁੱਖ ਕਦਮ ਕਦਮ 'ਤੇ ਠੋਕਰਾਂ ਖਾਂਦੇ ਨੇ। ਤਾਂ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ 'ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ 'ਤੇ ਮਮਤਾ ਡੁਲਾਉਂਦੀ। ਤਾਂ ਠੀਕ ਹੈ, ਚੰਗੀ ਮਤ ਇਹ ਮਾਂ ਹੋਈ, ਪਿਤਾ ਕੌਣ ਹੈ? ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ। ਜਦ ਮਤ ਮਰ ਜਾਏ ਤਾਂ ਮਨੁੱਖ ਗੁੰਡਾ ਹੋ ਜਾਂਦਾ, ਬਦਮਾਸ਼ ਹੋ ਜਾਂਦਾ, ਦੁਰਾਚਾਰੀ ਹੋ ਜਾਂਦਾ, ਚੋਰ ਬਣ ਜਾਂਦਾ। ਦੁਨੀਆਂ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ। ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ, ਬਲਕਿ ਉਹ ਤੇ ਵਿਚਾਰੇ ਦਇਆ ਦੇ ਪਾਤਰ ਨੇ। ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ, ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਵਿੱਚ ਭਾਗੀ ਬਣ ਜਾਂਦੇ ਨੇ। ਤਾਂ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ। ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ, ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਧ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਅਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ 'ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ 'ਤੇ ਬੈਠ ਕੇ ਵੀ ਮਸਤ ਰਹਿੰਦਾ। ਔਰ ਇਸ ਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ 33 ਤਵੀ 'ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ, ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ,
1: ਪਰੇਸ਼ਾਨ ਹੋਵੇਗਾ। ਸਾਹਿਬ ਕਹਿੰਦੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ। ਇੱਕ ਗਾਥਾ ਚੇਤੇ ਆਈ ਹੈ, ਫਾਤਿਹ ਆਜ਼ਮ ਸਿਕੰਦਰ ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ, ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ, ਸਿੰਧ ਦੇ ਤੱਟ ਦੇ ਉੱਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਵਿੱਚ। ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ, ਆਖਰੀ ਟੁਕੜੀ ਵਿੱਚ ਸਿਕੰਦਰ ਆਪ ਸੀ। ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ, ਰੇਤ ਵਿੱਚ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ, ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾਂ, ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜ੍ਹੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਹੈ। ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਹੈ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ, ਮੈਂ ਜੋ ਵੀ ਜਵਾਬ ਦਿੰਦਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਤਾਂ ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ ਤੇ ਆਪਣੀ ਥਾਂ ਤੇ ਖੜਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ 'ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ, ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦਿਆਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ, ਜੋ ਮੇਰੀ ਪਕੜ ਵਿੱਚ ਨਾ ਹੋਵੇ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ ਇਹ ਦੱਸ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ, ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ? ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈਮ ਅੰਦਾਜ਼ਾ ਲਗਾ, ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ, ਇਤਿਹਾਸ ਗਵਾਹ ਹੈ ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆਂ ਸਿਕੰਦਰ ਰਸਤੇ ਵਿੱਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫ਼ਾ ਸਾਰੀ ਭੱਜ ਦੌੜ ਆਰਾਮ ਵਾਸਤੇ ਆਉਂਦੀ ਹੈ, ਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ ਚਾਰ ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਹਨ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ, ਉਹਦੀ ਭੱਜ ਦੌੜ ਵਿੱਚ ਵੀ ਕੁਛ ਵਿਸ਼ਰਾਮ ਹੋਵੇਗਾ। ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਂਦਾ ਇਹ ਮੈਨੂੰ ਵਿਸ਼ਰਾਮ ਵਿੱਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤੇ ਗੱਲ ਸਮਝ ਵਿੱਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਆਉਂਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸਦੇ 'ਚ ਪਤਨੀ ਹੈ? ਕਿਆ ਉਸਦੇ 'ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ ਸਰਮ ਸੁਰਤ ਦੋਵੇਂ ਸਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ, ਮਿਹਨਤ ਰੂਪੀ ਸਹੁਰਾ ਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਹੈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆਂ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਆਉਂਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ, ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤੇ ਇਹ ਅਰਧ ਅੰਗ ਹਨ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ। ਤਰਕ ਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ, ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਸਨਾਂ ਦੇ ਵਿੱਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇ, ਕਿਉਂਕਿ ਸ਼ਰਧਾ ਹੈ ਗਿਆਨ ਨਹੀਂ, ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ ਨੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਨ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਨ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ। ਸਰਮ ਸੁਰਤ ਦੋਵੇਂ ਸਸੁਰ ਭਏ, ਕਰਣੀ ਕਾਮਣ ਕਰਮਣ ਲੈ, ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਭਾਵ ਮੈਨੂੰ ਆਪਣੀ ਮਿਹਨਤ ਤੇ ਭਰੋਸਾ ਹੈ, ਮੈਨੂੰ ਆਪਣੀ ਮੁਸ਼ਕਤ ਤੇ ਭਰੋਸਾ ਹੈ। ਗੁਰੂ ਨਾਨਕ ਦੀ ਦੁਨੀਆ ਸੁਸਤ ਨਹੀਂ ਹੈ, ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਵੇਂ ਉਦਮ ਕਰਕੇ ਹੀ ਧਨ ਕਮਾਈਦਾ ਹੈ, ਉਦਮ ਕਰਕੇ ਹੀ ਧਰਮ ਕਮਾਈਦਾ ਹੈ। ਮੁਫ਼ਤ ਵਿੱਚ ਧਨ ਨਹੀਂ ਮਿਲਦਾ, ਮੁਫ਼ਤ ਵਿੱਚ ਧਰਮ ਵੀ ਨਹੀਂ ਮਿਲਦਾ। ਹੋ ਸਕਦਾ ਹੈ ਧਨ ਮੁਫ਼ਤ ਵਿੱਚ ਵੀ ਮਿਲ ਜਾਏ, ਧਰਮ ਕਤਈ ਮੁਫ਼ਤ ਵਿੱਚ ਨਹੀਂ ਮਿਲਦਾ, ਕਮਾਉਣਾ ਪੈਂਦਾ, ਲਾਜ਼ਮੀ ਕਮਾਉਣਾ ਪੈਂਦਾ। ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ ਹੈ, ਕਈ ਦਫ਼ਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ ਹੈ, ਪਰ ਧਰਮ ਤੇ ਸਵੈਮ ਕਮਾਉਣਾ ਪੈਂਦਾ, ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ, ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ ਹੈ। ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ, ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ, ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ ਤੇ ਸਵੈਮ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ, ਮਿਹਨਤ ਕਰਕੇ ਕਮਾਉਣਾ ਪੈਂਦਾ, ਔਰ ਇਹ ਨਿੱਜੀ ਸੰਪਦਾ ਖੁਦ ਨਿੱਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ ਹੈ। ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ ਹੈ, ਪਰ ਧਰਮ ਸਵੈਮ ਕਮਾਉਣਾ ਪੈਂਦਾ ਹੈ। ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਿਕ ਸਬੂਤ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਪ੍ਰਿਥੀ ਚੰਦ, ਇਹ ਵੀ ਨਾਮ ਦਾ ਰਸੀਆ ਬਣੇ, ਇਹ ਵੀ ਬਾਣੀ ਪੜ੍ਹੇ, ਇਹ ਵੀ ਪਰਮਾਤਮਾ ਨਾਲ ਜੁੜੇ, ਪਰ ਨਹੀਂ, ਉਹ ਝਗੜਦਾ ਹੀ ਰਿਹਾ, ਉਹ ਨਾਸਤਿਕ ਹੀ ਰਿਹਾ, ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਉਂ ਜਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ, ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ, ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ, ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਉਣੀ ਪੈਂਦੀ ਹੈ, ਆਪ ਕਮਾਉਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ 'ਤੇ ਉਸੇ ਦਿਨ ਧਨਵਾਨ ਬਣਦਾ ਹੈ, ਜਿਸ ਦਿਨ ਇਸਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ, ਸੁਰਤ ਮੇਰੀ ਸੱਸ ਹੈ, ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣ ਹੈ ਕਰ ਮੰਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਸਾਹਾ ਸੰਯੋਗ ਵਿਆਹ ਵਿਜੋਗ, ਸਤ ਪੁਰਸ਼ਾਂ ਦਾ ਜੋ ਸੰਯੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤ ਪੁਰਸ਼ਾਂ ਦੀ ਸੋਭਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ, ਸਤਸੰਗ ਦਾ ਸੰਯੋਗ ਮੇਰੀ ਮੰਗਣੀ ਹੋਈ ਸੀ। ਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ, ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ, ਭਗਤੀ ਮੈਨੂੰ ਮਿਲ ਗਈ। ਸਾਹਾ ਸੰਯੋਗ ਵਿਆਹ ਵਿਯੋਗ, ਸਤਪੁਰਸ਼ਾਂ ਦੇ ਸੰਯੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ।

0: ਕੀ ਚੀਜ਼ ਹੈ, ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗਦੇ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ। ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ, ਮਿੱਟੀ ਬੋਲੇਗੀ ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ ਰਸੀਦ ਅਜ ਦਸਤੇ ਮਹਿਬੂਬ ਬਦਸਤਮ। ਕਹਿੰਦਾ ਹੈ ਕਿ ਇੱਕ ਦਿਨ ਘਰਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ ਕਿ ਅਜ ਖੁਸ਼ਬੂ ਦੀ ਲਾਂ ਵੀ ਜ਼ੇ ਤੋਂ ਮਸਤਮ। ਸ਼ੇਖ ਸਾਦੀ ਸਾਹਿਬ ਕਹਿੰਦੇ, ਮੈਂ ਬੋਲਿਆ ਉਸ ਮਿੱਟੀ ਨੂੰ, ਆਖਿਆ ਦੱਸ ਤੂੰ ਮੁਸ਼ਕੀ ਹੈ, ਅੰਬਰ ਹੈ, ਅੰਬੀਰੀ ਹੈ, ਆਇਆ ਕਿਹੜਾ ਸੈਂਟ ਹੈ, ਕਿਹੜਾ ਅਤਰ ਹੈ ਤੂੰ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ। ਐ ਤੇ ਤੂੰ ਮਿੱਟੀ ਮੁਸ਼ਕੀ ਅੰਬਰ ਅੰਬੀਰੀ ਗਜ਼ਨੀ ਕਾਬਲ ਦੇ ਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਨੇ ਪ੍ਰਾਚੀਨ ਸਮੇਂ ਤੋਂ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ ਕਿ ਅਜ ਖੁਸ਼ਬੂ ਦੀ ਲਾਂ ਵੀ ਜ਼ੇ ਤੋਂ ਮਸਤਮ। ਦਸਤੇ ਸਹੀ ਤੂੰ ਮੁਸ਼ਕੀ ਹੈ, ਅੰਬਰ ਹੈ, ਅੰਬੀਰੀ ਹੈ, ਕੌਣ ਹੈ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ। ਸ਼ੇਖ ਸਾਦੀ ਲਿਖਦੇ ਨੇ, ਮਿੱਟੀ ਬੋਲੀ, ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੂਦਮ ਵਲੇਕਿਨ ਮੁੱਦਤੇ ਬਾਗੁਲ ਨਿਸ਼ਸਤਮ। ਮਿੱਟੀ ਬੋਲੀ, ਐ ਸ਼ੇਖ, ਐ ਫਕੀਰ ਸਾਈਂ, ਮੈਂ ਇੱਕ ਨਾ ਚੀਜ਼ ਮਿੱਟੀ ਹਾਂ। ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੂਦਮ, ਗਿਲੇ ਮਿੱਟੀ, ਮੈਂ ਇੱਕ ਨਾ ਚੀਜ਼ ਮਿੱਟੀ ਹਾਂ। ਵਲੇਕਿਨ ਮੁੱਦਤੇ ਬਾਗੁਲ ਨਿਸ਼ਸਤਮ, ਪਰ ਮੈਂ ਇੱਕ ਖਾਸ ਸਮੇਂ ਤੱਕ ਫੁੱਲਾਂ ਦੇ ਕੋਲ ਰਹੀ ਹਾਂ, ਫੁੱਲਾਂ ਦੀ ਜੜ੍ਹਾਂ ਦੇ ਵਿੱਚ ਰਹੀ ਹਾਂ, ਫੁੱਲਾਂ ਦੀ ਸੰਗਤ ਕੀਤੀ ਹੈ। ਜਮਾਲੇ ਹਮ ਨਸ਼ੇ ਦਰਮਨ ਅਸਰ ਕਰਦ ਵਗਰਨਾ ਮਨ ਹਮਾ ਖਾਕਮ ਕੇ ਹਸਤਮ। ਫੁੱਲਾਂ ਦੀ ਸੰਗਤ ਕਰਕੇ, ਫੁੱਲਾਂ ਦੀ ਨੇੜ ਕਰਕੇ ਮੇਰੇ ਵਿੱਚ ਵੀ ਸੁਗੰਧੀ ਆ ਗਈ ਹੈ, ਮਹਿਕ ਆ ਗਈ ਹੈ, ਵਰਨਾ ਮੈਂ ਤੇ ਇੱਕ ਨਾ ਚੀਜ਼ ਮਿੱਟੀ ਹਾਂ। ਤੇ ਸ਼ੇਖ ਸਾਦੀ ਸਾਹਿਬ ਕਹਿਣ ਲੱਗੇ, ਮੈਂ ਇੱਕ ਨਾ ਚੀਜ਼ ਮਿੱਟੀ ਦਾ ਪੁਤਲਾ, ਸਤ ਪੁਰਸ਼ਾਂ ਦੀ ਸੋਹਬਤ ਕਰਕੇ ਇਹ ਗੁਣਾਂ ਦੀ ਸੁਗੰਧੀ ਮੇਰੇ ਅੰਦਰ ਪੈਦਾ ਹੋਈ ਹੈ। ਇਹ ਜੋ ਮਹਿਕ ਹੈ ਇਹ ਮੇਰੀ ਆਪਣੀ ਨਹੀਂ, ਕਿਸੇ ਤੋਂ ਮਿਲੀ ਹੈ। ਇਹ ਜੋ ਚਮਕ ਦਮਕ ਮੇਰੇ ਕੋਲ ਹੈ ਇਹ ਮੇਰੀ ਆਪਣੀ ਨਹੀਂ, ਮੈਨੂੰ ਕਿਸੇ ਤੋਂ ਮਿਲੀ ਹੈ। ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸਤ ਪੁਰਸ਼ਾਂ ਦੀ ਜੋ ਸੋਹਬਤ ਨਸੀਬ ਹੋਈ ਇਹ ਮੇਰੀ ਮੰਗਣੀ ਹੋਈ, ਔਰ ਸੰਸਾਰਿਕ ਵਿਕਾਰਾਂ ਦਾ ਜੋ ਤਿਆਗ ਹੋ ਗਿਆ ਇਹ ਮੇਰਾ ਵਿਆਹ ਹੋਇਆ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ, ਪੁੱਤਰ ਨਾਨਕ, ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਤ ਨੂੰ ਵੀ ਜਨਮ ਦਿੱਤਾ ਹੈ? ਤੁਹਾਡੀ ਕੋਈ ਔਲਾਦ ਵੀ ਹੈ? ਤੁਹਾਡਾ ਕੋਈ ਬੱਚਾ ਵੀ ਹੈ? ਕਿਉਂਕਿ ਪਰਿਵਾਰ ਬੱਚੇ ਤੋਂ ਬਿਨਾਂ ਵੀ ਤੇ ਅਧੂਰ ਹੈ। ਸਾਹਿਬ ਕਹਿੰਦੇ ਨੇ, ਹਾਂ, ਸੱਚ ਸੰਤਤ ਕਹੋ ਨਾਨਕ ਜੋਗ, ਇਸ ਭਗਤੀ ਰੂਪੀ ਕਾਮਣ ਨੇ ਸੱਚ ਰੂਪੀ ਪੁੱਤਰ ਨੂੰ ਜਨਮ ਦਿੱਤਾ, ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ, ਈਸ਼ਵਰ ਨੂੰ ਜਨਮ ਦਿੱਤਾ। ਹੈਰਾਨ ਹੋਵੋ ਗਏ ਕਿ ਈਸ਼ਵਰ ਦੇ ਨਾਮ ਭਗਤ ਲੋਕ ਰੱਖਦੇ ਨੇ। ਹੁਣ ਮਾਂ ਬਾਪ ਬੱਚਿਆਂ ਦੇ ਨਾਮ ਰੱਖਦੇ ਨੇ, ਪਰ ਭਗਤ ਰੱਬ ਦੇ ਨਾਮ ਰੱਖਦੇ ਨੇ ਜੋ ਜਗਤ ਪਿਤਾ। ਇਹ ਗੱਲ ਉਲਟੀ ਹੈ। ਮਾਂ ਬਾਪ ਬੱਚਿਆਂ ਨੂੰ ਜਨਮ ਦਿੰਦੇ ਨੇ, ਭਗਤ ਰੱਬ ਨੂੰ ਜਨਮ ਦਿੰਦੇ ਨੇ। ਸਾਧੂ ਸੱਤਮ ਜਾਣੋ ਨਾਨਕ ਪ੍ਰੀਤ ਕਾਰਣੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਅਗਰ ਸਾਧੂ ਤੇ ਭਗਤ ਨਾ ਹੋਣ ਤਾਂ ਈਸ਼ਵਰ ਦੀ ਹੋਂਦ ਦਾ ਕੋਈ ਪਤਾ ਵੀ ਨਹੀਂ ਚੱਲੇਗਾ। ਇਹ ਉਹ ਹੀ ਪ੍ਰਗਟ ਕਰਦੇ ਨੇ, ਉਸਦੀ ਹੋਂਦ ਨੂੰ, ਉਸਦੀ ਅਸਲੀਅਤ ਨੂੰ, ਉਸਦੀ ਵਾਸਤਵਿਕਤਾ ਨੂੰ ਜਗਤ ਦੇ ਸਾਹਮਣੇ ਰੱਖਦੇ ਨੇ। ਤੋ ਸੱਚ ਰੂਪੀ ਪੁੱਤਰ ਨੂੰ ਜਨਮ ਦਿੱਤਾ, ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ। ਕਹੋ ਨਾਨਕ ਜੋਗ, ਮੈਂ ਇਸੇ ਹੀ ਪਰਿਵਾਰ ਜੋਗਾਂ। ਮੁਖਤਸਰ ਇਸ ਪਰਿਵਾਰ ਦੀ ਤਫਸੀਲ, ਗੁਰੂ ਨਾਨਕ ਦਾ ਕਹਿਣਾ ਹੈ, ਜਿੱਥੇ ਸਤਸੰਗ ਹੋਵੇਗਾ ਉੱਥੇ ਚੰਗੀ ਮੱਤ ਹੋਵੇਗੀ, ਜਿੱਥੇ ਚੰਗੀ ਮੱਤ ਹੋਵੇਗੀ ਉੱਥੇ ਸੰਤੋਖ ਹੋਵੇਗਾ, ਜਿੱਥੇ ਸੰਤੋਖ ਹੋਵੇਗਾ ਉੱਥੇ ਆਪਣੀ ਮਿਹਨਤ ਤੇ ਭਰੋਸਾ ਹੋਵੇਗਾ, ਜਿੱਥੇ ਆਪਣੀ ਮਿਹਨਤ ਤੇ ਹੀ ਭਰੋਸਾ ਹੋਵੇਗਾ, ਭਰਾਲਵਤ ਤੇ ਭਰੋਸਾ ਹੋਵੇਗਾ ਉੱਥੇ ਸੁਰਤ ਦੇ ਚ ਇਕਾਗਰਤਾ ਹੋਵੇਗੀ, ਜਿੱਥੇ ਸੁਰਤ ਦੇ ਚ ਇਕਾਗਰਤਾ ਹੋਵੇਗੀ ਉੱਥੇ ਵਿਕਾਰਾਂ ਦਾ ਤਿਆਗ ਹੋਵੇਗਾ, ਜਿੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਉੱਥੇ ਭਗਤੀ ਹੋਵੇਗੀ, ਔਰ ਜਿੱਥੇ ਭਗਤੀ ਹੋਵੇਗੀ ਉੱਥੇ ਗਿਆਨ ਹੋਵੇਗਾ, ਔਰ ਜਿੱਥੇ ਗਿਆਨ ਹੋਵੇਗਾ ਉੱਥੇ ਪ੍ਰਮਾਤਮਾ ਆਪ ਹੋਵੇਗਾ।
1: You're listening to KRPI 1550 Radio, Ferndale, Washington.

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, ਬੀਸੀ ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 49 ਨੂੰ ਪਾਉਂਡ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: ਸਾਬਤ ਲਾਲ ਮਸਰ ਜੋ ਕੈਨੇਡਾ ਦਾ ਪ੍ਰੋਡਕਟ ਹੈ ਲਵੋ 2.99 ਨੂੰ ਬੈਗ ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

ਆਂਦਾ ਤੇ ਕਹਿਣਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ ਤਿੰਨ ਵੀ ਤਨ ਮੇ ਮਨ ਨਹੀਂ ਪੇਖਾ। ਆਮ ਬੰਦੇ ਮਨ ਦੇ ਹੱਥੋਂ ਠਗਾਏ ਜਾਂਦੇ ਨੇ, ਬ੍ਰਹਮਾ ਵੀ ਠਗਾ ਗਿਆ, ਕਿਸੇ ਹੋਰ ਨੇ ਨਹੀਂ ਠਗਿਆ, ਮਨ ਨਹੀਂ ਠਗ ਲਿਆ ਵਿਸ਼ਨੂੰ ਨੂੰ, ਮਨ ਨਹੀਂ ਠਗ ਲਿਆ ਸ਼ਿਵ ਜੀ ਨੂੰ, ਮਨ ਨਹੀਂ ਠਗ ਲਿਆ ਇੰਦਰ ਨੂੰ। ਜੋ ਆਮ ਸਾਧਾਰਨ ਮਨੁੱਖ ਭੁੱਲ ਕਰਦੇ ਨੇ ਇੰਦਰ ਵੀ ਕਰ ਬੈਠਾ। ਔਰ ਹੈਰਾਨਗੀ ਕਿ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਆਪਣੇ ਵਿਚਾਰ ਆਪਣੇ ਜਜ਼ਬਾਤ ਨੂੰ ਕਾਬੂ ਨਾ ਪਾਉਂਦਾ ਹੋਇਆ ਇੱਕ ਸੰਤ ਦੀ ਪਤਨੀ ਨੂੰ ਭ੍ਰਸ਼ਟ ਕਰਦਾ ਹੈ ਇੰਦਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ, ਗੁਰੂ ਗ੍ਰੰਥ ਸਾਹਿਬ ਜੀ ਇਸ ਇਤਿਹਾਸ ਨੂੰ ਸਾਡੇ ਸਾਹਮਣੇ ਰੱਖਦੇ ਨੇ। ਗੌਤਮ ਨਾਰ ਅਹਿਲਿਆ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਹਿਨ ਭਗ ਉਹ ਤਾਮਨ ਪਛੋਤਾਇਆ। ਤੋ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਮਨੁੱਖ ਦੀ ਸੋਚਣੀ ਵਿੱਚ ਕੀ ਹੈ, ਮਨੁੱਖ ਦੇ ਚਿੰਤਨ ਵਿੱਚ ਯਾਦਾਂ ਵਿੱਚ ਕੀ ਹੈ, ਮਨੁੱਖ ਦੇ ਵਿਚਾਰਾਂ ਵਿੱਚ ਕਾਮ ਹੈ, ਮਨੁੱਖ ਦੇ ਵਿਚਾਰਾਂ ਵਿੱਚ ਲੋਭ ਹੈ, ਮਨੁੱਖ ਦੇ ਵਿਚਾਰਾਂ ਵਿੱਚ ਅਹੰਕਾਰ ਹੈ। ਮੈਂ ਦੋਵਾਂ ਦਾ ਨਾਂ ਨਹੀਂ ਲਿਆ, ਕ੍ਰੋਧ ਤੇ ਮੋਹ। ਪਤਾ ਹੈ ਕਿਉਂ? ਧਾਰਮਿਕ ਦਾਰਸ਼ਨਿਕ ਕਹਿੰਦੇ ਨੇ ਇਹ ਜੋ ਤਿੰਨ ਨੇ ਕਾਮ ਲੋਭ ਅਹੰਕਾਰ, ਇਹਨਾਂ ਦੀ ਆਪਣੀ ਬੁਨਿਆਦ ਹੈ। ਕ੍ਰੋਧ ਤੇ ਮੋਹ ਇਹਨਾਂ ਤਿੰਨਾਂ ਦੀ ਛਾਇਆ ਹੈ, ਕ੍ਰੋਧ ਤੇ ਮੋਹ ਦੀ ਆਪਣੀ ਕੋਈ ਬੁਨਿਆਦ ਨਹੀਂ ਹੈ, ਇਸ ਦੀ ਆਪਣੀ ਕੋਈ ਹੋਂਦ ਨਹੀਂ ਹੈ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਕਾਮ ਦੀ ਛਾਇਆ ਹੈ ਮੋਹ, ਲੋਭ ਦੀ ਛਾਇਆ ਹੈ ਮੋਹ, ਹੰਕਾਰ ਦੀ ਛਾਇਆ ਹੈ ਮੋਹ। ਹੰਕਾਰ ਦੀ ਛਾਇਆ ਹੈ ਕ੍ਰੋਧ, ਮੋਹ ਦੀ ਛਾਇਆ ਹੈ ਕ੍ਰੋਧ, ਕਾਮ ਦੀ ਛਾਇਆ ਹੈ ਕ੍ਰੋਧ। ਜਿਸ ਤੋਂ ਲੋਭ ਦੀ ਪੂਰਤੀ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ, ਗੁੱਸਾ ਆਉਂਦਾ। ਜਿਹੜਾ ਕਾਮ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਉਂਦਾ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਔਰ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ, ਜਿਹੜਾ ਕਹਿ ਦੇਵੇ ਤੁਹਾਡੇ ਜੈਸਾ ਕੋਈ ਦਾਨੀ ਨਹੀਂ, ਤੁਹਾਡੇ ਜੈਸਾ ਕੋਈ ਗਿਆਨੀ ਨਹੀਂ, ਤੁਸੀਂ ਨਾ ਹੋ ਤੇ ਸੇਵਾ ਹੋ ਨਹੀਂ ਸਕਦੀ, ਤੁਸੀਂ ਨਾ ਹੋ ਤੇ ਗੁਰਦੁਆਰੇ ਚੱਲ ਨਹੀਂ ਸਕਦੇ। ਕੁਛ ਤੇ ਹੰਕਾਰੀ ਐਸੇ ਹੁੰਦੇ ਨੇ, ਉਹ ਆਪ ਹੀ ਆਪਣੇ ਮੂੰਹ ਚ ਸਭ ਕੁਝ ਪ੍ਰਗਟ ਕਰਦੇ ਨੇ, ਕਹਿੰਦੇ ਨੇ ਗਿਆਨੀ ਜੀ ਅਸੀਂ ਨਾ ਹੋਈਏ ਤੇ ਜਲੂਸ ਕਿਵੇਂ ਨਿਕਲੇਗਾ, ਅਸੀਂ ਨਾ ਹੋਈਏ ਤੇ ਸਕੂਲ ਦੇ ਦਰਵਾਜ਼ੇ ਬੰਦ ਹੋ ਜਾਣ, ਅਸੀਂ ਨਾ ਹੋਈਏ ਤੇ ਗੁਰਦੁਆਰੇ ਦਾ ਕੰਮ ਚੱਲ ਹੀ ਨਹੀਂ ਸਕਦਾ। ਮੇਰਾ ਇੱਕੋ ਹੀ ਜਵਾਬ ਹੁੰਦਾ, ਤੂੰ ਮਰ ਕੇ ਵੇਖ, ਸਭ ਕੁਝ ਆਉਂਦਾ ਰਹੇਗਾ। ਇਹ ਤੇ ਕੇਤੀ ਗਈ ਦੇਖ ਵਾਜੇ ਵਜਾਏ, ਵਹੀ ਇਕ ਰੈਸੀ ਜੋ ਸਾਚਾ ਖੁਦਾ ਹੈ। ਕੱਲ ਤੂੰ ਇਹ ਆਖੇਗਾ ਜੇ ਮੈਂ ਨਾ ਵਾਂ ਤੇ ਸੂਰਜ ਕਿਵੇਂ ਚੜੇਗਾ, ਮੈਂ ਨਾ ਵਾਂ ਤੇ ਦਰਿਆਵਾਂ ਦੇ ਵੇਗ ਕਿਸ ਤਰ੍ਹਾਂ ਚੱਲਣਗੇ, ਮੈਂ ਨਾ ਵਾਂ ਤੇ ਹਵਾਵਾਂ ਕਿਸ ਤਰ੍ਹਾਂ ਚੱਲਣਗੀਆਂ। ਪਰ ਇਸ ਨੂੰ ਕੌਣ ਦੱਸੇ ਤੂੰ ਨਹੀਂ ਵੀ ਆਵੇਂਗਾ ਤੇ ਸਭ ਕੁਛ ਆਉਂਦਾ ਰਹੇਗਾ। ਐਵੇਂ ਤੇਰਾ ਹੰਕਾਰ, ਫਿਜ਼ੂਲ ਹੰਕਾਰ, ਫੋਕਾ ਹੰਕਾਰ। ਤੋ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ ਉਸ ਤੇ ਮੋਹ ਆਉਂਦਾ, ਚੰਗਾ ਲੱਗਦਾ, ਪਿਆਰਾ ਲੱਗਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ, ਚੰਗਾ ਲੱਗਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਕਾਗਰਤਾ ਬਖਸ਼ਣੀ ਤਵੱਜਾ। ਜੋ ਕਾਮ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ, ਉਸ ਤੇ ਮੋਹ ਆਉਂਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਸ ਵਾਸਤੇ ਸਿਆਣੇ ਧਾਰਮਿਕ ਚਿੰਤਕ ਐਸਾ ਕਹਿੰਦੇ ਨੇ, ਕ੍ਰੋਧ ਤੇ ਮੋਹ ਦਾ ਆਪਣਾ ਕੋਈ ਵਜੂਦ ਨਹੀਂ ਹੈ, ਆਪਣੀ ਕੋਈ ਬੁਨਿਆਦ ਨਹੀਂ ਹੈ, ਆਪਣੀ ਕੋਈ ਹੋਂਦ ਨਹੀਂ ਹੈ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਮਨ ਨੂੰ ਸਮਝਣਾ ਹੈ, ਥੋੜਾ ਜਿਹਾ ਅੰਤਰਮੁਖੀ ਹੋਣਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਅੰਤਰਮੁਖੀ ਹੋਏ ਬਿਨਾਂ ਕੋਈ ਸਮਝ ਵੀ ਨਹੀਂ ਆਏਗੀ, ਤੇ ਅੰਤਰਮੁਖੀ ਉਹੀ ਹੋ ਸਕੇਗਾ ਜੋ ਸੁਣਦਾ ਹੈ, ਤੇ ਸੁਣਨਾ ਹੀ ਤੇ ਕਠਿਨ ਹੈ, ਬਹੁਤ ਕਠਿਨ ਹੈ, ਬਹੁਤ ਹੀ ਕਠਿਨ ਹੈ। ਮਸਜਿਦਾਂ ਨੇ, ਮੰਦਿਰ ਨੇ, ਗੁਰਦੁਆਰੇ ਨੇ, ਸਾਧਨਾ ਦਾ ਥੋੜਾ ਥੋੜਾ ਅੰਤਰ ਹੈ, ਮੰਜ਼ਿਲ ਇੱਕੋ ਹੀ ਹੈ, ਟਿਕਾਣਾ ਇੱਕੋ ਹੈ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਿਰਾਂ ਦੇ ਦਰਸ਼ਨ ਕਰਨ ਲਈ ਕਿਸੇ ਦੇਵਤੇ ਅਵਤਾਰ ਦੀ ਮੂਰਤੀ ਦੇ,
ਸਾਰੀ ਸਾਧਨਾ ਅੱਖਾਂ ਤੇ ਖੜੀਏ, ਵੇਖਣ ਤੇ ਖੜੀਏ, ਦਰਸ਼ਨ ਤੇ ਖੜੀਏ, ਦਰਸ਼ਨ ਕਰਨੇ ਨੇ, ਵੇਖਣਾ ਅੱਖਾਂ ਦੇ ਸਾਹਮਣੇ ਜੋ ਕੁਛ ਹੋਏਗਾ।

ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ 3 ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ, ਘਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ 3 ਗੱਲਾਂ ਚੇਤੇ ਰੱਖੇ, ਇਹ 3 ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਪੜ੍ਹਾਉਂਦਾ ਹੈ, ਅਤੇ 20-25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ, ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀਨ। ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ, ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ। ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ, ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ। ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ ਬਦੇਹੀ ਦਾ, ਲਫਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ, ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ, ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤੀਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ। ਸੱਚੀ ਮੁੱਚੀ ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ, ਤਾਪ ਗੋਇਓ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ, ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨਹੀਂ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਹੈ ਕੇਸ, ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ, ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ, ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੇ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ, ਅੱਜ ਵਿਚਾਰ ਨੂੰ ਵਿਰਾਮ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਹਰੀ ਜਸ, ਪਹਿਲੇ ਆਪ ਜੀ ਨੇ ਰਸ ਇੰਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀ ਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ, ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। कुछ विचार आप जी के सामने धन गुरु ग्रंथ साहब जी महाराज की मेहरामत का सदका रखने की निवाणी कोशिश कर रहे हैं। गुरु अर्जन देव जी महाराज दियां उचारण कीतियां दो पंक्तियां, अगां को तरांग पिछा फेर ना मोड़ा, नानक सिंज एह आवार बहुड़ ना होवी जन्मड़ा। जिते मुड़ के जन्म ते मरण तो बचना चाहना है, क्योंकि भारत का सारा धार्मिक जीवन धार्मिक अभ्यास ऋषि मुनि बस दो ही दुख मनते ने, जन्म ते मरण, बाकी सारे दुख इन्हां दी छाया ने। बहुड़ ना होवी जन्मड़ा तो फिर की करिए, अगां को तरां अगे वेख अगे वेख पिछा फेर ना मोड़ा, भूल के भी पिछे वेखण दा यतन ना करे। अगां को तरां पिछा फेर ना मोड़ा, नानक सिंज एह आवार बहुड़ ना होवी जन्मड़ा। प्रभु ने एक मौका दिता, एक वारी दिती है, अवसर दिता है अगे वेखण दा, तो अगे वेख। तो अगे की वेखिए, एक प्रश्न साहिब कहिंदे ने, दे लम्मी नदर निहालिए। गुरु नानक देव जी महाराज लम्मी नदर वाले नूं उर्दू च कहिंदे ने दूर दृष्ट, एक बड़ा दूर दृष्ट है, बड़ी दूर तक वेखदा है। तो दूर तक की वेखदा है? लम्मी नगर निहालिए, दे कोल बड़ी लंबी निगाह है, इहदी तकनी बड़ी लंबी है, बहुत दूर तक वेखदा है, बहुत दूर तक वेखदा है। तो दूर तक की वेखना है? शिखर नूं वेखना है, शिखर नूं। दूर तक की वेखना है? अपने घर नूं वेखना। हुण मैं अर्ज करा, साडे कोल जिहड़ा जीवन है, कोई बच्चा है, कोई जवान है, कोई बिरद है, अगर एक बच्चा अगे वेखे अपने विच, अगे वेखे तो की है जवानी, जबकि बच्चा अगे नहीं वेखदा। बच्चा बचपन च ही उलझिया रहिंदा, अपने हाण दे च ही उलझिया रहिंदा, खिडौणियां दी खेड दे च ही उलझिया रहिंदा। भावें जवान उसके सामने होवन, बच्चा जवानी नूं नहीं देखता, अपने विच जवानी नूं नहीं देखता, इतनी लंबी निगाह उसकी नहीं होंदी। अगर एक बच्चा अगे वेखण दे समर्थ हो जाए तो फिर की है? जवानी है। जरा होर अगे वेखण दे समर्थ हो जाए तो की है? बुढ़ेपा है। तो मर्ज करां, कोई जवान बुढ़ेपे नूं नहीं वेखता अपने विच, हर जवान जवानी च उलझा रह जाता है, अगे नहीं वेखदा, वासना दे च, कामनावां दे च, तरह तरह दे इच्छा आसावां दे च उलझिया ही रह जाता है। कोई जवान अगे वेखण दा यतन नहीं करता, कोई बच्चा अगे नहीं वेखदा। अगर एक जवान अगे वेखे और एक बच्चे की निगाह भी जवानी तो अगे चली जाए तो फिर की है? बुढ़ेपा। हुण इत्थे भी मैं अर्ज करा, कोई बुढ़ा बुढ़ेपे नूं नहीं देखता, नहीं देखता। बुढ़ा अपनी निगाह पिछे कर लैंदा है, उहदे अंदर चलदियां ने यादां जवानी दियां, बचपन दियां, इत्थे रिवर्स गेयर ला लैंदा है। चलो एक बच्चा बचपन दे च उलझिया रहिंदा है, एक जवान जवानी विच उलझिया रहिंदा है, और एक बुढ़ा बुढ़ेपे नूं भी नहीं देखता, वो पिछे मुड़ लैंदा, अपना ध्यान पिछे कर लैंदा, अपनी दृष्टि पिछे कर लैंदा। बाबा फरीद समझांदे ने, देख फरीदा जेथिया, दाड़ी होई बोर, अग्गा नेड़ा आया पिछा रहा। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜ੍ਹੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਵਾਰ ਬਹੁੜ ਨਾ ਹੋਵੀ ਜਨਮਣਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜ ਘਾਤ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹੋਣ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ, ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਸਮਾਂ ਸਭ ਨੂੰ ਮਿਟਾ ਦਿੰਦਾ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ? ਆਕਾਰ ਨੂੰ। ਸਮਾਂ ਕਿਸ ਨੂੰ ਮਿਟਾ ਦਿੰਦਾ? ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਾਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ ਸਰੀਰ ਬਣਿਆ, ਉਹਨਾਂ ਦਾ ਨਾਸ ਹੋ ਗਿਆ। ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ, ਅਗਰ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ, ਪੂਜਣ ਦੀ ਕੋਈ ਲੋੜ ਨਹੀਂ, ਉਹ ਸਰੀਰ ਤੋਂ ਅੱਗੇ ਆਉਂਦੇ ਨੇ, ਤਨ ਤੋਂ ਅੱਗੇ ਆਉਂਦੇ ਨੇ। ਹੁਣ ਮੈਂ ਫਿਰ ਦੁਹਰਾਵਾਂ, ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ। ਅਗਾਂਹ ਕੋ ਤਰਾਂਗ ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਕੀ ਹੈ ਜਨਮ ਦਿਨ, ਅੱਗੇ ਕੀ ਹੈ ਮਰਨ ਦਿਨ। ਕਾਲ ਅਗਾਂਹ ਕੋ ਤਰਾਂ। ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਦੇ ਮਾਰਗ ਤੇ ਮਨੁੱਖ परमात्मा दे ज्ञान करके नहीं चलता, इस चक्कर च ना पैना। क्यों? परमात्मा ते ज्ञान ए दोवें कट्ठे ही मिलते हैं, ना पहले ज्ञान मिलता ना पहले भगवान मिलता, दोवें कट्ठे ही मिलते हैं। चलो इस नूं मैं स्पष्ट करने की कोशिश करा। जैसे कोई मनुख ए आखे बड़ी धुप निकली है, बड़ा चानना है, पर वह आखे सूरज तो है ही नहीं, वो तो निकलिया ही नहीं, ये किवें हो सकता है? जब धुप है रोशनी है तो फिर सूरज भी है। कि कोई ऐसा आखे सूरज तो सिर ते खड़ा है, चमकदा पिया है, पर चानना तो है ही नहीं, धुप तो है ही नहीं, ये किस तरह हो सकता? सूरज है तो फिर चानना भी है, चानना है तो सूरज है। ज्ञान ते भगवान दोवें कट्ठे प्रगट आउंदे ने, सूरज ते चानना दोवें कट्ठे ही प्रगट आउंदे, अगे पिछे नहीं आउंदे। सूरज अज चढ़िया ते चानना कल आवेगा, या चानना अज होया ते सूरज कल आवेगा। ब्रह्म ज्ञान, ज्ञान ते ब्रह्म दोवें कट्ठे प्रगट आउंदे ने, इस वास्ते कट्ठा नाम है ब्रह्म ज्ञान। ज्ञान ते ब्रह्म दोवें कट्ठे प्रगट होंदे ने। तो हुण मैं अर्ज करा, ज्ञान करके मनुख ब्रह्म दे मार्ग ते नहीं चलदा। क्यों? उते जद ब्रह्म मिलदा ते ज्ञान मिलदा, ज्ञान मिलदा ते ब्रह्म मिलदा, फिर उस दे मार्ग ते मनुख किस तरह चलेगा, अपने ध्यान नूं किस तरह चलाएगा? उम्मीद है आप सत्संगी हो, जरूर इस गहराई नूं पकड़ोगे। फिर परमात्मा दे मार्ग ते साडा ध्यान किस तरह चले, साडी सुरत किस तरह चले? क्योंकि परमात्मा दा ज्ञान, जिसनों असी ज्ञान कहने अक्षरी ज्ञान, मैं तुहानू अक्षरी ज्ञान सुना रहा, यह भी मैं अर्ज कर दिया। मैं अर्थ पढ़े ने, अगां को तरां पिछा फेर ना मोड़ा, नानक सिंज एहिया वार, बौड़ ना होवी जन्मड़ा। अक्षरी ज्ञान नाल जिंदगी चलती जरूर है, बदलती नहीं है, कतई नहीं बदलती, उक्की नहीं बदलती, यह भी मैं अर्ज कर दिया। फिर किहड़े ज्ञान नाल जिंदगी बदलती है? परमात्मा दा ज्ञान अनुभवी ज्ञान है। परमात्मा मिलदा तो परमात्मा दा ज्ञान मिलदा, ज्ञान मिलदा तो परमात्मा मिलदा, अगे पिछे की गल नहीं है। इहदा मतलब है फिर परमात्मा दे मार्ग ते ज्ञान करके ते साडा ध्यान चलेगा नहीं, फिर किस तरह चलाइए, किवें चलाइए? इस नुक्ते नूं अगर मैं कोई चंगे शब्दां विच बयान कर सकिया ते थोड़ी पकड़े च आ गई गल, बुनियादी गल समझ च आ जाएगी। परमात्मा दे ज्ञान करके कोई मनुख परमात्मा दे मार्ग ते नहीं चलता। इन्हों स्पष्ट करने वास्ते एक छोटी जिया गाथा भी थानू सरवण करा दें। रायपुर देच किसे ने उस वक्त दे चंगे दार्शनिक संत स्वामी विवेकानंद ते किसे ने प्रश्न कर दिता सी कि स्वामी जी, क्या मनुख दी जिंदगी च कोई ब्लाइंड फेथ दी जगह भी है, इहदी आवश्यकता है, अंधविश्वास चाहिए? शायद आपको पता हो, स्वामी विवेकानंद ने कहा सी भारत नू बचाना है ते भारत दी संस्कृति नू बचाना है तो हर घर दे गुरु गोबिंद सिंह दा एक सिख चाहिए। उदे ही बोलां दी अगों नकल की थी मदन मोहन मालविया ने, पर उसने कहा कि भारत दी संस्कृति नू बचाना है, भारत दे धर्म नू बचाना है तो हर घर विच गुरु गोबिंद सिंह दा सिख चाहिए। मूल रूप दे चे पहले बोल स्वामी विवेकानंद दे सन, काफी इस दे ग्रंथ ने, बड़े विचारक सुलझे विद्वान। रायपुर दे जद इन्हां दे उत्ते प्रश्न होया, स्वामी जी क्या ब्लाइंड फेथ दी आवश्यकता है, लोड़ है? जिहड़ा तर्क कर रहा सी, प्रश्न कर रहा सी, वह भी सुलझे होया सियाणा बंदा। ਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜੇ ਜਿਹਾ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਚਾਹੀਦਾ, ਇੱਕ ਸ਼ਰਤ ਦੇ ਨਾਲ, ਜਿਸ ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ। ਤਾਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਕਿ ਬ੍ਰਹਮ ਗਿਆਨ ਕੱਲ੍ਹ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਕਿ ਪਰਮਾਤਮਾ ਮੈਨੂੰ ਕੱਲ੍ਹ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਾਂ ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ ਹੈ, ਵਿਸ਼ਵਾਸ ਡੋਲਦਾ ਹੈ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ ਹੈ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦਿੰਦੀਆਂ ਨੇ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਨ ਪ੍ਰਗਟ ਆਇਆ। ਚਲੋ ਉਸ ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤੇ ਕੋਈ ਪ੍ਰੇਰਨਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤੇ ਪ੍ਰੇਰਨਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤੇ ਕੋਈ ਪ੍ਰੇਰਨਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ ਅਗਾਂਕੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਤੂੰ ਬਾਅਦ ਵਿੱਚ ਮੰਨ, ਬਾਅਦ ਵਿੱਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੋ ਉਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ, ਘਟਾ ਰਿਹਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਅੱਜ ਦਾ ਦਿਨ ਲੰਘ ਗਿਆ, ਲੋਕੀ ਆਪਣੇ ਨਾਲ ਜੋੜਦੇ ਨੇ ਅਸੀਂ ਇੱਕ ਦਿਨ ਵੱਡੇ ਹੋ ਗਏ, ਬੱਚੇ ਆਪਣੇ ਨਾਲ ਜੋੜਦੇ ਨੇ ਇੱਕ ਦਿਨ ਵੱਡੇ ਹੋ ਗਏ, ਮਾਂ ਬਾਪ ਜੋੜਦੇ ਨੇ ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜ ਦੇਣਾ, ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘੱਟ ਜਿਉ ਪਾਣੇ। ਇੱਕ ਟੁੱਟੇ ਘੜੇ ਵਿੱਚ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ, ਪਾਣੀ ਵੱਧ ਰਿਹਾ ਕਿ ਘੱਟ ਰਿਹਾ? ਘੱਟ ਰਿਹਾ। ਜੇ 100 ਸਾਲ ਜੀਵਣਾ ਕਿਸੇ ਨੇ, ਅੱਜ ਦਾ ਦਿਨ ਲੰਘਿਆ ਤਾਂ ਇੱਕ ਦਿਨ ਤੇ ਘੱਟ ਗਿਆ। ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ। ਕਿਸੇ ਨੂੰ ਕਹੀਏ ਤਾਂ ਇੱਕ ਦਿਨ ਅੱਜ ਛੋਟਾ ਹੋ ਗਿਆ, ਇਹਨੂੰ ਅਪਸ਼ਗਨ ਮੰਨਦੇ ਨੇ, ਅਸ਼ੁਭ ਮੰਨਦੇ ਨੇ, ਪਰ ਇਹ ਤੇ ਸੱਚਾਈ ਹੈ। ਇੱਕ ਦਿਨ ਤੂੰ ਅੱਜ ਛੋਟਾ ਹੋ ਗਿਆ, ਗੁਰਬਾਣੀ ਇਹ ਕਹਿ ਰਹੀ ਹੈ, ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕਿ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਤਸੱਲੀ ਦਿੰਦਾ ਆਪਣੇ ਆਪ ਨੂੰ, ਬਾਹਰ ਦੇ ਸਿਲਸਿਲੇ ਨੂੰ ਦੇਖ ਕੇ ਮੈਂ ਵੱਡਾ ਹੋ ਰਿਹਾ, ਨਹੀਂ ਤੂੰ ਛੋਟਾ ਹੋ ਰਿਹਾ, ਹੋ ਸਕਦਾ ਤੇਰਾ ਪਰਿਵਾਰ ਵੱਡਾ ਹੋ ਰਿਹਾ ਹੋਵੇ ਪਰ ਤੂੰ ਛੋਟਾ ਹੋ ਰਿਹਾ, ਹੋ ਸਕਦਾ ਤੇਰਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ਪਰ ਤੂੰ ਛੋਟਾ ਹੋ ਰਿਹਾ, ਹੋ ਸਕਦਾ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣ ਪਰ ਤੂੰ ਛੋਟਾ ਹੋ ਰਿਹਾ। ਵੱਡਾ ਹੁੰਦਾ ਕਾਰੋਬਾਰ, ਵੱਡਾ ਹੁੰਦਾ ਆਪਣਾ ਪਰਿਵਾਰ, ਵੱਡੇ ਹੁੰਦੇ ਸਾਜ਼ੋ ਸਮਾਨ ਨੂੰ ਵੇਖ ਕੇ ਮਨੁੱਖ ਭੁਲੇਖੇ ਚ ਪੈ ਜਾਂਦਾ ਹੈ, ਮੈਂ ਵੀ ਵੱਡਾ ਹੋ ਰਿਹਾ ਤੂੰ ਛੋਟਾ ਹੋ ਰਿਹਾ, ਪਰਿਵਾਰ ਵੱਡਾ ਜ਼ਰੂਰ ਹੋ ਰਿਹਾ ਤੂੰ ਛੋਟਾ ਹੋ ਰਿਹਾ, ਕਾਰੋਬਾਰ ਵੱਡਾ ਜ਼ਰੂਰ ਹੋ ਰਿਹਾ ਤੂੰ ਛੋਟਾ ਹੋ ਰਿਹਾ। ਇਸ ਵੱਡੇ ਹੋਣੇ ਨੂੰ ਦੇਖੇਗਾ ਤੇਰੀ ਦ੍ਰਿਸ਼ਟੀ ਕਾਲ ਤੇ ਨਹੀਂ ਜਾਏਗੀ, ਨਹੀਂ ਜਾਏਗੀ, ਤੇ ਜਿਹਦੀ ਨਿਗਾਹ ਕਾਲ ਤੱਕ ਹੀ ਨਹੀਂ ਗਈ ਅਕਾਲ ਤੱਕ ਕਿਸ ਤਰ੍ਹਾਂ ਜਾਏਗੀ, ਸਵਾਲ ਹੀ ਨਹੀਂ ਪੈਦਾ ਹੁੰਦਾ, ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ, ਠੀਕ ਹੈ ਸ਼ਤਾਬਦੀਆਂ ਚੱਲ ਰਹੀਆਂ ਨੇ, ਇਸ ਵਿੱਚ ਦਾਸ ਦੀ ਵੀ ਕਾਫੀ ਮਸਰੂਫੀਅਤ ਹੈ, ਦੋ ਦੋ ਦਿਨ ਤਿੰਨ ਤਿੰਨ ਦਿਨ ਵੱਖ ਵੱਖ ਸ਼ਹਿਰਾਂ 'ਚ ਭੱਜ ਦੌੜ ਜਾ ਰਹੀ ਹੈ, ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ 400 ਸਾਲ ਆ, ਅਤੇ ਗੁਰੂ ਗ੍ਰੰਥ ਸਾਹਿਬ ਕੀ ਨੇ, ਗਿਆਨ ਦੇ ਸਾਗਰ, ਇਸ ਗਿਆਨ ਨੂੰ ਸਮਝਣਾ ਅਤੇ ਜ਼ਿੰਦਗੀ ਦੇ 'ਚ ਧਾਰਨਾ, ਇਹੀ ਸ਼ਤਾਬਦੀ ਮਨਾਉਣੀ ਹੈ, ਹੋਰ ਕੀ ਸ਼ਤਾਬਦੀ ਮਨਾਓਗੇ, ਹੋਰ ਕਿਸ ਢੰਗ ਨਾਲ ਸ਼ਤਾਬਦੀ ਮਨਾਓ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ, ਉਹਨਾਂ ਦੀਆਂ ਦੋ ਦੋ ਪੰਕਤੀਆਂ, ਵਿਚਾਰ ਆਰੰਭ ਕੀਤੀ ਸੀ, ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਦੂਸਰਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲੇ ਵਾਕ ਵਿਚ ਸਾਹਿਬ ਕਹਿੰਦੇ ਨੇ ਅੱਗੇ ਵੇਖ, ਅੱਗੇ ਵੇਖ, ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ, ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ, ਪਿੱਛਾ ਫੇਰ ਨਾ ਮੋੜਣਾ, ਵੇਖਣਾ ਤੇ ਇੱਕ ਪਾਸੇ ਪਿੱਛੇ, ਤੂੰ ਪਿੱਛੇ ਮੂੰਹ ਹੀ ਨਾ ਮੋੜ, ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ, ਨਾਨਕ ਸਿੰਜ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਅਦਕੀ ਤੋਂ ਇਹ ਪੂਰੀ ਤਾਕਤ ਲਾ ਦੇ ਸਿੰਜ, ਅਦਕੀ ਤੋਂ ਪੂਰੇ ਇਸ ਜੰਗ ਵਿਚ ਸ਼ਾਮਲ ਹੋ ਜਾ, ਆਪਣੇ ਆਪ ਨੂੰ ਦਾਤੇ ਲਾ ਦੇ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਹ ਗੱਲ ਰਮਜ ਦੇ ਚ ਆਖੀ ਗਈ ਹੈ, ਅੱਗੇ ਕੀ ਵੇਖੀਏ, ਇਹ ਠੀਕ ਹੈ ਪ੍ਰਭੂ ਨੇ ਅੱਖਾਂ ਅੱਗੇ ਹੀ ਲਾਈਆਂ ਨੇ, ਅੱਗੇ ਵੇਖਣਗੀਆਂ, ਪਰ ਸਾਹਿਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ, ਬੜਾ ਲੰਬਾ ਦੇਖ, ਆਪਣੀ ਮੰਜ਼ਿਲ ਨੂੰ ਦੇਖ, ਟਿਕਾਣੇ ਨੂੰ ਦੇਖ। ਤਾਂ ਹੁਣ ਮੈਂ ਅਰਜ਼ ਕਰਾਂ, ਇੱਕ ਬੱਚਾ ਅਗਰ ਆਪਣੇ ਜੀਵਨ ਵਿਚ ਅੱਗੇ ਵੇਖੇ ਤਾਂ ਕੀ ਹੈ, ਜਵਾਨੀ ਹੈ, ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ, ਬਚਪਨ ਦੇ ਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਚ ਹੀ ਉਲਝਿਆ ਰਹਿੰਦਾ, ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਜੀਵਨ ਵਿਚ ਨਹੀਂ ਦੇਖਦਾ। ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ, ਆਪਣੇ ਵਿਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ, ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ। ਜ਼ਰਾ ਹੋਰ ਅੱਗੇ ਵੇਖੇ ਤਾਂ ਫਿਰ ਕੀ ਇਹ ਬੁਢੇਪਾ ਹੈ, ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਹੀ ਨਹੀਂ।

ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ, 10, 20, 30, 40, 50, 60, 70 ਸਾਲ ਪਹਿਲੇ ਨਹੀਂ ਸੀ, ਕੁਝ ਸਾਲਾਂ ਬਾਅਦ ਨਹੀਂ ਹੋਵਾਂਗੇ। ਜੋ ਸਮੇਂ ਵਿੱਚ ਬਣੇ ਹੈ ਸਮਾਂ ਮਿਟਾ ਦਿੰਦਾ ਹੈ। ਮੈਂ ਕੱਲ ਅਰਜ਼ ਕੀਤੀ ਸੀ, ਕਾਲ ਇਤਨਾ ਪ੍ਰਬਲ ਹੈ, ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਦਾ ਹੈ, ਸਮਾਂ ਮਿਟਾ ਦਿੰਦਾ ਹੈ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ੋਜੋ ਅਵਤਰਾ, ਕਾਲ ਪਾਏ ਕਰਵੇਸਨ ਪ੍ਰਗਾਸਾ, ਸਕਲ ਕਾਲ ਕਾ ਕੀਓ ਤਮਾਸ਼ਾ। ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਤੇ ਤਮਾਸ਼ਾ ਕੀ ਹੋ ਰਿਹਾ? ਬਣਨਾ ਹੋ ਰਿਹਾ, ਮਿਟਣਾ ਹੋ ਰਿਹਾ, ਮਿਲਣਾ ਵਿਛੜਨਾ ਹੋ ਰਿਹਾ, ਬਣਨਾ ਮਿਟਣਾ ਹੋ ਰਿਹਾ, ਇੱਕ ਤਮਾਸ਼ਾ ਹੋ ਰਿਹਾ। ਜੋ ਬਣ ਰਿਹਾ ਉਹੀ ਮਿਟ ਰਿਹਾ, ਜੋ ਮਿਲ ਰਿਹਾ ਉਹੀ ਨਾਸ ਹੋ ਜਾਂਦਾ। ਇਸ ਸਮੇਂ ਚ ਹੋ ਰਿਹਾ। ਇੱਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ, ਕੌਣ ਕਾਲ ਨੂੰ ਵੇਖੇ? ਪਰ ਜ਼ਰਾ ਹੋਰ ਅੱਗੇ ਵੇਖੇ, ਕਾਲ ਤੋਂ ਵੀ ਅੱਗੇ, ਤਾਂ ਫਿਰ ਉਹ ਅਕਾਲ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ, ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਪਣੀ ਦ੍ਰਿਸ਼ਟੀ, ਆਪਣੀ ਸਮਝ, ਆਪਣੀ ਸੁਰਤ ਅਕਾਲ ਤੱਕ ਪਹੁੰਚਾਉਣੀ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ, ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਮੌਤ ਦਾ ਡਰ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕੇ। ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹੱਈਆ ਕੀਤੇ ਪ੍ਰਹਿਲਾਦ ਵਾਸਤੇ, ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੇ। ਕਾਲ ਕੀ ਡਰਾਏਗਾ, ਦ੍ਰਿਸ਼ਟੀ ਤੇ ਅੱਗੇ ਲੰਘ ਗਈ। ਹੁਣ ਮੈਂ ਥੋੜਾ ਦੁਹਰਾਵਾਂ, ਬੱਚਾ ਆਪਣੇ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਆਪਣੇ ਹਾਣ ਵਿੱਚ। ਜਵਾਨ ਵੀ ਆਪਣੀ ਜਵਾਨੀ 'ਚ ਹੀ ਉਲਝਿਆ ਰਹਿੰਦਾ, ਅੱਗੇ ਨਹੀਂ ਦੇਖਦਾ। ਆਪਣਾ ਹਾਣ ਔਰ ਆਪਣੀ ਵਾਸ਼ਨਾ, ਆਪਣੀਆਂ ਕਾਮਨਾਵਾਂ, ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ, ਜਦਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ, ਪ੍ਰਗਟ ਹੋਵੇਗਾ, ਸਾਹਮਣੇ ਦਿਖਾਈ ਦੇਵੇਗਾ, ਪਰ ਇਤਨੀ ਲੰਬੀ ਨਿਗਾਹ ਹੋਵੇ। ਹੋਰ ਵੀ ਅਰਜ਼ ਕਰਦੇ ਹਾਂ, ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ, ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਰਹਿੰਦਾ ਦੇਖਦਾ, ਇੱਕ ਬੱਚਾ ਆਪਣੇ ਬਚਪਨ ਦੇ ਉਲਝਿਆ ਰਹਿੰਦਾ ਬਚਪਨ ਨੂੰ ਦੇਖਦਾ, ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ, ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ, ਜਵਾਨੀ ਯਾਦ ਕਰਨ ਲੱਗ ਪੈਂਦਾ, ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ, ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਮਹਾਰਾਜ ਕਹਿੰਦੇ ਨੇ ਪਿੱਛਾ ਫੇਰ ਨਾ ਮੌਲੜਾ, ਨਾ ਵੇਖ ਪਿੱਛੇ, ਵੇਖ ਹੀ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ, ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ, ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੋਰ। ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ? ਬੱਚਾ ਬਚਪਨ ਦੇ ਉਲਝਿਆ ਹੋਇਆ, ਜਵਾਨ ਜਵਾਨੀ ਦੇ ਉਲਝਿਆ ਹੋਇਆ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ, ਇਸ ਤੋਂ ਅੱਗੇ ਵੇਖਦਾ, ਨਿਗਾਹ ਨੂੰ ਲੰਬਾ ਕਰਦਾ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ

0: ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ? ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ। ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ, ਇਹ ਅਕਸ਼ਰੀ ਗਿਆਨ ਹੈ, ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ, ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਰੋਜ਼ ਹੁੰਦਾ ਰਹਿੰਦਾ। ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ, ਇਹ ਕਥਨੀ ਵੀ ਚਾਹੀਦੀ ਹੈ, ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚੱਲੇ ਕਿ ਕੁਛ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ। ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਸਫਲ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ। ਨਹੀਂ ਕਥਨ ਹੁੰਦਾ, ਨਹੀਂ ਕਥਨੀ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚੱਲੇਗਾ ਨਾ। ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ, ਕਥਾ ਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ। ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ। ਸਿਰਫ ਸਮਝ ਪ੍ਰੇਰਣਾ ਮਿਲੇਗੀ, ਇਤਨਾ ਲਾਭ ਹੈ। ਲੇਕਿਨ ਮੈਂ ਅਰਜ਼ ਕਰਾਂਗਾ ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੋਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ, ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚ ਆਏਗੀ। ਕੋਈ ਮਨੁੱਖ ਐਸਾ ਕਹਿ ਸਕਦਾ ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ ਤਾਂ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਣ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ ਤੇ ਇਸ ਤੇ ਕਿਧਰੇ ਭਰੋਸਾ ਬੱਝ ਜਾਏ ਤੇ ਮਨੁੱਖ ਚੱਲ ਪਵੇ, ਚੱਲੇ ਕੀ ਉਸਦਾ ਧਿਆਨ। ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋਜੜਾ, ਨਾਨਕ ਸਿੰਘ ਅਪਰਾਧ ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ ਹੈ, ਜੀਵਨ ਨੂੰ ਵੇਖਦਾ ਹੈ, ਮਰਨ ਨੂੰ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਗੁਨਿਆਣਾ ਮੰਡੀ ਬਠਿੰਡੇ ਦੇ ਕੋਲ, ਬਾਦਰੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ, ਗਿਆਨੀ ਜੀ ਅੱਜ ਬਾਦਰੋਂ ਦੇ ਸਮਰਾਂ ਦੀ ਕਥਾ ਕਰ ਦਿਓ। ਹਫ਼ਤਾ ਮੈਂ ਰਹਿਣਾ ਸੀ, ਮੈਂ ਠੀਕ ਹੈ। ਉਸ ਸੰਗਰਾਂਦ ਦੀ ਕਥਾ ਦੇ ਚ ਇੱਕ ਪੰਕਤੀ ਹੈ, ਬਾਦਰੋਂ ਦੇ ਮਹੀਨੇ, ਬਾਦੋਂ ਦਾ ਮਤਲਬ ਹੈ ਬਾਦੋ, ਛਿੱਠੇ ਪੈ ਗਏ, ਪਾਣੀ ਦੇ ਠੰਡ ਹੋ ਗਏ, ਬਰਸਾਤ ਹੋ ਜਾਂਦੀ ਹੈ, ਧੁੱਪ ਨਿਕਲ ਆ ਗਈ ਗਰਮ, ਦੋ ਬਾ ਬਾ ਦੋਵੇਂ। ਹਰ ਮਹੀਨੇ ਦਾ ਨਾਂ ਉਹਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ, 12 ਮਹੀਨੇ ਦੇ ਨਾਂ ਬਿਕਮਣੀ ਸੰਮਤ ਦੇ ਮੁਤਾਬਕ ਬਾ ਦੋਏ। ਹੁਣੇ ਠੰਡ ਹੁਣੇ ਗਰਮੀ, ਹੁਣੇ ਗਰਮੀ ਹੁਣੇ ਠੰਡ, ਬਾਦਲੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ, 5 ਮਿੰਟ ਹੋ ਗਈ, 2 ਮਿੰਟ ਹੋ ਗਈ, ਫਿਰ ਧੁੱਪ ਨਿਕਲਾਈ ਗਰਮੀ, ਹੁਣੇ ਠੰਡ ਹੁਣੇ ਗਰਮੀ, ਬਾ ਦੋਏ। ਕਈ ਮਨੁੱਖ ਵੀ ਬਾਦਲੋਂ ਦੀ ਤਰ੍ਹਾਂ ਆਉਂਦੇ ਨੇ, ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ, ਸ਼ਾਂਤ ਕਰ ਗਏ, ਬੜਤੂ ਪਾ ਦਿੱਤਾ, ਹੈ ਉਬਲ ਗਏ, ਤਪ ਗਏ, ਹੁਣੇ ਬੜੇ ਆਨੰਦਮਈ ਬੈਠੇ ਸਨ, ਹੁਣੇ ਚਿੰਤਾ ਤੁਰ ਹੋ ਗਏ, ਹੁਣੇ ਬੜਾ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ, ਪਾ ਦੋਏ। ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਮ ਪਈਆਂ ਕਰਦੀਆਂ ਸਨ, ਹੁਣ ਦੁਰਾਚਾਰ, ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਬੜਾ ਕੁਰਖ ਤੇ ਕੌਲਾ, ਪਾ ਦੋਏ। ਬਹੁਤੇ ਮਨੁੱਖ ਤਾਂ ਬਾਦਲੋਂ ਦੀ ਤਰ੍ਹਾਂ ਦੋ ਬਹਾ ਨੇ। ਇੱਕ ਘੰਟੇ ਦੀ ਕਥਾ ਵਿੱਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ, 40 ਮਿੰਟ ਇੱਕ ਪੰਕਤੀ ਤੇ ਲਾਏ। ਉਹ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਆਖਰੀ ਪ੍ਰਾਣ ਆਯੁਰਵੇਦ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ, ਮਨੁੱਖ ਦੀ ਨਾਭੀ ਦੇ ਚ ਹੈ ਆਖਰੀ ਪ੍ਰਾਣ। ਨਾਭੀ ਨੂੰ ਗੰਢ ਵੀ ਕਹਿੰਦੇ ਨੇ। ਆਜ ਕਾਲ ਖੁਲੇ ਤੇਰੀ ਗਾਂਠੜੀ, ਇਹ ਗੰਢ ਦੋ ਹਾਲਤਾਂ ਵਿਚ ਖੁੱਲਦੀ ਹੈ, ਇੱਕ ਮੌਤ ਦੇ ਸਮੇਂ, ਕਾਲ ਦੇ ਸਮੇਂ। ਇੱਕ ਦ੍ਰਿਸ਼ਟੀ ਜਦ ਅਕਾਲ ਤੇ ਪਹੁੰਚ ਜਾਏ ਉਸ ਵਕਤ ਖੁੱਲਦੀ ਹੈ। ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ, ਕਾਲ ਨੇ ਗੰਢ ਖੋਲ ਦਿੱਤੀ, ਮੌਤ ਨੇ ਗੰਢ ਖੋਲ ਦਿੱਤੀ। ਆਜ ਕਾਲ ਖੁੱਲੇ ਤੇਰੀ ਗਾਂਠੜੀ, ਜੈਸੇ ਨਾਭੀ ਖੁੱਲਦੀ ਹੈ ਤੇ ਆਖਰੀ ਪ੍ਰਾਣ ਨਿਕਲਦਾ ਹੈ, ਤੋ ਸਰੀਰ ਦੀ ਜੋ ਹਾਲਤ ਆਉਂਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਇੰਜ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਸਰੀਰ ਤੇ ਕੰਬੜੀ ਛਿੜ ਜਾਂਦੀ ਹੈ, ਹਿਟਕੀ ਆਉਂਦੀ ਹੈ। ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਗੰਢ ਖੁੱਲ ਗਏ, ਨਾਭੀ ਖੁੱਲ ਗਏ। ਇੱਕ ਮੌਤ ਦੀ ਚੋਟ ਨਾਲ, ਕਾਲ ਦੀ ਚੋਟ ਨਾਲ ਇਹ ਗੰਢ ਖੁੱਲਦੀ ਹੈ, ਇੱਕ ਅਕਾਲ ਦੀ ਚੋਟ ਨਾਲ ਖੁੱਲਦੀ ਹੈ। ਕਾਲ ਦੀ ਚੋਟ ਨਾਲ ਇਹ ਜਦ ਗੰਢ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ, ਤਨ ਮਰ ਜਾਂਦਾ ਹੈ। ਮਨ ਸੂਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਤੇ ਚਲਾ ਜਾਂਦਾ ਹੈ, ਕਿਸੇ ਦੂਜੇ ਸਰੀਰ ਵਿੱਚ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ ਤਾਂ ਗਰਭ ਵੀ ਹਰ ਸਮੇਂ ਉਪਲਬਧ ਨੇ। ਇਸ ਨੂੰ ਧਾਰਮਿਕ ਅਨੁਭਵੀ ਪੁਰਸ਼ ਇੰਜ ਕਹਿੰਦੇ ਨੇ। ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ, ਗਰਭ ਧਾਰਨ ਕਰਨ ਦੀ ਉਪਲਬਧੀ ਹਰ ਵਕਤ ਮੌਜੂਦ ਹੈ। ਆਮ ਸਾਧਾਰਨ ਮਨੁੱਖ ਪ੍ਰਵੇਸ਼ ਕਰ ਜਾਂਦਾ ਹੈ, ਕਿਉਂਕਿ ਤਨ ਦੀ ਮੌਤ ਹੋਈ ਹੈ, ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ। ਇਸ ਸੂਖਸ਼ਮ ਸਰੀਰ ਦਾ ਖੁਲਾਸਾ ਕਿਸੇ ਵਕਤ ਕਰਾਂਗਾ। ਇਹਨੂੰ ਮਨ ਵੀ ਕਹਿੰਦੇ ਨੇ, ਇਹਨੂੰ ਆਤਮਾ ਵੀ ਕਹਿੰਦੇ ਨੇ, ਔਰ ਇਹਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ। ਇਨਰਲ ਬਾਡੀ, ਅੰਦਰ ਇੱਕ ਸਰੀਰ, ਸਰੀਰ ਦੇ ਅੰਦਰ ਇੱਕ ਸਰੀਰ, ਪਰ ਉਹ ਨਿਰਾਕਾਰ ਸਰੀਰ ਹੈ, ਆਕਾਰ ਨਹੀਂ ਰੱਖਦਾ। ਵਿਚਾਰਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਯਾਦਾਂ ਦਾ ਪ੍ਰਵਾਹ, ਸੰਸਕਾਰਾਂ ਦਾ ਇਕੱਠ ਕਹਿ ਲਓ, ਇੱਕ ਹਵਾ ਹੈ ਪੂਰੇ ਸਰੀਰ ਵਿੱਚ। ਗੰਢ ਜਦ ਖੁੱਲਦੀ ਹੈ, ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ। ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾਂ ਨੇ, ਤੇ ਆਖਰੀ ਪ੍ਰਾਣ ਨਾਭੀ ਵਿੱਚ ਹੈ। ਜਿਤਨੇ ਚਿਰ ਤਾਂ ਆਖਰੀ ਪ੍ਰਾਣ ਨਾਭੀ ਵਿੱਚੋਂ ਰੁਖਸਤ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਬਣਿਆ ਰਹਿੰਦਾ। ਜੈਸੇ ਉਹ ਗੰਢ ਖੁੱਲਦੀ ਏ ਮੌਤ ਦੀ ਚੋਟ ਨਾਲ, ਆਖਰੀ ਪ੍ਰਾਣ ਰੁਖਸਤ ਆਉਂਦਾ ਹੈ ਤਾਂ ਤਨ ਦੱਸ ਦਿੰਦਾ, ਕਿਉਂਕਿ ਤਨ ਦੇ ਚੋਂ ਸੂਖਸ਼ਮ ਸਰੀਰ ਨਿਕਲਦਾ ਹੈ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸਿਹਤ। ਕਾਲ ਨਾਲ ਇਹ ਗੰਢ ਖੁੱਲੀਏ, ਦੂਜਾ ਤਨ ਮਿਲ ਜਾਂਦਾ ਉਸ ਸੂਖਸ਼ਮ ਸਰੀਰ ਨੂੰ, ਪਰ ਅਕਾਲ ਦੀ ਚੋਟ ਨਾਲ ਇਹ ਗੰਢ ਖੁੱਲੀਏ, ਇਹ ਸੂਖਸ਼ਮ ਸਰੀਰ ਨਿਰੰਕਾਰ ਵਿੱਚ ਇੰਜ ਲੀਨ ਹੋ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਕਿਉਂਕਿ ਸੂਖਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਵਿੱਚ ਲੀਨ ਹੋ ਜਾਂਦਾ। ਇਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਨਹੀਂ ਚੱਲਦਾ। ਮੈਂ ਉੱਥੇ ਕਾਲ ਦੀ ਮੌਤ ਦੀ ਸਾਰੀ ਕਥਾ ਕੀਤੀ। ਘੰਟਾ ਲੰਘ ਗਿਆ, ਸਮਾਪਤੀ ਹੋਈ, 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸਿਹਤ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ, ਤੇ 5-7 ਬੀਬੀਆਂ ਨੇ ਕਹਿਣ ਲੱਗੇ, ਗਿਆਨੀ ਜੀ ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ ਕਰ ਛੱਡਿਆ ਤੁਸੀਂ, ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ। ਤੇ ਮੈਂ ਕਿ ਇਹ ਪੰਕਤੀ ਭਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸਿਹਤ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ, ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਹੋਏ ਸਬਨ ਕੀ ਰੇਨ ਕਾ, तो आओ हमारे पास। और बाकी दो पंक्तियां मैं थोड़े सामने रखा। प्रभु की उस्तत करो संत में सावधान एकाग्र चे। जप कर रहे हैं वाहेगुरु वाहेगुरु, पूरी सावधानी पूरी एकाग्रता, वाणी का जप कर रहे हैं, जपजी साहब जाप साहब या सुखमनी साहब नितने, पूरी सावधानी पूरी एकाग्रता। जिस काम विच एकाग्रता पूरी ना होवे, ध्यान पूरा ना होवे, उस काम नूं पाया तकमील तक लै जाना भी बड़ा औखा है। यह भी मैं अर्ज करदा हां। लेकिन पूरी एकाग्रता पूरी सावधानी किहड़े काम विच आउंदी है? जिहदे विच कोई खतरा होवे, कारोबार विच भी खतरा है, पूरी सावधानी ना वरती एकाग्रता ना वरती घाटा पै सकदा है, खतरा है, नुकसान हो सकदा है। जिस काम विच खतरा ना होवे उस काम विच मनुख सावधानी नहीं देंदा, एकाग्रता नहीं देंदा। जैसे मैं उदाहरण दिते सन ते थोड़े सामने थोड़ा जिहा होर खोला, नवी नवी कार चलानी सीखनी है मनुख ने, बड़ी सावधानी बड़ी एकाग्रता। उन्हों पता है मेरी एकाग्रता भंग हो गई, सावधानी भंग हो गई, ना कार रहेगी ना मैं रहूंगा, गई कार भी तो मैं भी, खतरा। तो पूरी सावधानी है पूरी एकाग्रता है, पर चलाण दा अभ्यास पक गया है, चलाना स्वभाव बन गया, हुण सावधानी खो गई एकाग्रता भी खो गई। हुण नाल बैठे साथी नाल ते गपशप करदा कार चला रहे है, हुण ते टेप सुनदा होया कार चला रहे है, हुण सावधानी नहीं है इतने, हुण उतनी एकाग्रता नहीं, पूरी एकाग्रता नहीं है। पूरी एकाग्रता किस दे चाहुंदी है, पूरी सावधानी किस दे चाहुंदी है? जिहदे च बहुत वड्डा खतरा होवे, नहीं ते सावधानी नहीं होंदी, एकाग्रता नहीं होंदी। सतगुरु देव जी महाराज कहिंदे ने प्रभु की उस्तत करो संत मीत सावधान एकाग्र ची। हुण तुसीं आखोगे खतरे तो बिना एकाग्रता नहीं आउंदी, सावधानी नहीं आउंदी, तो नाम जपण विच किहड़ा खतरा पैदा करिए? फिर नाम जपण वाले दी ते लोकी उपमा करदे ने, सावधानी ते रहिंदी नहीं, एकाग्रता ते रहिंदी नहीं, ना पाठ विच ना सेवा विच ना जप विच ना तप विच। लोकी तो उपमा करन लग पैंदे ने, जप करदा है तप करदा है बाणी पढ़दा है, सावधानी नहीं रहिंदी एकाग्रता नहीं रहिंदी। क्यों? मनुख किसी खतरे नो महसूस नहीं करता। ते तुसी आखोगे खामा खा कोई खतरा खड़ा करिए, फिर परमात्मा दे नाम जपण दे च किड़ा खतरा सामने ले आईए, ताकि मन एकाग्र होवे ते सावधानी होवे। मैं फिर अर्ज करा, बिना खतरे तो सावधानी नहीं होंदी, बिना खतरे तो एकाग्रता नहीं होंदी। उदाहरण मैं थोड़े सामने दिता है, नवा नवा जद बंदा स्कूटर चलाना सीखता है, मैं देखा बड़ी सावधानी बड़ी एकाग्रता। मैं पहली पहली दफा चलाना सीखा सी ते गिर गया, मुड़ के मैं हाथ ही नहीं लाया। अगर सावधानी ना हो, एकाग्रता ना हुई, लत्तां बाहां बंदा तुड़ाएगा। तो पूरी एकाग्रता पूरी सावधानी, थोड़ी जिहा भी सावधानी हटी। भारत दियां सड़कां ते थां थां ते लिखिया होया है, सावधानी हटी दुर्घटना घटी, उत्थे लिखिया होया है जगह जगह, सावधानी हटी दुर्घटना घटी, हो जाएगी दुर्घटना अगर सावधानी नहीं है। प्रभु की उस्तत करो संत में सावधान एकाग्र चेत, बड़ी सावधानी बड़ी एकाग्रता, चित्त की एकाग्रता। तो फिर तर्क खड़ा होवेगा, खतरे तो बिना तो एकाग्रता नहीं है, खतरे तो बिना तो सावधानी नहीं है, तो फिर की करिए? किसे खतरे नो जन्म देइए, कोई खतरा पैदा करिए? गुरबाणी कहती है खतरा पैदा करने की लोड़ नहीं, खतरा हर वक्त मंडला रहे, हर वक्त मंडला रहे। धन गुरु तेग बहादुर साहब जी महाराज दे बोल मैं थोड़े सामने रखा, काल ब्यार ज्यो पर ओ डोले, मुख पसारे मीत, आज काल फुन तोहे गरस है, समझ राखो जीत। शिव जी दे कण गले देच सप्पां दी माला आउंदी है, कोबरा नाग फनियर नाग, महाराज कहिंदे ने तेरे सिर दे उत्ते चारों पासे फनियर नाग घूम रहे है, चारों पासे, और उन्हें मुंह भी अड्डिया होया है, डंग मारन वास्ते उन्हें मुंह भी अड्डिया होया। आज काल फुन तोहे गरस है, अज या कल इसने तेनू डंग मारना मारना। बड़े ध्यान नाल सुनना, किधरों गुनियाने मंडी वाला मन ना बनाना, और यहां कथा सुनते सुनाते की पैना। काल ब्याल ज्यों पर ओ डोले, शिवजी अपने गल दे सप रखदा से, सिर्फ सुचेत करने वास्ते लोगों नूं, तन दे उते राख मलदा से। एक दिन सप ने डंग मारना, ये तन राख हो जाएगा, खाक हो जाएगा। एक एक बंदे नूं की समझांदा रहे, आदमी थक जांदा बोल बोल के। उन्हें प्रतीक चुन रहे सन, निशान बना रहे सन, सप घूमदा पिया गल दे, हर एक दे गल दे सप घूम रहा है, हर एक दा तन राख हो जाएगा। तो तन ते स्वा मल के रखदा सी, जिथो जाए लंघे, कोई ज्ञान ध्यान दी गल पुछना चाहे मैनू वेख लो ते ज्ञान ले लो, मैनू वेख लो, मैनू वेख के ज्ञान ले लो। मैं एक सूफी फकीर की गाथा पढ़ रहा सी, सवेरे सवेरे भिक्षा नू निकलदा सी, अज भी निकले। एक द्वार ते दस्तक दिती एक बिरद माता ने, ओदे खप्पर विच रसद पानी पाई है, चल पिया। ओ बुढ़ी मां कहिंदी है, फकीर साई कोई खुदा की गल सुना के जा, जल्दी चल पे भिक्षा लेके, कोई खुदा दी गल सुना के जा। फकीर कहिंदा जे मेरे लंघन नाल तेनू कुछ नहीं मिलिया, तो मेरे बोलन नाल भी तेनू कुछ नहीं मिलना। ये भी मैं अर्ज कर दिया, मेरे इथो लंघ जान नाल जे तेनू कुछ नहीं मिलिया, कोई संदेशा तेनू नहीं मिलिया, तो मेरे बोलन नाल भी तू संदेशा नहीं ले सकेंगे, कोई इशारा नहीं ले सकेंगे। खैर इन्हां गल्लां तो मैं बाद च खोलांगा, मुख्तसर अर्ज करा। धन गुरु तेग बहादुर साहब जी महाराज कहिंदे ने, काल ब्याल जियो पर ओ डोले, मुख पसारे मीत, काल दा सब मुंह अड़के हर वक्त तेरे सिर दे उत्ते घूम रहा है, घूम रहा है, घूम रहा है। आज काल फुन तोहे ग्रस है, निरा घूमे नहीं रहा, निरा उन्हें मुंह ही नहीं अड़िया होया, अज या कल इन्हें तेनू डंग मारना। आज काल फुन तोहे ग्रस है, समझ राखो जी। शब्द इथों शुरू होंदा, रे मन राम सिंह कर प्रीत, सरवन गोविंद गुण सुनो और गाओ रसना कीत। ये पहलियां पंक्तियां, और इन्हां पहलियां पंक्तियां दे नाल इह पंक्तियां जोड़ दित्तियां, रे मन राम सिंह कर प्रीत, सरवन गोविंद गुण सुनो और गाओ रसना गी, कर साध संगत सिमर माधो, ओहे पतत पुनीत। ਪਰ ਇਹ ਪੰਕਤੀਆਂ ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ ਮੇ। ਐਸਾ ਕਿਉਂ? ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ, ਇਕਾਗਰਤਾ ਨਹੀਂ। ਖਤਰੇ ਦਾ ਅਹਿਸਾਸ ਕਰਾ ਰਹੇ ਨੇ, ਤੇਰੇ ਸਿਰ ਦੇ ਉੱਤੇ ਸੱਪ ਗੁੰਮ ਰਿਹਾ, ਇਹ ਕਾਲ ਗੁੰਮ ਰਿਹਾ, ਇਹਨੇ ਮੂੰਹ ਵੱਢਿਆ ਹੋਇਆ। ਹੁਣ ਮੈਂ ਖੁਲਾਸਾ ਕਰਾਂ, ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ, ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਹੈ। ਜਿਹਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ, ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲੇ। ਜਿਹਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ, ਅਕਾਲ ਤੱਕ ਨਹੀਂ ਪਹੁੰਚੇਗਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ, ਬੇਅੰਤ ਕੀ ਹਾਕ ਦਿਖਾਈ ਦੇਵੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਪਰਮਾਤਮਾ ਦੀ ਗੱਲ ਛੱਡ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਾਸ, ਹੋਏ ਸਭਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ, ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ, ਕਾਲ ਦਾ ਧਿਆਨ ਨਹੀਂ, ਕਾਲ ਤੱਕ ਦ੍ਰਿਸ਼ਟੀ ਨਹੀਂ ਗਈ, ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਸਾਵਧਾਨੀ ਨਹੀਂ ਰਹੇਗੀ। ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਹੈ, ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ, ਖਤਰਾ ਹਰ ਵਕਤ ਮੰਡਲ ਆ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ, ਤੇਰਾ ਬਚਪਨਾ ਕਿੱਥੇ? ਕਹਿੰਦਾ ਮਰ ਗਿਆ, ਖਤਮ। ਇੱਕ ਬੁੱਢੇ ਨੂੰ ਪੁੱਛੀਏ, ਤੇਰੀ ਜਵਾਨੀ ਕਿੱਥੇ? ਕਹਿੰਦਾ ਮਰ ਗਈ, ਖਤਮ। ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ, ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ, ਇੱਕ ਬੁੱਢਾ ਮਨੁੱਖ ਦੇਖ ਰਿਹਾ। ਹੁਣ ਇਸ ਬੁੱਢੇ ਨੂੰ ਕਹੋ, ਤੂੰ ਆਪਣੀ ਮੌਤ ਦੇਖ, ਕਾਲ ਵੇਖ, ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ, ਉਹ ਬਚਪਨਾ ਵੇਖਣ ਲੱਗ ਪੈਂਦਾ। ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ। ਲੋ, ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ। ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਉਲਝਿਆ ਹੋਇਆ, ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਹੋਇਆ। 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ। 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ, ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖਦਾ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਬੈਬੀਤ ਹੀ ਨਹੀਂ ਹੋਏ। ਕਾਰਨ? ਦ੍ਰਿਸ਼ਟੀ ਅਕਾਲ ਤੇ, ਕਾਲ ਤੋਂ ਲੰਘ। ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲਓ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਹਾਂ, ਹਿਰਦਾ ਬੈਰਾਗੀ ਹੋ ਜਾਂਦਾ। ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਆਉਂਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। ਸੌ ਦਫ਼ਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ। ਪਰ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਜ਼ਬੇ ਸਾਰੇ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ ਨੇ 24 ਘੰਟਿਆਂ 'ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ ਯੂਪੀ ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ। ਤੋ ਲਾਸ਼ ਦੀਆਂ ਬਾਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਖ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ। ਨੰਬਰਵਾਰ ਨੰਬਰ ਮਿਲਦਾ ਹੈ, ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ, ਇਹਦਾ ਹੋਵੇਗਾ। 24 ਘੰਟੇ ਸ਼ਮਸ਼ਾਨ ਘਾਟ ਚੱਲਦਾ ਹੈ ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ ਔਰ ਜਲਦੀਆਂ ਹੀ ਰਹਿੰਦੀਆਂ ਨੇ। 24 ਘੰਟੇ ਕਦੀ ਬੰਦ ਨਹੀਂ ਹੋਣ। ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਨਾ ਹੈ? ਡਾਂਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ ਮਾਂ, ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ ਨੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ, ਆਪਾਂ ਗਠੜੀ ਬੰਨ ਕੇ ਲਿਆਂਦੇ। ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ, ਇਹ ਮੋਤੀਆਂ ਦੀ ਪੰਡ ਵਰ ਕੇ ਲਿਆਂਦਾ। ਇੱਕ ਦਿਨ ਪੀਛਾ ਕਰ ਲਿਆ, ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਪਰ ਕਬੀਰ ਸਤਨਾਮ ਦੀ ਧੁੰਨ ਦੇ ਵਿੱਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ। ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖਿਆ ਹੁੰਦਾ ਸਤਨਾਮੀ ਮੰਦਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ, ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਰ ਨੇ, ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ ਨੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ, ਮਾਂ ਨੇ ਮੋਢੇ ਤੇ ਹੱਥ ਲਾਇਆ। ਤੋਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਜਾਂਦਾ, ਹੀਰੇ ਚੁਣਨ ਜਾਂਦਾ, ਇਹ ਤੂੰ ਹੀਰੇ ਚੁਣ ਰਿਹਾ? ਮਾਂ, ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ? ਐਸੋ ਹੀਰਾ ਹਰ ਕੋ ਨਾ, ਇਹ ਤੇ ਮਹਾਂ ਆਨੰਦ ਹੈ, ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ? ਘਰ ਦੇ ਚ ਕਰਿਆ ਕਰ। ਮਾਂ ਘਰ ਦੇ ਚ ਕਾਲ ਭੁੱਲ ਜਾਂਦਾ, ਕਾਲ ਭੁੱਲ ਜਾਂਦਾ, ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਬੜਾ ਸੋਹਣਾ ਸ਼ਬਦ ਹੈ। ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ, ਔਰ ਜੈਸੇ ਕਾਲ ਚੇਤੇ ਆਉਂਦਾ ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਬੋ ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ, ਜਵਾਨੀ, ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ, ਬੁਢੇਪਾ, ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ, ਕਾਲ। ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜ ਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ, ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਧਿਆਨ ਨਿਰਾ ਜਨਮ ਤੇ ਨਾ ਆਉਂਦਾ ਹੈ। ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ, ਸਿਰਫ ਇੱਕ ਲਾਸ਼ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਘਾਟ ਦੇ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦਾ, ਹਿਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਘਾਟ ਦੇ ਚ ਹੋ ਜਾਂਦਾ, ਜੋ ਆਪਣੇ ਅਜ਼ੀਜ਼ ਅਕਾਰਵ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ। ਔਰ ਬੈਰਾਗ ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ, ਸਾਹਿਬ ਕਹਿ ਦਿੱਤਾ, ਬਿਨ ਬੈਰਾਗ ਨਾ ਛੂਟ ਸਮਾਇਆ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ। ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ, ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ, ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਦ੍ਰਿਸ਼ਟੀ ਜਿਸ ਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲਿਆ ਹੁੰਦਾ, ਫਿਜ਼ੂਲ ਦੀਆਂ ਗੱਲਾਂ ਨੇ, ਫਿਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਵਿੱਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਾਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ, ਜੀਵਤ ਬੰਧਨ ਤੋਰੇ। ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਹੈ ਕਾਲ ਦੇ ਵਸ ਪਏਗਾ, ਪਰ ਇਸੇ ਜੀਵਨ ਦੇ ਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ, ਉਹ ਕਾਲ ਦੇ ਵਸ ਨਹੀਂ ਪਏਗਾ, ਅਕਾਲ ਦੇ ਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬਾਕੀ ਕੱਲ ਗਾਲਬਨ 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ। ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ, ਵੇ ਐਤਕੀ ਟਾਈਮ ਥੋੜਾ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ, ਸਾਰੀ ਦੁਨੀਆ ਚ ਮਨਾਇਆ ਜਾ ਰਿਹਾ। ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ। ਤੋ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ, ਇਤਨੀ ਸੇਵਾ। 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਚੋਂ, ਖਜ਼ਾਨੇ ਦੇ ਚੋਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।
1: You're listening to KRPI 1550 Radio, Ferndale, Washington.